ਐਫਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਆਈਆਰ ਤੇ ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ। ਅੱਜ ਦਿਨ ਬੁੱਧਵਾਰ ਸ਼ਕ ਸੰਵਤ 1948 ਦੇ ਭਾਦੋ ਮਹੀਨੇ ਦੀ 18 ਤਰੀਕ ਹੈ ਤੇ ਈਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 9 ਤਰੀਕ ਹੈ। ਆਪ ਸਭ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤਿਆਂ ਦਾ ਸਵਾਗਤ ਹੈ ਜੀ।

0: sector in this regard. As per the order, an additional increase of 4,000 rupees per month has been made in the state share of Anganwadi workers and 2,000 rupees per month in the state share of helpers. Following this revision, Anganwadi workers will receive a total honorarium of 12,000 rupees per month, while helpers will receive 6,000 rupees per month. Defence Minister Rajnath Singh has said that India will always stand firmly with Sri Lanka in times of crisis, underlining that the relationship between the two countries is based on shared history, culture and faith. Mr. Singh arrived in Colombo yesterday on his maiden three-day visit to hold talks with Sri Lanka's top leadership. He made the remarks during an interaction with the Indian diaspora. He said both nations share close cultural and civilizational ties, which have provided a strong foundation for the growth of the bilateral relationship. Chief of the Naval Staff, Admiral Krishna Swaminathan, will be on an official visit to Australia and New Zealand beginning today. During the visit, Admiral Swaminathan will hold bilateral discussions with the senior leadership of the Royal Australian Navy and engage with senior Australian defence leadership. He will also visit key operational and training establishments and interact with personnel of the Royal New Zealand Navy and officers undergoing professional military education. In New Zealand, the Chief of the Naval Staff will hold discussions with the senior leadership of the Royal New Zealand Navy and engage with senior New Zealand defence leadership. The engagements will focus on further strengthening operational interaction, information sharing, training and professional exchanges between the two navies. Indian para-archers will be in the hunt for multiple medals at the World Archery Para Series in Ahmedabad today as they compete in several gold and bronze medal matches across different events. In the para-recurve mixed team gold medal match, India's Bhavna and Harvinder Singh will take on China's Liang Qirong and Xie Lei in the final. And that is the end of this news bulletin.
1: ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ 'ਤੇ। ਸਵੇਰ ਦੇ 6:10 ਹੋ ਰਹੇ ਨੇ। ਤੁਹਾਡੀ ਨਜ਼ਰ ਕਰਦੇ ਹਾਂ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਰੂਪਰੇਖਾ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ 6:15 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ, ਜਿਸ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੈਲਥ ਸ਼ੋਅ। ਸਵੇਰੇ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸਮਾਚਾਰ ਪ੍ਰਭਾਤ। ਸਵੇਰੇ 8:15 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼। 8:30 ਹੋਣਗੀਆਂ ਪੰਜਾਬੀ ਵਿੱਚ ਖਬਰਾਂ, ਆਕਾਸ਼ਵਾਣੀ ਜਲੰਧਰ ਇਸ ਨੂੰ ਰਿਲੇਅ ਕਰੇਗਾ। ਆਕਾਸ਼ਵਾਣੀ ਐਫ ਐਮ ਬਠਿੰਡਾ 8:40 'ਤੇ ਸਵੇਰੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਏਗਾ ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ। ਅਤੇ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। ਸਵੇਰੇ 9 ਵਜੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇਅ ਕਰਾਂਗੇ, ਜਿਸ ਤਹਿਤ ਤੁਸੀਂ ਸੁਣੋਗੇ 9 ਵਜੇ ਚਿੱਤਰਲੋਕ ਅਤੇ ਸਵੇਰੇ 9:30 ਰਹੇਗਾ ਪ੍ਰੋਗਰਾਮ ਆਜ ਕੇ ਫਨਕਾਰ। ਇੱਕ ਵਾਰ ਫਿਰ ਆਕਾਸ਼ਵਾਣੀ ਐਫ ਐਮ ਬਠਿੰਡਾ ਸਵੇਰੇ 10 ਵਜੇ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ ਹਾਜ਼ਰ ਹੋਵੇਗਾ, ਜਿਸ ਵਿੱਚ ਤੁਸੀਂ ਸੁਣ ਸਕੋਗੇ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪੁਰਾਣੇ ਅਤੇ ਮੀਡੀਅਮ ਗੈਰ ਫਿਲਮੀ ਗੀਤ।

ਸਵੇਰੇ 11 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 11:05 'ਤੇ ਤੁਸੀਂ ਸੁਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। ਦੁਪਹਿਰ 12 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ ਅਤੇ 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏਗਾ ਦੁਪਹਿਰੇ 12:10 'ਤੇ, ਅਤੇ ਪ੍ਰੋਗਰਾਮ ਹੋਏਗਾ ਲੈਟਸ ਰੌਕ ਐਂਡ ਡਾਂਸ, ਜਿਸ ਵਿੱਚ ਤੁਸੀਂ ਪੰਜਾਬੀ ਬੀਟ ਸੌਂਗਸ ਦਾ ਆਨੰਦ ਮਾਣ ਸਕੋਗੇ। ਦੁਪਹਿਰ 12:30 ਹੋਏਗਾ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ, ਜਿਹੜਾ ਕਿ ਲਾਈਵ ਫੋਨ ਇਨ ਹੋਏਗਾ। ਤੁਸੀਂ ਆਪਣੀਆਂ ਫੋਨ ਕਾਲਸ ਮਿਲਾ ਕੇ ਆਪਣੇ ਪਸੰਦੀਦਾ ਗੀਤ ਵੀ ਸੁਣ ਸਕਦੇ ਹੋ, ਸੁਨੇਹੇ ਵੀ ਸਾਂਝੇ ਕਰ ਸਕਦੇ ਹੋ। ਪ੍ਰਦੇਸ਼ਕ ਖਬਰਾਂ ਦਾ ਸਮਾਂ ਰਹੇਗਾ ਦੁਪਹਿਰ 1:10 'ਤੇ, ਅਤੇ ਪ੍ਰੋਗਰਾਮ ਹੋਏਗਾ ਟੈਲੀਫੋਨ ਮਿਲਾਓ ਜੀ ਦੁਪਹਿਰ 1:15 'ਤੇ।

ਜਿਸ ਵਿੱਚ ਸਾਡੇ ਸਰੋਤੇ ਫੋਨ ਇਨ ਦੇ ਨਾਲ ਪ੍ਰੋਗਰਾਮ ਦੇ ਵਿੱਚ ਭਾਗ ਲੈ ਸਕਣਗੇ। ਦੁਪਹਿਰ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਅਤੇ 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ। 2:30 ਵਜੇ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਤੁਹਾਡੀ ਸੇਵਾ ਵਿੱਚ ਮੁੜ ਹਾਜ਼ਰ ਹੋਵੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ। ਇਹਦੇ ਵਿੱਚ ਫਿਲਮੀ ਗੈਰ ਫਿਲਮੀ ਪੰਜਾਬੀ ਗੀਤਾਂ ਦਾ ਆਨੰਦ ਮਾਣ ਸਕਦੇ ਆ, ਅਤੇ ਸਰੋਤੇ ਉਹਨਾਂ ਵੱਲੋਂ ਭੇਜੇ ਗਏ ਖਤ ਅਤੇ ਵਟਸਐਪ ਸੁਨੇਹੇ ਵੀ ਸੁਣ ਸਕਣਗੇ। 3:00 ਵਜੇ ਦੁਪਹਿਰੇ ਪ੍ਰੋਗਰਾਮ ਰਿਲੇਅ ਕਰਾਂਗੇ ਵਿਵਸ ਭਾਰਤੀ ਦੇ, ਜਿਸ ਤਹਿਤ ਤੁਸੀਂ ਸੁਣੋਗੇ 3:00 ਵਜੇ ਪ੍ਰੋਗਰਾਮ ਸਖੀ ਸਹੇਲੀ, 4:00 ਵਜੇ ਹੋਏਗਾ ਪ੍ਰੋਗਰਾਮ ਆਜ ਕੇ ਮਹਿਮਾਨ, ਅਤੇ ਸ਼ਾਮ ਨੂੰ 5:00 ਵਜੇ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਹਾਜ਼ਰ ਹੋਏਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ। ਅਤੇ ਸਿਲਸਿਲਾ ਖੁੰਡ ਚਰਚਾ ਦਾ 395ਵਾਂ ਭਾਗ ਤੁਸੀਂ ਸੁਣੋਗੇ ਇੱਕ ਨਵੀਂ ਪ੍ਰਵਾਜ਼ ਡਰੋਨ ਦੀਦੀ, ਜਿਸ ਵਿੱਚ ਭਾਗ ਲੈਣ ਵਾਲੇ ਕਲਾਕਾਰ ਹੋਣਗੇ ਭੂਰਾ ਦੇ ਰੂਪ ਵਿੱਚ ਸਤਪਾਲ ਸਿੰਘ, ਮੁਖਤਿਆਰ ਦੇ ਰੋਲ ਦੇ ਵਿੱਚ ਹੋਣਗੇ ਮਨਦੀਪ ਸਿੰਘ ਕੋਟਲੀ, ਅਤੇ ਇਸੇ ਤਰ੍ਹਾਂ ਕਰਤਾਰੋ ਦੇ ਰੋਲ ਦੇ ਵਿੱਚ ਮਨਪ੍ਰੀਤ ਕੌਰ ਹੋਣਗੇ, ਅਤੇ ਨਾਜ਼ਰੋ ਦੀ ਭੂਮਿਕਾ ਨਿਭਾਉਣਗੇ ਰਾਜਪਾਲ ਕੌਰ, ਦੀਪਾ ਬਣਿਆ ਹੋਇਆ ਜੀ ਸੁਖਮਾਨ ਸਿੰਘ। ਇਹ ਸਾਰੇ ਤੁਹਾਡੇ ਨਾਲ ਰਹਿਣਗੇ ਖੁੰਡ ਚਰਚਾ ਦੇ ਭਾਗ 395 ਦੇ ਵਿੱਚ। ਅਤੇ ਇਸ ਤੋਂ ਬਾਅਦ ਇਸੇ ਪ੍ਰੋਗਰਾਮ 'ਚ 5:27 'ਤੇ ਤੁਸੀਂ ਸੁਣੋਗੇ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। ਸਾਢੇ 5:30 ਹੋਏਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਜਿਸ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਅੱਖਰ ਬੋਲਦੇ ਨੇ, ਵਿਸ਼ਾ ਮਿਲਣਾ ਅਤੇ ਵਿਛੜਨਾ। ਇਹਦਾ ਭਾਗ ਪਹਿਲਾਂ ਤੁਸੀਂ ਸੁਣੋਗੇ, ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 6:20 'ਤੇ ਜਲੰਧਰ ਤੋਂ ਪ੍ਰਦੇਸ਼ਕ ਖਬਰਾਂ ਤੁਸੀਂ ਸੁਣੋਗੇ, ਪ੍ਰੋਗਰਾਮ ਯੁਵਾਣੀ ਰਹੇਗਾ 6:30 ਵਜੇ ਸ਼ਾਮ ਦੇ, ਅਤੇ ਇਸ ਵਿੱਚ ਰਮਨੀਤ ਕੌਰ ਅਤੇ ਅਮਨਦੀਪ ਕੌਰ ਤੁਹਾਡੇ ਨਾਲ ਰਹਿਣਗੇ। ਪ੍ਰੋਗਰਾਮ ਸ਼ਾਮ ਸੁਹਾਣੀ ਹੋਏਗਾ ਸ਼ਾਮ ਦੇ 7:00 ਵਜੇ, ਜਿਸ ਵਿੱਚ ਸਾਡੇ ਸਰੋਤੇ ਆਪਣੇ ਫੋਨ ਕਾਲਸ ਦੇ ਜ਼ਰੀਏ ਆਪਣੀ ਪਸੰਦ ਦੇ ਗੀਤ ਸੁਣਦੇ ਆ। 7:30 ਵਜੇ ਪ੍ਰੋਗਰਾਮ ਸ਼ਾਮ ਸੁਹਾਣੀ ਦੌਰਾਨ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ ਖਬਰਾਂ ਤੋਂ ਬਾਅਦ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ। ਰਾਤ 8:00 ਵਜੇ ਤੁਸੀਂ ਸੁਣੋਗੇ NCERT ਦਾ ਸਪੋਂਸਰਡ ਪ੍ਰੋਗਰਾਮ ਉਮੰਗ, ਜਿਸ ਦਾ ਅੱਜ 1368ਵਾਂ ਭਾਗ ਤੁਸੀਂ ਸੁਣ ਪਾਓਗੇ। 8:30 ਵਜੇ ਹੋਏਗਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜਿਸ ਦੇ ਵਿੱਚ ਲਾਈਵ ਫੋਨ ਇਨ ਪ੍ਰੋਗਰਾਮ ਹੋਣ ਕਰਕੇ ਪੰਜਾਬੀ ਗੀਤ ਤੁਹਾਡੀ ਸਰੋਤਿਓ ਪਸੰਦ ਦੇ ਚੱਲਣਗੇ, ਤੁਸੀਂ ਫੋਨ ਮਿਲਾ ਸਕਦੇ ਹੋ। 9:15 ਵਜੇ ਰਾਤ ਨੂੰ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ ਸਮਾਚਾਰ ਸੰਧਿਆ, ਅਤੇ 9:00 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9, ਅਤੇ 9:15 ਵਜੇ ਰਿਲੇਅ ਕਰਾਂਗੇ ਵਿਵ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ ਸੁਣੋਗੇ 9:15 ਵਜੇ ਆਪ ਕੇ ਲੀਏ, 9:30 ਵਜੇ ਛਾਇਆ ਗੀਤ, ਅਤੇ 10:00 ਵਜੇ ਹੋਏਗਾ ਪ੍ਰੋਗਰਾਮ ਆਜ ਕੇ ਫਨਕਾਰ, 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਢਲਤੀ ਜਾਏ ਰਾਤ, ਅਤੇ ਰਾਤ 11:00 ਵਜੇ ਸਾਡੀ ਅੱਜ ਪ੍ਰਸਾਰਿਤ ਹੋਣ ਵਾਲੀ ਪ੍ਰਸਾਰਣ ਸਭਾ ਸਮਾਪਤ ਹੋਏਗੀ। ਤੁਸੀਂ ਜੁੜੇ ਹੋਏ ਆਕਾਸ਼ਵਾਣੀ FM ਬਠਿੰਡਾ ਦੇ ਨਾਲ, ਅਤੇ ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ, ਜਿਸ ਤਹਿਤ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਭਾਈ ਸੁਰਜਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤੇ ਇਸ ਸ਼ਬਦ ਦੇ ਨਾਲ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਗੁਰਮੇਲ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਇਹ ਸ਼ਬਦ ਗਾਇਨ। ਹੁਣ ਸਰਵਣ ਕਰਦੇ ਹਾਂ ਸੁਰਜਨ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਇਹ ਸ਼ਬਦ ਗਾਇਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਸੁਰਜਨ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਨ। ਆਓ ਸਰਵਣ ਕਰਦੇ ਹਾਂ ਭਾਈ ਰਣਜੀਤ ਸਿੰਘ ਚੰਦਨ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਨ।

0: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਭਗਤੀ ਰਸ।
1: ਦੋਸਤੋ, ਹੁਣੇ ਤੁਸੀਂ ਸੁਣਿਆ ਭਾਈ ਰਣਜੀਤ ਸਿੰਘ ਚੰਦਨ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਸ਼ਬਦ ਗਾਇਨ। ਆਓ ਸੁਣਦੇ ਹਾਂ ਊਸ਼ਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇਹ ਭਗਤੀ ਰਚਨਾ।

ਹੁਣ ਤੁਸੀਂ ਸੁਣ ਰਹੇ ਸੀ ਭਗਤੀ ਰਚਨਾ ਊਸ਼ਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ ਭਗਤੀ ਰਚਨਾ ਕਮਲ ਹੰਸਪਾਲ ਹੋਰਾਂ ਦੀ ਆਵਾਜ਼ ਦੇ ਵਿੱਚ।

ਹੁਣ ਤੁਸੀਂ ਸੁਣ ਰਹੇ ਸੀ ਭਗਤੀ ਰਚਨਾ ਕਮਲ ਹੰਸਪਾਲ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲੇ ਦੀ ਆਖਰੀ ਪੇਸ਼ਕਸ਼, ਇਹ ਭਗਤੀ ਰੂਪ ਰਚਨਾ ਜਿਸ ਨੂੰ ਆਵਾਜ਼ ਦਿੱਤੀ ਹੈ ਸ਼ੋਭਾ ਗੁਰੂਤੋਨਾ।

ਸ਼ੋਭਨਾ ਗੁਰਤਾ ਦੀ ਇਸ ਭਗਤੀ ਰਚਨਾ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਮੈਨੂੰ ਦਲਬੀਰ ਨੂੰ ਖਤਮ ਕਰਨ ਦੀ ਦਿਓ ਆਗਿਆ। ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਏ। ਦੋਸਤੋ, ਸਵੇਰ ਦੇ 7:10 ਹੋ ਰਹੇ ਨੇ, ਵੇਲਾ ਹੋ ਰਿਹਾ ਪ੍ਰੋਗਰਾਮ ਸੱਜਰੀ ਸਵੇਰ ਦਾ।

ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਮੈਂ ਹਾਜ਼ਰਾਂ ਜੀ ਦਲਵੀਰ। ਅਤੇ ਦੋਸਤੋ, ਤੁਹਾਡੀ ਇਹ ਖੂਬਸੂਰਤ ਜੀ ਸਵੇਰ, ਪਰਮਾਤਮਾ ਕਰੇ, ਅੱਲਾ ਕਰੇ, ਵਾਹਿਗੁਰੂ ਕਰੇ, ਉਹ ਇੰਨੀ ਕੁ ਖੂਬਸੂਰਤ ਹੋ ਜਾਏ ਕਿ ਜਿਹੜੇ ਸਫ਼ਰਾਂ ਦੇ ਉੱਪਰ ਤੁਸੀਂ ਨਿਕਲੇ ਹੋਏ ਹੋ ਉਹ ਸਾਰੇ ਸਫ਼ਰ ਕਾਮਯਾਬੀ ਦੀਆਂ ਮੰਜ਼ਿਲਾਂ ਹੋ ਨਿਬੜਨ। ਅਤੇ ਜਿਹੜੇ ਜਿਹੜੇ ਮੇਰੇ ਵੀਰ ਭਰਾ ਇਸ ਵਕਤ ਆਪਣੇ ਆਪਣੇ ਕੰਮ ਕਾਰ 'ਤੇ ਆ ਗਏ ਨੇ, ਦੁਕਾਨਾਂ ਖੋਲ੍ਹ ਲਈਆਂ ਨੇ, ਕਾਰੋਬਾਰ ਸ਼ੁਰੂ ਹੋ ਗਏ ਆ, ਕਾਰੋਬਾਰ ਦਾ ਪਹੀਆ ਚੱਲ ਪਿਆ, ਉਹਨਾਂ ਦਾ ਵੀ ਕਾਰੋਬਾਰ ਪ੍ਰਫੁੱਲਤਾ ਨਾਲ ਅਗਾਂਹ ਵਧੇ, ਹਰ ਇੱਕ ਖੁਸ਼ੀ ਖੁਸ਼ੀ ਅੱਜ ਦੀ ਸੱਜਰੀ ਸਵੇਰ ਦਾ ਆਨੰਦ ਮਾਣੇ। ਅਤੇ ਅੱਜ ਦੀ ਸੱਜਰੀ ਸਵੇਰ ਤੁਹਾਨੂੰ ਢੇਰ ਸਾਰੀਆਂ ਖੁਸ਼ੀਆਂ ਦੇ ਕੇ ਜਾਏ, ਇਹੋ ਆਕਾਸ਼ਵਾਣੀ FM ਬਠਿੰਡਾ ਦੀ ਦੁਆ ਹੈ ਸਰੋਤਿਓ, ਕਿਉਂਕਿ ਤੁਸੀਂ ਸਾਡੇ ਦਿਲਾਂ ਦੇ ਕਰੀਬ ਹੋ। ਅਤੇ ਜਿਹੜਾ ਦਿਲਾਂ ਦੇ ਕਰੀਬ ਹੁੰਦਾ ਉਹਦੇ ਲਈ ਸਿਰਫ ਅਤੇ ਸਿਰਫ ਦੁਆਵਾਂ ਹੀ ਨਿਕਲਦੀਆਂ ਨੇ। ਦੁਆਵਾਂ ਹੀ ਕਮਾਇਆ ਕਰੋ, ਦੁਆਵਾਂ ਹੀ ਖੱਟਿਆ ਕਰੋ, ਦੁਆਵਾਂ ਹੀ ਦਿਆ ਕਰੋ, ਕਿਉਂਕਿ ਜ਼ਿੰਦਗੀ ਜਿਹੜੀ ਹੈ ਉਹ ਵਾਰ ਵਾਰ ਨਹੀਂ ਮਿਲਦੀ। ਅਤੇ ਜ਼ਿੰਦਗੀ ਦਾ ਅਸੂਲ ਬਣਾਓ ਕਿ ਆਪਾਂ ਇਸ ਜ਼ਿੰਦਗੀ ਦੇ ਵਿੱਚ ਦੁਸ਼ਮਣਾਂ ਨੂੰ ਘਟਾਈਏ ਅਤੇ ਦੋਸਤਾਂ ਨੂੰ ਵਧਾਈਏ। ਹੁਣ ਕਿਸੇ ਨੇ ਖੂਬਸੂਰਤ ਕਿਹਾ ਕਿ ਕਾਮਯਾਬ ਕਿਵੇਂ ਹੋਣਾ, ਤਾਂ ਉਹਨੂੰ ਉਹਦੇ ਰਹਿਬਰ ਨੇ ਦੱਸਿਆ ਕਿ ਕਾਮਯਾਬ ਹੋਣਾ ਤਾਂ ਦੋਸਤਾਂ ਨੂੰ ਵਧਾਇਆ ਕਰ। ਉਹ ਕਹਿੰਦਾ ਜੀ ਜੇ ਦੋਸਤ ਨਾ ਵਧਣ, ਕਹਿੰਦਾ ਫਿਰ ਦੁਸ਼ਮਣਾਂ ਨੂੰ ਘਟਾ ਲਿਆ ਕਰ। ਇਹ ਖੂਬਸੂਰਤ ਜੀਆਂ ਗੱਲਾਂ ਨਾਲ ਸੱਜਰੀ ਸਵੇਰ ਸਾਡੀ ਪੰਜਾਬ ਦੇ ਇਤਿਹਾਸ ਵੱਲ ਵੀ ਵਧੇਗੀ, ਭਾਰਤ ਦੇ ਇਤਿਹਾਸ ਵੱਲ ਵੀ ਵਧੇਗੀ, ਵਿਸ਼ਵ ਦੇ ਇਤਿਹਾਸ ਵੱਲ ਵੀ ਵਧੇਗੀ। ਪਰ ਅੱਜ ਦਾ ਵਿਚਾਰ ਜਿਹੜਾ ਹੈਗਾ ਦੋਸਤੋ, ਕਿ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਕਦੇ ਹਾਰਦੇ ਨਹੀਂ, ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਹਰ ਹਾਰ ਤੋਂ ਬਾਅਦ ਮੁੜ ਖੜ੍ਹੇ ਹੋਣ ਦਾ ਹੌਂਸਲਾ ਰੱਖਦੇ ਨੇ। ਅਤੇ ਹਮੇਸ਼ਾ ਯਾਦ ਰੱਖੋ, ਮਿਹਨਤ, ਸਬਰ ਅਤੇ ਵਿਸ਼ਵਾਸ ਨਾਲ ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਦੂਰ ਨਹੀਂ ਲੱਗਦੀ। ਅਤੇ ਮੰਜ਼ਿਲਾਂ ਦੀ ਗੱਲ

ਪ੍ਰੀਤ ਮਹਿੰਦਰ ਤਿਵਾੜੀ ਹੋਣਾ ਦਾ ਇਹ ਗੀਤ ਲਿਖਿਆ ਸੀ, ਜਿਸ ਨੂੰ ਸੰਗੀਤਕ ਛੋਹਾਂ ਦਿੱਤੀਆਂ ਸੀ ਚਰਨਜੀਤ ਅਹੁਜਾ ਨੇ, ਆਵਾਜ਼ ਸੀ ਹੰਸ ਰਾਜ ਹੰਸ ਹੋਣਾ ਦੀ। ਸੱਜਰੀ ਸਵੇਰ ਦੇ ਵਿੱਚ ਦੋਸਤੋ ਜੁੜੇ ਹੋਏ ਹਾਂ, ਅਤੇ ਸੱਜਰੀ ਸਵੇਰ ਦੇ ਵਿੱਚ ਸਭ ਤੋਂ ਇਤਿਹਾਸਿਕ ਪਲ ਉਹ ਹੁੰਦਾ ਜਦੋਂ ਅਸੀਂ ਸਰੋਤਿਆਂ ਨੂੰ ਅੱਜ ਦੇ ਇਤਿਹਾਸ ਬਾਰੇ ਕੁਝ ਜਾਣਕਾਰੀਆਂ ਦਿੰਦੇ ਹਾਂ। ਅਤੇ ਇਸ ਦੇ ਵਿੱਚ ਜੇਕਰ 9 ਸਤੰਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਦੋਸਤੋ ਅੱਜ ਦੇ ਹੀ ਦਿਨ 9 ਸਤੰਬਰ 1845 ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਇਤਿਹਾਸ ਵਿੱਚ ਸਿੱਖ ਰਾਜ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਚਕਾਰ ਤਣਾਅ ਦੇ ਦੌਰ ਨਾਲ ਜੁੜਿਆ ਮਹੱਤਵਪੂਰਨ ਸਮਾਂ ਸੀ। ਪਹਿਲੀ ਐਂਗਲੋ ਸਿੱਖ ਜੰਗ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਸਥਿਤੀ ਤੇਜ਼ੀ ਨਾਲ ਬਦਲ ਰਹੀ ਸੀ, ਗਹਿਮਾ ਗਹਿਮੀ ਸੀ। ਅਤੇ ਇੰਨਾ ਕੁ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਵਿਰੋਧ ਚੱਲ ਰਿਹਾ ਸੀ ਅਤੇ ਉਸ ਵਿਰੋਧ ਦੇ ਚੱਲਦਿਆਂ ਇਸ ਤੋਂ ਬਾਅਦ ਫਿਰ ਪਹਿਲੀ ਐਂਗਲੋ ਸਿੱਖ ਜੰਗ ਵੇਖਣ ਨੂੰ ਮਿਲੀ। ਅਤੇ 1970 ਦੀ ਗੱਲ ਕਰੀਏ ਜੇ 9 ਸਤੰਬਰ ਦੀ, ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬੀ ਸਾਹਿਤ ਦੇ ਨਾਲ ਜੁੜੀਆਂ ਕਈ ਮਹੱਤਵਪੂਰਨ ਘਟਨਾਵਾਂ ਇਸ ਦੌਰ ਵਿੱਚ ਦਰਜ ਹੋਈਆਂ। ਪੰਜਾਬ ਤੋਂ ਬਾਅਦ ਭਾਰਤ ਦੇ ਇਤਿਹਾਸ ਦੀ ਜਦੋਂ ਗੱਲ ਕਰਦੇ ਹਾਂ ਤਾਂ 9 ਸਤੰਬਰ 1895 ਨੂੰ ਪ੍ਰਸਿੱਧ ਭਾਰਤੀ ਆਜ਼ਾਦੀ ਸੰਗਰਾਮੀ ਅਤੇ ਸਮਾਜਵਾਦੀ ਨੇਤਾ ਜਵਾਹਰ ਲਾਲ ਨਹਿਰੂ ਦੇ ਸਮਕਾਲੀ ਕਈ ਰਾਸ਼ਟਰੀ ਅੰਦੋਲਨਕਾਰੀ ਇਸ ਸਮੇਂ ਬਹੁਤ ਸਰਗਰਮ ਸਨ। ਅਤੇ 9 ਸਤੰਬਰ 1965 ਦੇ ਵਿੱਚ ਭਾਰਤ ਪਾਕਿਸਤਾਨ ਜੰਗ ਦੌਰਾਨ ਪੱਛਮੀ ਮੋਰਚੇ 'ਤੇ ਮਹੱਤਵਪੂਰਨ ਸੈਨਿਕ ਕਾਰਵਾਈਆਂ ਜਾਰੀ ਸਨ। ਅਤੇ ਇਸੇ ਤਰ੍ਹਾਂ ਦੋਸਤੋ ਵਿਸ਼ਵ ਇਤਿਹਾਸ ਦੀ ਜਦੋਂ ਗੱਲ ਕਰਦੇ ਹਾਂ ਤਾਂ ਕੌਂਟੀਨੈਂਟਲ ਕਾਂਗਰਸ ਨੇ ਅਧਿਕਾਰਕ ਤੌਰ 'ਤੇ 9 ਸਤੰਬਰ 1776 ਨੂੰ ਯੂਨਾਈਟਿਡ ਸਟੇਟ ਨਾਮ ਦੀ ਵਰਤੋਂ ਨੂੰ ਅਪਣਾਇਆ ਸੀ। ਇਸੇ ਤਰ੍ਹਾਂ 9 ਸਤੰਬਰ 1948 ਨੂੰ ਉੱਤਰੀ ਕੋਰੀਆ ਦੀ ਸਥਾਪਨਾ ਹੋਈ ਅਤੇ ਇਸ ਦਿਨ ਉੱਥੇ ਰਾਸ਼ਟਰੀ ਦਿਵਸ ਵੱਲੋਂ ਮਨਾਇਆ ਜਾਂਦਾ। 9 ਸਤੰਬਰ 1976 ਨੂੰ ਚੀਨ ਦੇ ਕ੍ਰਾਂਤੀਕਾਰੀ ਨੇਤਾ ਮਾਓ ਜ਼ੇਦੋਂਗ ਦਾ ਦੇਹਾਂਤ ਹੋਇਆ। ਤਾਂ ਦੋਸਤੋ ਇਸੇ ਤਰ੍ਹਾਂ 9 ਸਤੰਬਰ 1948 ਨੂੰ ਉੱਤਰੀ ਕੋਰੀਆ ਦੀ ਸਥਾਪਨਾ ਵਿਸ਼ਵ ਇਤਿਹਾਸ ਦਾ ਇੱਕ ਤਾਰੀਖ ਦੀਆਂ ਸਭ ਤੋਂ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਹੋ ਨਿਬੜਦੀ ਹੈ। ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ ਇਤਿਹਾਸਕ ਪੱਖ ਤੋਂ। ਹੁਣ ਕਿਹੜੇ ਉਹ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਜਨਮ ਲਿਆ ਉਹ ਦੱਸਾਂਗੇ, ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ। ਪਰ ਆਓ ਸੁਣਦੇ ਹਾਂ ਪਹਿਲਾਂ ਜਨਾਬ ਦੁਰਗਾ ਰੰਗੀਲਾ ਹੋਰਾਂ ਨੂੰ ਇਸ ਗੀਤ ਦੇ ਨਾਲ।

ਦੁਰਗਾ ਰੰਗੀਲਾ ਨੂੰ ਤੁਸੀਂ ਸੁਣਿਆ, ਚਰਨਜੀਤ ਅਹੂਜਾ ਨੇ ਹੀ ਖੂਬਸੂਰਤ ਸੰਗੀਤ ਦਿੱਤਾ ਸੀ। ਅਤੇ ਦੋਸਤੋ ਗੱਲ ਕਰਦੇ ਹਾਂ ਹੁਣ 9 ਸਤੰਬਰ ਕਿਹੜੇ ਉਹ ਸ਼ਖਸੀਅਤਾਂ ਸਨ ਜਿਹੜੀਆਂ ਇਸ ਖੂਬਸੂਰਤ ਜ਼ਿੰਦਗੀ ਦੇ ਨਾਲ ਇਸ ਧਰਤੀ 'ਤੇ ਉਹਨਾਂ ਨੇ ਜਨਮ ਲਿਆ, ਅਤੇ ਕਿਹੜੇ ਉਹ ਸ਼ਖਸ ਸਨ ਜਿਹੜੇ ਇਸ ਖੂਬਸੂਰਤ ਧਰਤੀ ਨੂੰ ਰੁਖਸਤ ਕਰ ਗਏ। ਤਾਂ 9 ਸਤੰਬਰ 1950 ਦੇ ਵਿੱਚ ਪੰਜਾਬੀ ਦੇ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਪਾਸ਼ ਦੇ ਨਾਮ ਨਾਲ ਮਸ਼ਹੂਰ ਹੋਏ ਅਵਤਾਰ ਸਿੰਘ ਸੰਧੂ ਹੋਣਾ ਦਾ ਜਨਮ ਹੋਇਆ। ਪਾਸ਼ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ, ਕ੍ਰਾਂਤੀਕਾਰੀ ਇਤਿਹਾਸ ਅਤੇ ਕ੍ਰਾਂਤੀਕਾਰੀ ਰਚਨਾਵਾਂ ਦੇ ਨਾਲ ਉਹਨਾਂ ਨੇ ਇਸ ਯੁੱਗ ਨੂੰ ਬਦਲਿਆ।

ਪੰਜਾਬ ਦੇ ਵਿੱਚ ਅੱਜ ਵੀ ਜਦੋਂ ਵੀ ਕ੍ਰਾਂਤੀਕਾਰੀ ਗੱਲ ਕਰਦੇ ਆ ਤਾਂ ਦੋਸਤੋ ਪਾਸ਼ ਦੀਆਂ ਰਚਨਾਵਾਂ ਸਭ ਤੋਂ ਉਮਦਾ ਰਚਨਾਵਾਂ ਦੇ ਰੂਪ ਵਿੱਚ ਪੜ੍ਹੀਆਂ ਜਾਂਦੀਆਂ ਨੇ। ਤਾਂ ਪਾਸ਼ ਅਵਤਾਰ ਸਿੰਘ ਸੰਧੂ 9 ਸਤੰਬਰ 1950 ਨੂੰ ਜਨਮੇ ਸਨ। ਅਤੇ ਇਸੇ ਤਰ੍ਹਾਂ ਅੰਮ੍ਰਿਤਸਰ ਨੂੰ ਬਿਲੋਂਗ ਕਰਨ ਵਾਲੇ ਪ੍ਰਸਿੱਧ ਭਾਰਤੀ ਅਦਾਕਾਰ ਅਤੇ ਫਿਲਮ ਨਿਰਮਾਤਾ ਅਕਸ਼ੇ ਕੁਮਾਰ ਹੋਣਾ ਦਾ ਜਨਮ ਵੀ 9 ਸਤੰਬਰ 1967 ਨੂੰ ਹੋਇਆ। ਅਕਸ਼ੇ ਕੁਮਾਰ ਨੇ ਵੀ ਪੰਜਾਬ ਦਾ ਨਾਂ ਬਾਲੀਵੁੱਡ ਦੇ ਵਿੱਚ ਦੁਨੀਆ ਦੇ ਮਹੱਤਵਪੂਰਨ ਖੂਬਸੂਰਤ ਪਲ ਜਿਹੜੇ ਆ ਫਿਲਮਾਂ ਦੇ ਵਿੱਚ ਇਕੱਠੇ ਕਰਕੇ ਖਿਲਾੜੀ, ਜੇਕਰ ਖਿਲਾੜੀ ਵਾਲੀ ਸੀਰੀਜ਼ ਚੱਲੀ ਤਾਂ ਅਕਸ਼ੇ ਕੁਮਾਰ ਨੇ ਬਹੁਤ ਖੂਬਸੂਰਤ ਰੋਲ ਪਲੇ ਕੀਤੇ। ਤਾਂ ਅਕਸ਼ੇ ਕੁਮਾਰ ਜਿਹੜਾ ਹੈਗਾ ਉਹ ਪੰਜਾਬ ਦਾ ਬਾਲੀਵੁੱਡ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਰੋਲ ਅਦਾ ਕਰਦਾ ਨਜ਼ਰ ਆਇਆ। ਖੂਬਸੂਰਤੀ ਦੇ ਨਾਲ ਭਾਰਤ ਨੂੰ ਜਿਹੜਾ ਹੈ ਇਹ ਅਕਸ਼ੇ ਕੁਮਾਰ ਹਸਾਉਂਦਾ ਵੀ ਹੈ, ਰਵਾਉਂਦਾ ਵੀ ਹੈ। ਅਤੇ ਅਕਸ਼ੇ ਕੁਮਾਰ ਨੇ ਭਾਰਤ ਦਾ ਤਾਂ ਨਾਂ ਰੌਸ਼ਨ ਕਰਨਾ ਹੀ ਆ, ਸਾਡੇ ਪੰਜਾਬ ਨੂੰ ਵੀ ਜਿਹੜਾ ਹੈਗਾ ਉਹ ਬਹੁਤ ਰੌਸ਼ਨ ਆਇਆ। ਇਸੇ ਤਰ੍ਹਾਂ ਭਾਰਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਜੇਕਰ ਗੱਲ ਕਰੀਏ 9 ਸਤੰਬਰ ਨੂੰ ਜਨਮ ਲੈਣ ਵਾਲੀਆਂ ਦੀ, ਤਾਂ 1850 ਦੇ ਵਿੱਚ ਪ੍ਰਸਿੱਧ ਹਿੰਦੀ ਲੇਖਕ ਅਤੇ ਨਾਟਕਕਾਰ ਭਰਤੇਂਦੂ ਹਰੀਸ਼ ਚੰਦਰ ਹੋਣਾ ਦਾ ਜਨਮ ਹੋਇਆ। 1880 ਦੇ ਵਿੱਚ ਆਜ਼ਾਦੀ ਸੰਗਰਾਮੀ ਅਰਜੁਨ ਲਾਲ ਸੇਠੀ ਹੋਣਾ ਦਾ ਜਨਮ ਹੋਇਆ। ਅਤੇ 1907 ਦੇ ਵਿੱਚ ਪ੍ਰਸਿੱਧ ਫਿਲਮ ਨਿਰਦੇਸ਼ਕ ਮਹਿਬੂਬ ਖਾਨ ਹੋਣਾ ਦਾ ਜਨਮ ਹੋਇਆ। 9 ਸਤੰਬਰ 1909 ਨੂੰ ਪ੍ਰਸਿੱਧ ਅਦਾਕਾਰਾ ਲੀਲਾ ਚਿਟਨਿਸ ਹੋਣਾ ਦਾ ਵੀ ਜਨਮ ਹੋਇਆ। ਅਤੇ ਇਸੇ ਤਰ੍ਹਾਂ ਦੋਸਤੋ ਕਾਰਗਿਲ ਯੁੱਧ ਦੇ ਪਰਮਵੀਰ ਚੱਕਰ ਸਨਮਾਨਿਤ ਸੈਨਿਕ ਵਿਕਰਮ ਬੱਤਰਾ 1974 ਵਿੱਚ ਜਨਮ ਲੈਂਦੇ ਨੇ। ਅਤੇ ਸਾਨੂੰ ਮਾਣ ਆ ਕਿ ਸਾਡੇ ਬਠਿੰਡਾ ਕੈਂਟ ਦੇ ਵਿੱਚ ਉਹਨਾਂ ਦੇ ਨਾਂ ਦਾ ਇੱਕ ਖੂਬਸੂਰਤ ਗੇਟ ਉਹਨਾਂ ਦੀ ਯਾਦ ਦੇ ਵਿੱਚ ਬਣਵਾਇਆ ਹੋਇਆ, ਜਿਹੜਾ ਕਿ ਬੀਬੀ ਵਾਲਾ ਰੋਡ 'ਤੇ ਸਥਿਤ ਹੈ, ਵਿਕਰਮ ਬੱਤਰਾ ਗੇਟ। ਹੁਣ ਆ ਗਈ ਵਾਰੀ ਉਹਨਾਂ ਦੀ ਜਿਹੜੇ ਇਸ ਦਿਨ ਰੁਖਸਤ ਹੋਏ। ਤਾਂ ਲਾਲਾ ਜਗਤ ਨਾਰਾਇਣ ਜਿਹੜੇ 1981 ਦੇ ਵਿੱਚ ਪ੍ਰਸਿੱਧ ਪੱਤਰਕਾਰ ਸੀ, ਹਿੰਦ ਸਮਾਚਾਰ ਸਮੂਹ ਦੇ ਸੰਸਥਾਪਕ ਸਨ, ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ 1981 ਦੇ ਵਿੱਚ। ਸ਼ੇਖ ਅਬਦੁੱਲਾ ਜਿਹੜੇ ਕਿ ਅੱਜ ਜੰਮੂ ਕਸ਼ਮੀਰ ਦੇ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਉਸ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਜੀ ਦੇ ਦਾਦਾ ਜੀ ਜਿਹੜੇ ਆ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ 1982 ਦੇ ਵਿੱਚ, ਜਿਹੜੇ ਕਿ ਜੰਮੂ ਕਸ਼ਮੀਰ ਦੇ ਪ੍ਰਮੁੱਖ ਰਾਜਨੀਤਿਕ ਆਗੂ ਵਜੋਂ ਵੀ ਜਾਣੇ ਜਾਂਦੇ ਨੇ। ਅਤੇ ਅਬਦੁੱਲਾ ਫੈਮਿਲੀ ਹੈ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਮਸ਼ਹੂਰ ਆ, ਕਾਫੀ ਲੰਬੇ ਸਮੇਂ ਇਹਨਾਂ ਦਾ ਰਾਜ ਰਿਹਾ। ਵਰਗੀਜ਼ ਕੁਰਿਆਨ 2012 ਵਿੱਚ ਭਾਰਤ ਦੀ ਸ਼ੁੱਧ ਕ੍ਰਾਂਤੀ ਦੇ ਜਨਕ ਅਤੇ ਪ੍ਰਸਿੱਧ ਉਦਯੋਗਪਤੀ, ਇਹ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਤਾਂ ਜੇਕਰ ਵਿਸ਼ਵ ਦੀ ਗੱਲ ਕਰੀਏ ਤਾਂ ਵਿਸ਼ਵ ਦੀਆਂ ਪ੍ਰਮੁੱਖ ਸ਼ਖਸੀਅਤਾਂ 9 ਸਤੰਬਰ ਨੂੰ ਜਨਮ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਮਹਾਨ ਰੂਸੀ ਨਾਵਲਕਾਰ ਲੀਓ ਟੋਲਸਟਾਏ ਸ਼ਾਮਲ ਆ। 1828 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ। 1890 ਦੇ ਵਿੱਚ ਦੋਸਤੋ ਕੇ ਐੱਫ ਸੀ ਦੇ ਸੰਸਥਾਪਕ ਕਰਨਲ ਹਾਰਲੈਂਡ ਸੈਂਡਰਸ ਦਾ ਜਨਮ ਹੁੰਦਾ। ਕੇ ਐੱਫ ਸੀ ਭਾਵੇਂ ਸ਼ੁਰੂ ਹੁੰਦੀ ਹੈ ਬਾਹਰਲੇ ਮੁਲਕਾਂ ਤੋਂ, ਪਰ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ ਇਹ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਸਾਡੇ ਬੱਚੇ ਬੱਚੀਆਂ ਨੂੰ ਬੜਾ ਆਪਦੇ ਵੱਲ ਖਿੱਚਦੀ ਹੈ। ਬਰਗਰ ਖਾਂਦੇ ਆ, ਨੂਡਲ ਖਾਂਦੇ ਆ, ਜੰਕ ਫੂਡ ਹੈ, ਬਚੋ ਜੰਕ ਫੂਡ ਤੋਂ, ਪਰ ਜਿਹੜਾ ਹੈਗਾ ਹੈਲਦੀ ਫੂਡ ਜ਼ਰੂਰ ਅਪਣਾਓ। ਤਾਂ ਕੇ ਐੱਫ ਸੀ ਦੇ ਸੰਸਥਾਪਕ ਸੀ ਜਿਹੜੇ ਉਹ ਕਰਨਲ ਹਾਰਲੈਂਡ ਸੈਂਡਰਸ 1890 'ਚ ਜਨਮ ਲੈਂਦੇ ਨੇ। ਇਸੇ ਤਰ੍ਹਾਂ ਸੀ ਪ੍ਰੋਗਰਾਮਿੰਗ ਭਾਸ਼ਾ ਦੇ ਸਹਿ ਨਿਰਮਾਤਾ 1941 ਵਿੱਚ ਜਨਮ ਲੈਂਦੇ ਨੇ ਡੈਨਿਸ ਰਿਚੀ। ਕੰਪਿਊਟਰ ਪ੍ਰੋਗਰਾਮਿੰਗ ਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਦੋਸਤ ਮਿੱਤਰ ਨੇ ਉਹਨਾਂ ਨੂੰ ਪਤਾ ਕਿ ਡੈਨਿਸ ਰਿਚੀ ਜਿਹੜਾ ਹੈਗਾ ਸੀ ਪ੍ਰੋਗਰਾਮਿੰਗ ਦਾ ਸਹਿ ਭਾਸ਼ਾ ਨਿਰਮਾਤਾ ਸੀ। ਇਸੇ ਤਰ੍ਹਾਂ ਬ੍ਰਿਟਿਸ਼ ਅਦਾਕਾਰ 1960 ਦੇ ਵਿੱਚ ਜਨਮ ਲੈਂਦੇ ਨੇ ਹਿਊ ਗ੍ਰਾਂਟ। 1966 ਦੇ ਵਿੱਚ 9 ਸਤੰਬਰ ਨੂੰ ਅਮਰੀਕੀ ਅਦਾਕਾਰ ਅਤੇ ਕਮੇਡੀਅਨ ਐਡਮ ਸੈਂਡਲਰ ਦਾ ਜਿਹੜਾ ਹੈਗਾ ਉਹ ਜਨਮ ਹੁੰਦਾ। ਇਸੇ ਤਰ੍ਹਾਂ ਕੈਨੇਡੀਅਨ ਗਾਇਕ, ਬਹੁਤ ਮਸ਼ਹੂਰ ਗਾਇਕ ਆ, ਮਾਈਕਲ ਬੁਬਲੇ 1975 ਵਿੱਚ ਜਨਮ ਲੈਂਦੇ ਨੇ। ਅਤੇ ਦੋਸਤੋ ਵਿਸ਼ਵ ਪ੍ਰਸਿੱਧ ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਉਹਨਾਂ ਦੇ ਵਿੱਚ ਇੰਗਲੈਂਡ ਦਾ ਰਾਜਾ 1087 ਦੇ ਵਿੱਚ ਵਿਲੀਅਮ ਦਾ ਕੌਂਕਰਰ ਜਿਹੜਾ ਹੈਗਾ ਉਹ ਇਸ ਨੂੰ ਜਿਹੜਾ ਹੈਗਾ

ਇੰਗਲੈਂਡ ਦਾ ਰਾਜਾ ਵਿਲੀਅਮ ਕੌਂਕਰਰ ਵੀ 9 ਸਤੰਬਰ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਤਾਂ ਮਾਓ ਜੇਦੋਂਗ 1976 ਦੇ ਵਿੱਚ ਚੀਨੀ ਕਮਿਊਨਿਸਟ ਕ੍ਰਾਂਤੀਕਾਰੀ ਅਤੇ ਆਗੂ, ਇਹ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਇਸੇ ਤਰ੍ਹਾਂ 2003 ਦੇ ਵਿੱਚ ਪ੍ਰਸਿੱਧ ਭੌਤਿਕ ਵਿਗਿਆਨੀ ਐਡਵਰਡ ਟੇਲਰ, ਇਹ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਤਾਂ ਦੋਸਤੋ, ਹੁਣ ਅਲਵਿਦਾ ਕਹਿਣ ਦੇ ਨਾਲ ਨਾਲ ਹੀ ਅਸੀਂ ਤੁਹਾਨੂੰ ਇੱਕ ਗੀਤ ਸੁਣਾਉਣੇ ਆ, ਅਤੇ ਗੀਤ ਜਿਹੜਾ ਹੈਗਾ ਉਹ ਹਰਦੀਪ ਦੀ ਆਵਾਜ਼ ਦੇ ਵਿੱਚ ਹੈ, ਅਸਾਂ ਕੀ ਤੇਥੋਂ ਰੱਬ ਮੰਗਿਆ।

0: ਦੋਸਤੋ, ਭਾਵੇਂ ਆਪਾਂ ਚੁਗਲੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਕਰਨੀਆਂ, ਆਪਾਂ ਖੂਬਸੂਰਤ ਜੀਆਂ ਗੱਲਾਂ ਕਰਨੀਆਂ ਨੇ, ਅਤੇ ਗੱਲਾਂ ਦੇ ਨਾਲ ਨਾਲ ਦੋਸਤੋ ਸੱਜਰੀ ਸਵੇਰ ਜਿਹੜੀ ਹੈਗੀ ਹੈ ਹੋਰ ਵਧੀਆ ਖੂਬਸੂਰਤ ਹੋ ਜਾਏਗੀ, ਕਿਉਂਕਿ ਚੁਗਲੀਆਂ ਜਿਹੜੀਆਂ ਹੈਗੀਆਂ ਉਹ ਸਾਡੇ ਕਿਰਦਾਰ ਨੂੰ ਵੀ ਛੋਟਾ ਕਰਦੀਆਂ, ਹਲਕਾ ਕਰਦੀਆਂ. ਅਤੇ ਦੋਸਤੋ ਸਾਨੂੰ ਚਾਹੀਦਾ ਕੀ ਹੈ ਕਿ ਅਸੀਂ ਹਰ ਇੱਕ ਦਾ ਦੋਸਤ ਮਿੱਤਰ ਦਾ ਰਾਜ਼ ਆਪਣੇ ਤੱਕ ਹੀ ਸੀਮਿਤ ਰੱਖੀਏ. ਜੇ ਕੋਈ ਚੰਗੇ ਭਾਗਾਂ ਨਾਲ ਸਾਨੂੰ ਕੋਈ ਆਪਦੇ ਦਿਲ ਦੀ ਗੱਲ ਫਰੋਲ ਕੇ ਦੱਸ ਦਿੰਦਾ, ਦਿਮਾਗ ਦੀ ਗੱਲ ਦੱਸ ਦਿੰਦਾ, ਤਾਂ ਉਹਦਾ ਲਾਊਡ ਸਪੀਕਰ ਲਾ ਕੇ ਜਿਹੜਾ ਹੈ ਹੋਰ ਦੋਸਤਾਂ ਮਿੱਤਰਾਂ ਨੂੰ ਨਾ ਦੱਸਿਆ ਕਰੀਏ. ਇਹ ਇੱਕ ਖੂਬਸੂਰਤ ਆਦਤ ਆ ਜਿਹੜੀ ਸਾਡੇ ਦੋਸਤਾਂ ਮਿੱਤਰਾਂ ਵਿੱਚ ਸਾਡਾ ਵਿਸ਼ਵਾਸ ਵਧਾਉਂਦੀ ਹੈ, ਅਤੇ ਇੱਕ ਵਿਸ਼ਵਾਸ ਆਕਾਸ਼ਵਾਣੀ FM ਬਠਿੰਡਾ ਨੇ ਵੀ ਵਧਾ ਰੱਖਿਆ. ਅਤੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਸਮਾਂ ਜਿਹੜਾ ਹੈਗਾ ਉਹ 7:29 ਅਤੇ 52 ਸਕਿੰਟ ਦਾ ਹੋ ਗਿਆ, ਅਤੇ ਅਸੀਂ ਹਫ਼ਤਾਵਾਰੀ ਸਿਲਸਿਲਾ ਹੈਲਥ ਸ਼ੋਅ ਲੈ ਕੇ ਹਾਜ਼ਰ ਹਾਂ. ਅਤੇ ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਹੈ ਡਾਕਟਰ ਜੁਝਾਰ ਸਿੰਘ, ਜਿਹੜੇ ਕਿ ਸਿਵੀਆਂ ਦੀ ਡਿਸਪੈਂਸਰੀ ਦੀ ਦੇਖ ਰੇਖ ਕਰ ਰਹੇ ਹੈ, ਅਤੇ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਆਜ਼ਾਦੀ ਦੇ ਸਮੇਂ ਤੋਂ ਬਾਅਦ ਜਿਹੜੀਆਂ ਇਹ ਡਿਸਪੈਂਸਰੀਜ਼ ਬਣੀਆਂ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਸਹੂਲਤ ਦੇਣ ਲਈ, ਖਾਸ ਤੌਰ 'ਤੇ ਸਿਹਤ ਸਹੂਲਤਾਂ ਦੇਣ ਲਈ, ਉਹ ਕਿਸ ਤਰੀਕੇ ਨਾਲ ਕੰਮ ਕਰਦੀਆਂ ਨੇ, ਕਿੱਥੋਂ ਇਹ ਆਪਣਾ ਫੰਡ ਇਕੱਠਾ ਕਰਦੇ ਨੇ, ਅਤੇ ਕਿਸ ਤਰੀਕੇ ਨਾਲ ਇਹਦਾ ਸਿਸਟਮ ਜਿਹੜਾ ਹੈਗਾ ਉਹ ਚੱਲਦਾ, ਸਾਡੇ ਨਾਲ ਇਸ ਵਿਸ਼ੇ 'ਤੇ ਗੱਲ ਕਰਨ ਲਈ ਡਾਕਟਰ ਜੁਝਾਰ. ਡਾਕਟਰ ਜੁਝਾਰ, ਸਵਾਗਤ ਆ ਜੀ ਆਕਾਸ਼ਵਾਣੀ FM ਬਠਿੰਡਾ ਤੋਂ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਸੱਜਰੀ ਸਵੇਰ 'ਚ ਜੀ.
1: ਠੀਕ ਹੈ ਸਰ, ਧੰਨਵਾਦ ਜੀ ਬਹੁਤ ਬਹੁਤ ਜੀ. ਬਲਜੀ ਸ਼ਰਮਾ ਜੀ ਦਾ, ਆਕਾਸ਼ਵਾਣੀ ਬਠਿੰਡਾ ਜੀ ਦਾ, ਅਤੇ ਦਲਵੀਰ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ
0: ਜੀ. ਡਾਕਟਰ ਸਾਹਿਬ, ਜਦੋਂ ਗੱਲ ਕਰ ਲੈਂਦੇ ਹਾਂ ਪੇਂਡੂ ਡਿਸਪੈਂਸਰੀਆਂ ਦੀ, ਕਿੰਨਾ ਕੁ ਇਤਿਹਾਸ, ਕਿਹੋ ਜਿਹੇ ਤਰੀਕੇ ਨਾਲ ਇਹ ਚੱਲਦੀਆਂ ਨੇ, ਅਤੇ ਕੀ ਕੁਝ ਤੁਸੀਂ ਜਿਹੜਾ ਹੈਗਾ ਆਪਣੀ ਡਿਊਟੀ ਦੌਰਾਨ ਵੇਖਦੇ ਹੋ, ਕੀ ਕਹਿਣਾ ਚਾਹੋਗੇ ਇਹਨਾਂ ਡਿਸਪੈਂਸਰੀਆਂ ਦੇ ਸਮਰੱਥਾ ਬਾਰੇ ਅਤੇ ਕਾਰਜ ਕੁਸ਼ਲਤਾ ਬਾਰੇ?
1: ਹਾਂਜੀ, ਜਿਹੜੇ ਪੇਂਡੂ ਡਿਸਪੈਂਸਰੀਆਂ, ਇਹ ਪਿੰਡ ਦੀ ਰੀੜ੍ਹ ਦੀ ਹੱਡੀ ਹੈ ਜੀ.
0: ਜੀ,
1: ਆਮ ਲੋਕਾਂ ਦੀ ਸਹੂਲਤਾਂ ਵਾਸਤੇ ਬਹੁਤ ਵੱਡੇ ਹਸਪਤਾਲ ਨੂੰ ਵੱਧ ਕੰਮ ਕਰਦੀਆਂ ਜੀ. ਜਿਵੇਂ ਹੁਣ ਅੱਜ ਬੁੱਧਵਾਰ ਦਾ ਦਿਨ ਲਾ ਲਓ ਜੀ, ਅੱਜ ਮਮਤਾ ਦਿਵਸ ਹੋਊਗਾ ਜੀ, 0-5 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਹੋਊਗੀ, ਜਿਹੜੇ ਕਿ ਬੱਚਿਆਂ ਦੀ ਚੰਗੀ ਸਿਹਤ ਅਤੇ ਸੁਰੱਖਿਅਤ ਭਵਿੱਖ ਦਾ ਰਾਹ ਪੱਧਰਾ ਕਰਦੀਆਂ ਜੀ.
0: ਬਿਲਕੁਲ ਜੀ,
1: ਠੀਕ ਹੈ ਜੀ. ਹਾਂ, ਇਹ ਵੈਕਸੀਨ ਬਿਲਕੁਲ ਫ੍ਰੀ ਲੱਗਦੀਆਂ ਜੀ, ਫ੍ਰੀ ਆਫ ਕੋਸਟ ਲੱਗਦੀਆਂ. ਤੇ ਬੱਚੇ ਦਾ ਮੰਨ ਕੇ ਚੱਲੋ ਅੱਜ ਬੱਚਾ ਪੈਦਾ ਹੋਇਆ ਜੀ, ਉਹ ਤਾਂ ਪਹਿਲਾ ਜਿਹੜਾ ਸਮਾਂ ਹੁੰਦਾ ਉਹ ਗੋਲਡਨ ਟਾਈਮ ਹੁੰਦਾ, ਇਹਦੇ ਵਿੱਚ 24 ਘੰਟੇ ਦੇ ਵਿੱਚ ਵੈਕਸੀਨ ਲੱਗ ਜਾਂਦੀ ਹੈ, ਬੱਚੇ ਦਾ ਸੁਰੱਖਿਅਤ ਭਵਿੱਖ ਹੁੰਦਾ. ਜਿਹੜੀ ਜਾਨਲੇਵਾ ਬਿਮਾਰੀਆਂ ਹੁੰਦੀਆਂ ਉਹਨਾਂ ਤੋਂ ਬੱਚਿਆਂ ਦਾ ਬਚਾਅ ਹੋ ਜਾਂਦਾ, ਨਹੀਂ ਜਾਨਲੇਵਾ ਬਿਮਾਰੀਆਂ ਤੋਂ ਬਚਣ ਦੇ ਲਈ ਘਰ ਦੇ ਖਰਚੇ ਹੁੰਦੇ, ਸਮਾਂ ਬਰਬਾਦ ਹੁੰਦਾ ਮਾਪਿਆਂ ਦਾ, ਉਹਦੇ ਨਾਲ ਸੁਰੱਖਿਅਤ ਇਹ ਬੱਚਿਆਂ ਦੇ ਵੈਕਸੀਨ ਕਰਵਾਈ ਜਾਵੇ.
0: ਬਿਲਕੁਲ ਜੀ, ਬੱਚਿਆਂ ਨੂੰ ਵੈਕਸੀਨ ਬਹੁਤ ਜ਼ਰੂਰੀ ਹੈ, ਅਤੇ ਸਾਡੇ ਆਕਾਸ਼ਵਾਣੀ FM ਬਠਿੰਡਾ ਦੇ ਸਰੋਤੇ ਜਿਹੜੇ ਵੀ ਸੁਣ ਰਹੇ ਆ ਉਹ ਬਿਲਕੁਲ ਜੀ ਇਸ ਗੱਲ ਦਾ ਧਿਆਨ ਰੱਖੋ, ਨਵਜੰਮੇ ਬੱਚਿਆਂ ਨੂੰ ਵੈਕਸੀਨੇਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ. ਡਾਕਟਰ ਜੁਝਾਰ, ਫਿਰ ਇਹ ਵੈਕਸੀਨੇਸ਼ਨ ਲਈ ਫੰਡ ਕਿਵੇਂ ਅਰੇਂਜ ਹੁੰਦੇ ਆ, ਕਿਸ ਤਰੀਕੇ ਨਾਲ ਜਿਹੜਾ ਹੈਗਾ ਇਹ ਸਿਸਟਮ ਚੱਲ ਰਿਹਾ, ਕੌਣ ਆ ਇਹਦੇ ਪਿੱਛੇ?
1: ਹਾਂ ਜੀ, WHO ਨਹੀਂ ਹੁੰਦਾ ਜੀ, ਵਰਲਡ ਹੈਲਥ ਆਰਗੇਨਾਈਜੇਸ਼ਨ, ਭਾਰਤ ਸਰਕਾਰ ਅਤੇ ਅੱਗੇ ਪੰਜਾਬ ਸਰਕਾਰ, ਇਹਨਾਂ ਦੀ ਚੇਨ ਇਕੱਠੇ ਹੋ ਕੇ ਵੈਕਸੀਨ ਸਾਡੇ ਥਰੂ ਪਹੁੰਚਦੀ, ਕੋਲਡ ਚੇਨ ਰਾਹੀਂ ਪਹੁੰਚਦੀ ਹੈ ਵੈਕਸੀਨ ਜੀ. ਠੀਕ ਹੈ ਜੀ, ਅਤੇ ਬਹੁਤ ਵਧੀਆ, ਲੋਕ ਆਮ ਲੋਕਾਂ ਦੇ ਲਈ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਦਾ, ਬਹੁਤ ਵਧੀਆ ਜੀ.
0: ਜੀ,
1: ਛੋਟੇ ਬੱਚਿਆਂ ਦਾ ਇਮਿਊਨ ਸਿਸਟਮ ਬਹੁਤ ਵੀਕ ਹੁੰਦਾ, ਉਹਨਾਂ ਨੂੰ ਬਿਮਾਰੀਆਂ ਨਾਲ ਲੜਨਾ ਬਹੁਤ ਔਖਾ ਹੁੰਦਾ, ਜਿਹੜੇ ਬੱਚੇ ਦੇ ਵੈਕਸੀਨ ਲੱਗ ਜਾਂਦੀ ਆ ਉਹਦਾ ਅਗਲਾ ਭਵਿੱਖ ਸੁਰੱਖਿਅਤ ਹੋ ਜਾਂਦਾ,
0: ਬਿਲਕੁਲ ਸਹੀ ਗੱਲ ਆ. ਜਿਹੜੇ ਕਿ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰ ਰਹਿ ਰਹੇ ਨੇ, ਜਿਨ੍ਹਾਂ ਦੀਆਂ ਜਿਹੜੀਆਂ ਭੈਣਾਂ ਨੇ ਮੇਰੀਆਂ, ਉਹ ਜੇਕਰ ਪੌਸ਼ਟਿਕ ਖੁਰਾਕ ਨਹੀਂ ਖਾ ਸਕਦੀਆਂ, ਤਾਂ ਉਹਨਾਂ ਦੇ ਜਣੇਪੇ ਵੇਲੇ ਇਹ ਜਿਹੜੀ ਹੈਗੀ ਆ ਸਹਾਈ ਹੁੰਦੀ ਆ, ਉਹਨਾਂ ਦੇ ਬੱਚਿਆਂ ਦੀ ਸਿਹਤ ਨੂੰ ਵੀ ਠੀਕ ਕਰਦੀ ਹੈ ਅਤੇ ਉਮਰ ਵੀ ਵਧਾਉਂਦੀ ਹੈ. ਡਾਕਟਰ ਸਾਹਿਬ, ਫਿਰ ਇਹਨਾਂ ਦੇ ਲਈ ਕੋਈ ਜਾਣਕਾਰੀ ਭਰਪੂਰ ਕੈਂਪ ਵੀ ਜਿਹੜਾ ਹੈ?

0: ਉਹ ਬਿਲੋ ਪ੍ਰਵਰਟੀ ਲਾਈਨ ਵਾਲੇ ਪਰਿਵਾਰਾਂ ਦੇ ਵਿੱਚ ਜਿਹੜੇ
1: ਹਾਂਜੀ ਹਾਂ, ਅਸੀਂ ਮਹੀਨੇ ਚ 2-3 ਕੈਂਪ ਲਗਾਉਂਦੇ ਹਾਂ ਜੀ ਪਿੰਡ ਦੇ ਵਿੱਚ ਅਲੱਗ ਅਲੱਗ ਜਗ੍ਹਾ ਤੇ। ਮੰਨ ਕੇ ਚੱਲੋ ਡਿਸਪੈਂਸਰੀ ਹੋ ਗਿਆ ਜਿੱਥੇ ਅਸੀਂ ਬਹਿੰਦੇ ਹਾਂ ਜੀ, ਉੱਥੇ ਹਰ ਬੁੱਧਵਾਰ ਜਾਂਦੇ, ਬਾਕੀ ਹਰ ਸ਼ਨੀਵਾਰ ਜੀ ਅਸੀਂ ਪਿੰਡ ਦੇ ਵਿੱਚ ਵੱਖ ਵੱਖ ਜਗ੍ਹਾ ਤੇ ਕੈਂਪ ਲਗਾਉਂਦੇ, ਲੋਕਾਂ ਨੂੰ ਅਵੇਅਰ ਕਰਦੇ ਹਾਂ ਜੀ ਵੈਕਸੀਨ ਵੀ ਪ੍ਰਤੀ। ਜਿਵੇਂ ਸਾਡੇ ਅੰਦਰ ਨਾ 14 ਨੈਸ਼ਨਲ ਪ੍ਰੋਗਰਾਮ ਆਉਂਦੇ ਆ
0: ਜੀ
1: ਸਾਡੇ ਖੇਤਰ ਦੇ ਪ੍ਰਤੀ, ਜਿਹਦੇ ਡੇਂਗੂ, ਮਲੇਰੀਆ, ਚਿਕਨਗੁਨੀਆ, ਚੇਚਕ, ਹੈਪੇਟਸ ਬੀ, HIV, ਇਹਦੇ ਪ੍ਰਤੀ ਅਸੀਂ ਸਾਰੇ ਲੋਕਾਂ ਨੂੰ ਅਵੇਅਰਨੈਸ ਕਰਦੇ ਹਾਂ ਜਿੰਨਾ ਹੋ ਸਕਦਾ। ਤਾਂ ਜੇ ਅਸੀਂ ਆਪਣੇ ਪਿੰਡ ਦੇ ਅਧੀਨ 3 ਭੱਠੇ ਆਉਂਦੇ ਆ ਜੀ, ਭੱਠਿਆਂ ਤੇ ਜਾ ਕੇ ਵੀ ਅਸੀਂ ਵੈਕਸੀਨੇਸ਼ਨ ਕਰਦੇ ਹਾਂ, ਉੱਥੇ ਅਵੇਅਰ ਕਰਦੇ ਹਾਂ। ਜਿਵੇਂ ਹੁਣ ਅੱਜ ਕੱਲ੍ਹ ਡੇਂਗੂ ਮਲੇਰੀਆ ਦਾ ਸੀਜ਼ਨ ਚੱਲ ਰਿਹਾ ਜੀ,
0: ਜੀ
1: ਹਾਂ, ਅਸੀਂ ਲੋਕਾਂ ਨੂੰ ਇਹ ਸਮਝਾਉਂਦੇ ਹਾਂ ਵੀ ਕੂਲਰਾਂ 'ਚ ਪਾਣੀ ਖੜਾ ਨਹੀਂ ਹੁੰਦੇ ਆ, ਆਪਣੇ ਆਪ ਦਾ ਬਚਾਅ ਕਰਨ ਕੱਪੜੇ ਪੂਰੇ ਪਾਣੇ ਆ ਜੀ, ਠੀਕ ਹੈ। ਤੇ ਹਰ ਸ਼ੁੱਕਰਵਾਰ ਡਰਾਈ ਡੇ ਮਨਾਉਣਾ ਆਪਾਂ, ਹਰ ਸ਼ੁੱਕਰਵਾਰ ਡਰਾਈ ਡੇ ਮਨਾਉਣਾ
0: ਜੀ,
1: ਤੇ ਫਰਾਈਡੇ ਡਰਾਈ ਡੇ। ਤੇ ਜੇ ਹਫ਼ਤੇ 'ਚ ਇੱਕ ਦਿਨ ਵੀ ਕੂਲਰ ਦਾ ਪਾਣੀ ਚੇਂਜ ਕਰ ਲਿਆ ਤੁਸੀਂ, ਤਾਂ ਤੁਸੀਂ ਡੇਂਗੂ ਮਲੇਰੀਆ ਤੋਂ ਬਚੋਗੇ।
0: ਬਿਲਕੁਲ ਸਹੀ ਗੱਲ ਹੈ।
1: ਬਾਕੀ ਇਹਨਾਂ ਦੇ ਜੇ ਮੰਨ ਕੇ ਚਲੋ ਕੋਈ ਵੀ ਬੁਖਾਰ ਹੁੰਦਾ, ਇਹ ਆਪਣੇ ਕੋਲ ਟੈਸਟਿੰਗ ਬਿਲਕੁਲ ਫ੍ਰੀ ਹੁੰਦੀ ਡੇਂਗੂ ਮਲੇਰੀਆ ਦੀ, ਤੇ ਇਲਾਜ ਵੀ ਫ੍ਰੀ ਹੁੰਦਾ ਵੀ, ਕਿਸੇ ਕੋਲ ਵੱਡਾ ਖਰਚਾ ਨਾ ਹੋਵੇ। ਉਦੋਂ ਪੂਰਾ ਅਸੀਂ ਅਵੇਅਰਨ ਕਰਦੇ ਹਾਂ ਜਿੰਨਾ ਹੋ ਸਕੇ, ਵੱਧ ਤੋਂ ਵੱਧ ਜੀ ਘਰ ਘਰ ਜਾ ਕੇ ਮੋਟੀਵੇਟ ਕਰਦੇ ਹਾਂ ਜੀ।
0: ਜੀ ਇੱਥੇ ਡਾਕਟਰ ਸਾਹਿਬ ਆਪਾਂ ਮਰੀਜ਼ ਵੀ ਦਾਖਲ ਕਰ ਲੈਂਦੇ ਹਾਂ?
1: ਨਹੀਂ, ਮਰੀਜ਼ ਦਾਖਲ ਨਹੀਂ ਕਰਦੇ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਮਰੀਜ਼ ਦਾਖਲ ਨੂੰ ਲੋੜ ਹੀ ਨਾ ਪਵੇ ਜੀ, ਅਸੀਂ ਇੰਨਾ ਅਵੇਅਰ ਕਰਦੇ ਹਾਂ। ਮੰਨ ਕੇ ਚੱਲੋ ਤੁਸੀਂ ਉਹਨੂੰ ਟੱਕਰੇ ਜੀ ਆਏ, ਮੈਂ ਤੁਹਾਨੂੰ ਮੇਰਾ ਕੰਮ ਹੀ ਇਹ ਹੈ ਜੀ ਮੋਟੀਵੇਟ ਕਰਨਾ, ਅਵੇਅਰਨੈਸ ਕਰਨਾ ਵੀ ਭਾਈ ਆਹ ਹੁਣ ਇਹ ਪ੍ਰੋਬਲਮ ਚੱਲ ਰਹੀ ਆ, ਤੇ ਇਹ ਤੋਂ ਤੁਸੀਂ ਕਿਵੇਂ ਸੁਚੇਤ ਹੋਣਾ, ਕਿਵੇਂ ਬਚਣਾ ਵੀ ਤੁਹਾਨੂੰ ਦਾਖਲ ਹੋਣ ਦੀ ਲੋੜ ਹੀ ਨਾ ਪੈ ਸਕੇ ਜੀ।
0: ਬਸ ਇਹਨਾਂ ਗੱਲਾਂ ਕਰਕੇ,
1: ਹਾਂਜੀ
0: ਬਿਲਕੁਲ ਡਾਕਟਰ ਸਾਹਿਬ, ਇਹਨਾਂ ਗੱਲਾਂ ਕਰਕੇ ਹੀ ਡਾਕਟਰ ਨੂੰ ਜਿਹੜਾ ਹੈਗਾ ਉਹ ਦੂਜਾ ਰੱਬ ਮੰਨਿਆ ਗਿਆ ਜੀ।
1: ਹਾਂਜੀ ਹਾਂ, ਸਾਡਾ ਕੇਡਰ ਆ ਜੀ MPHW। ਦੇਖੋ ਜੀ ਪਿਛਲੇ 15 ਸਾਲ ਤੋਂ ਇੰਡੀਆ 'ਚ ਕੋਈ ਪੋਲੀਓ ਦਾ ਕੇਸ ਨਹੀਂ ਆਇਆ ਜੀ। ਸਾਡੇ ਕੇਡਰ ਨੇ ਦੇਖੋ ਘਰ ਘਰ ਜਾ ਕੇ ਜੀ ਬਹੁਤ ਡੀਪਲੀ ਵਰਕ ਕਰਕੇ ਜੀ ਇੰਡੀਆ 'ਚੋਂ ਡੇਂਗੂ ਨੂੰ, ਆਪਣਾ ਇੰਡੀਆ 'ਚੋਂ ਪੋਲੀਓ ਨੂੰ ਖਤਮ ਕਰਤਾ ਜੀ।
0: ਵਾਹ ਜੀ ਵਾਹ, ਸਲਿਊਟ ਆ ਡਾਕਟਰ ਸਾਹਿਬ।
1: ਨਹੀਂ ਤੁਸੀਂ ਪਹਿਲਾਂ ਦੇਖੋ ਸਰ ਵੀ ਆਮ ਪਿੰਡਾਂ ਦੇ ਵਿੱਚ ਦੇਖੋ ਬੱਚੇ ਪੋਲੀਓ ਵਾਲੇ ਕਿਵੇਂ ਔਖੇ ਸੀ, ਤੁਰਨਾ ਕਰਨਾ ਬਹੁਤ ਪ੍ਰੋਬਲਮ ਸੀ, ਹੁਣ ਤੁਹਾਨੂੰ ਕੋਈ ਬੱਚਾ ਨਹੀਂ ਮਿਲੂਗਾ ਜੀ।
0: ਡਾਕਟਰ ਸਾਹਿਬ ਬਿਲਕੁਲ ਤੁਹਾਡੀ, ਤੁਸੀਂ ਮੇਰਾ ਇੱਕ ਬੜਾ ਮਤਲਬ ਮੇਰਾ ਮਨ ਭਰਿਆ ਆ, ਭਾਵੁਕ ਹੋ ਗਿਆ ਮੈਂ। ਮੇਰਾ ਇੱਕ ਦੋਸਤ ਸੀ ਜਿਹੜਾ ਮਤਲਬ 80% ਹੈਂਡੀਕੈਪਡ ਸੀ ਜੀ, ਮਤਲਬ ਉਹ ਜਦੋਂ ਅਸੀਂ ਦੇਖ ਲੈਂਦੇ ਸੀ, ਅਸੀਂ ਮੈਕਸੀਮਮ ਟਾਈਮ ਉਹ ਸਾਡੇ ਮੇਰੇ ਨਾਨਕੇ ਪਿੰਡ ਦਾ ਦੋਸਤ ਸੀਗਾ, ਮੈਂ ਮਤਲਬ ਜਦੋਂ ਵੀ ਅਸੀਂ ਮਿਲਦੇ, ਪਰ ਉਹਦੀ ਹੱਲਾਸ਼ੇਰੀ ਹਿੰਮਤ ਦੇਖ ਕੇ ਜ਼ਰੂਰ ਅਸੀਂ ਖੁਸ਼ ਹੁੰਦੇ, ਉਹਨੂੰ ਹੱਲਾਸ਼ੇਰੀ ਦਿੰਦੇ ਦਿੰਦੇ ਆਪ ਕਈ ਵਾਰੀ ਉਹਦੀ ਹਾਲਾਤ ਦੇਖ ਕੇ, ਤਰਸਯੋਗ ਹਾਲਾਤ ਦੇਖ ਕੇ ਰੋਣਾ ਨਿਕਲ ਜਾਂਦਾ ਸੀ। ਪਰਿਵਾਰ ਦਾ ਤਾਂ ਨਿਕਲਣਾ ਹੀ ਨਿਕਲਣਾ ਜਿਨ੍ਹਾਂ ਦਾ ਉਹ ਬੱਚਾ, ਪਰ ਆਪ ਵੀ ਦੇਖ ਕੇ ਨਿਕਲ ਜਾਂਦਾ ਰੋਣਾ ਜਦੋਂ ਇਹੋ ਜਿਹੇ ਆਪਾਂ ਲਾਚਾਰ ਲੋਕ ਦੇਖਦੇ ਹਾਂ। ਅਤੇ ਇਹ ਸੰਸਾਰ ਤਾਂ ਜਿਹੜਾ ਹੈਗਾ, ਜਿਹਦੇ ਹੱਥ ਪੈਰ ਸਲਾਮਤ ਨੇ ਉਹਦੇ ਲਈ ਬੜੀ ਮੁਸ਼ਕਲ ਤਰੀਕੇ ਨਾਲ ਜ਼ਿੰਦਗੀ ਜੀਵਨ ਜਾਂਚ ਚਲਾਉਣ ਦੇ ਵਿੱਚ ਸਹਾਇਕ ਹੁੰਦਾ, ਪਰ ਜਿਹੜਾ ਵਿਚਾਰਾ, ਸਹੀ ਗੱਲ ਆ ਤੁਹਾਡੀ, ਪੋਲੀਓ ਬਿਲਕੁਲ ਸਲਿਊਟ ਆ ਜੀ ਇੰਡੀਅਨ ਗੌਰਮੈਂਟ ਨੂੰ, ਪੰਜਾਬ ਗੌਰਮੈਂਟ ਨੂੰ, ਤੁਹਾਡੇ ਵਰਗੇ ਫਰਿਸ਼ਤੇ ਡਾਕਟਰ ਸਾਹਿਬਾਨ ਦੀ ਸਮੁੱਚੀ ਟੀਮ ਨੂੰ, ਆਕਾਸ਼ਵਾਣੀ FM ਬਠਿੰਡਾ ਸਲਿਊਟ ਕਰਦਾ ਡਾਕਟਰ ਸਾਹਿਬ। ਡਾਕਟਰ ਸਾਹਿਬ ਜਦੋਂ ਇਸ ਤਰੀਕੇ ਨਾਲ ਤੁਸੀਂ ਵਿਚਰਦੇ ਹੋ, ਕਿੰਨਾ ਕੁ ਸਟਾਫ ਤੁਹਾਡੇ ਕੋਲ ਆ, ਅਤੇ ਕਿਸ ਤਰੀਕੇ ਨਾਲ ਫਿਰ ਪੰਚ ਸਰਪੰਚ ਅਤੇ ਨਾਲ ਸਪੋਰਟਸ ਦੇ ਯੂਥ ਵਿੰਗ ਬਣੇ ਹੁੰਦੇ ਆ ਪਿੰਡਾਂ ਦੇ ਵਿੱਚ, ਆਮ ਬੜੇ ਵਧੀਆ ਸਮਾਜ ਸੇਵੀ ਪਰਿਵਾਰ ਜੁੜੇ ਹੁੰਦੇ ਆ, ਕਿਸ ਤਰੀਕੇ ਨਾਲ ਫਿਰ ਤੁਹਾਡੀ ਟੀਮ ਜਿਹੜੀ ਹੈਗੀ ਆ ਉਹ ਆਮ ਪਰਿਵਾਰਾਂ ਨਾਲ ਜੁੜਦੀ ਆ?
1: ਸਾਡੇ ਨਾਲ ਇੱਕ CHO ਮੈਡਮ ਆ ਜੀ।
0: ਜੀ
1: ਹਾਂਜੀ, ਇੱਕ ਇਹਨਾਂ ਮੈਡਮ ਆ ਜੀ, 6 ਸਾਡੇ ਕੋਲ ਆਸ਼ਾ ਵਰਕਰ ਹੁੰਦੇ ਆ ਜੀ।
0: ਜੀ
1: ਹਾਂ, 6 ਆਸ਼ਾ ਵਰਕਰ, ਬਾਕੀ ਸਾਡੇ ਕੋਲ ਪਿੰਡ ਦਾ ਸਰਪੰਚ ਹੋ ਜੀ, ਬਹੁਤ ਸਾਡੇ ਨਾਲ ਹੈਲਪ ਕਰਦੇ, ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਸਾਡੇ ਨਾਲ ਹੈਲਪ ਕਰਦੇ ਆ ਜੀ, ਕਿਤੇ ਜਾਣਾ ਕਰਨਾ ਸਾਡੀ ਪੂਰੀ ਹੈਲਪ ਹੁੰਦੀ ਆ, ਸਾਨੂੰ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਪਿੰਡ ਦੇ ਵਿੱਚ। ਸਰਪੰਚ ਸਾਹਿਬ ਕੰਨੀਓ ਜਿਵੇਂ ਯੂਥ ਕਲੱਬ ਬਣਿਆ ਜੀ, ਤੇ ਉਹ ਸਾਡੀ ਬਹੁਤ ਸਹਿਯੋਗ ਕਰਦੇ ਆ, ਜੇ ਕਿਤੇ ਕੈਂਪ ਲਗਾਉਣਾ ਉੱਥੇ ਹੈਲਪ ਕਰਦੇ ਆ ਲੋਕਾਂ ਨੂੰ, ਮੰਨ ਕੇ ਚਲੋ ਘਰਾਂ ਚੋਂ ਜਾ ਕੇ ਵੀ ਲੈ ਆਉਂਦੇ, ਚਲੋ ਜਿਵੇਂ ਡਾਕਟਰ ਸਾਹਿਬ ਆਏ ਆ ਵੀ ਇਹਨਾਂ ਦੀ ਗੱਲਬਾਤ ਸੁਣੋ, ਬਹੁਤ ਸਾਡੀ ਹੈਲਪ ਕਰਦੇ ਡੀਪਲੀ ਤੌਰ 'ਤੇ ਜੀ।
0: ਜੀ ਅੱਛਾ, ਐਮਰਜੈਂਸੀ ਦੀ ਹਾਲਤ ਦੇ ਵਿੱਚ ਇਹ ਡਿਸਪੈਂਸਰੀ ਕਿਸ ਤਰੀਕੇ ਨਾਲ ਵਰਕ ਕਰਦੀ ਹੈ ਫਿਰ?
1: ਐਮਰਜੈਂਸੀ ਦੀ ਹਾਲਤ ਇਹ ਹੈ, ਮੰਨ ਕੇ ਚਲੋ ਸਰ, ਮੰਨ ਕੇ ਕਿਸੇ ਨੂੰ ਫੀਵਰ ਹੋ ਰਿਹਾ, ਠੀਕ ਹੈ, ਪਹਿਲਾਂ ਮੰਨ ਕੇ ਸਾਡੇ ਕੋਲ ਫੀਵਰ ਵਾਲਾ ਕੇਸ ਆਉਂਦਾ ਗਾ, ਠੀਕ ਹੈ, ਅਸੀਂ ਉਹਨੂੰ ਪਹਿਲਾਂ ਹੀ ਮੰਨ ਕੇ ਚਲੋ ਮੈਡੀਸਨ ਦਿੱਤੀ
0: ਜੀ,
1: ਫੀਵਰ ਕੰਟਰੋਲ ਹੋ ਗਿਆ, ਠੀਕ ਹੈ, ਉਹ ਤੋਂ ਟੈਸਟਿੰਗ ਕੀਤੀ, ਜੇ ਕੋਈ ਵੱਧ ਦਿੱਕਤ ਆਉਂਦੀ ਹੈ ਕੋਈ ਜ਼ਿਆਦਾ ਹਾਈ ਰਿਸਕ ਕੇਸ ਆ ਤਾਂ ਅਸੀਂ ਗੋਲੀਆਂ PSC ਤੇ ਭੇਜਦੇ ਹਾਂ, ਨਹੀਂ ਕੋਸ਼ਿਸ਼ ਕਰੀਦੇ ਵੀ ਇੱਥੇ ਉਹਨੂੰ ਕੰਟਰੋਲ ਹੋ ਜੇ ਤੇ ਕਿਤੇ ਜਾ ਨਾ ਪਵੇ, ਕਿਉਂ ਪਿੰਡਾਂ 'ਚ ਲੋੜਵੰਦ ਪਰਿਵਾਰ ਹੁੰਦੇ ਆ ਜੀ, ਦਿਹਾੜੀ ਵਾਲੇ ਡੱਬੇ ਵਾਲੇ ਹੁੰਦੇ ਆ ਜੀ, ਠੀਕ ਹੈ, ਜਾਣਾ ਕਰਨਾ ਬਹੁਤ, ਸਾਨੂੰ ਕੋਸ਼ਿਸ਼ ਇਹੀ ਹੁੰਦੀ ਆ ਕਿ ਅਸੀਂ ਉਹ ਇੱਥੇ ਕੰਟਰੋਲ ਕਰੀਏ, ਜੇ ਬਿਲਕੁਲ ਮੰਨ ਕੇ ਚਲੋ ਐਮਰਜੈਂਸੀ ਸਾਡੇ ਕੋਲ ਹੁੰਦੀ ਪੈਰਟ ਮਦਰ ਦੀ, ਜਿਵੇਂ ਮੰਨ ਕੇ ਚਲੋ ਕੋਈ ਐਮਰਜੈਂਸੀ ਗੱਲ ਬਾਤ ਹੋ ਗਈ
0: ਜੀ
1: ਡਿਲੀਵਰੀ ਟਾਈਮ, ਤਾਂ ਉਹ ਅਸਲ ਆਪਾਂ 104 ਤੇ ਫੋਨ ਕਰ ਦਿੰਦੇ ਆ ਤੇ ਉਹ ਐਂਬੂਲੈਂਸ ਆ ਜਾਂਦੀ ਜੀ।
0: ਜੀ ਆਸ਼ਾ ਵਰਕਰ ਕੀ ਕੰਮ ਕਰਦੀ ਹੈ, ਕਿਸ ਤਰੀਕੇ ਨਾਲ ਤੁਹਾਡੀ ਹੈਲਪ ਕਰਦੀ ਹੈ, ਪਿੰਡਾਂ ਦੀ ਹੈਲਪ ਕਰਦੀ ਹੈ ਜੀ?
1: ਆਸ਼ਾ ਵਰਕਰ ਮੰਨ ਕੇ ਚਲੋ ਵੈਕਸੀਨੇਸ਼ਨ ਵਾਲੇ ਬੱਚੇ ਆ ਸਰ,

0: जी
1: हाँ जी, उन्होंने नू जिवें अज वैक्सीनेशन होनी है सर, एक दिन पहला उन्हें घरे जाके घर जाके पता कि बच्चा ठीक है, भी कल दा कल तुसीं जाके वैक्सीनेशन करवानी है जी। ठीक है जी, वो सेंटर ते लेके आउंदे नू जी। नंबर दो, जिहड़ी पिन्नी प्रेगनेंट मदर है जी, उन्हें जिन्नी भी टेस्टिंग होनी है जी, 3 महीने ते 6 महीने ते 9 महीने ते, उन्होंने नाल अपने PHC ते जाके सिविल हस्पताल बठिंडा जाके नाल जाके सारे टेस्टिंग करवाउंदे आ, जिन्नी भी कोई इन्वेस्टिगेशन नाल जाके करवाउंदे, जिन्ने चेकअप होना, कोई अल्ट्रासाउंड होना जी। तुसीं ये भी मन के चलो सर भी हर वीरवार गोलियां ने अल्ट्रासाउंड फ्री है जी, तो
0: जी
1: ये सरकार ने बहुत बड़ी उपलब्धि आ, हर वीरवार गोलियां ना मंडी है सानू PHC लगती है जी,
0: जी
1: ते अल्ट्रासाउंड बिल्कुल फ्री हुंदा जी, जो किन्ना फायदा जी।
0: जी जी ये किन्ने
1: हाँ
0: क जिहड़ा हैगा ओह अपने पिंडां नूं ये सहूलत मिली हुंदी है डिस्पेंसरी दी?
1: वैसे हर पिंड दे विच है जी, जो मैंने जो कोई छोटा छोटा पिंड है जी, ਤਾਂ ਉੱਥੇ 2 ਪਿੰਡ ਲੱਗ ਜਾਂਦੇ, ਫਿਰ ਸਾਡਾ ਸਿਵੇਂ ਪਿੰਡ ਹੈ ਜੀ, ਇਹ ਵੱਡਾ ਪਿੰਡ ਹੈ ਜੀ, 80-80 ਦੀ ਆਬਾਦੀ ਹੈ ਜੀ, ਤੇ 3-4 ਬਸਤੀਆਂ ਪੈਂਦੀਆਂ ਪਿੰਡ ਤੋਂ ਬਾਹਰ ਜੀ, 3 ਭੱਠੇ ਪੈਂਦੇ ਆ ਜੀ, ਅਸੀਂ ਇਹਨੂੰ ਕਵਰ ਕਰਦੇ ਹਾਂ ਜੀ।
0: ਅੱਛਾ, ਵਿਸ਼ਵ ਸਿਹਤ ਸੰਸਥਾ ਦੀ ਗੱਲ ਕੀਤੀ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ
1: ਆਰਗਨਾਈਜੇਸ਼ਨ
0: ਦੀ,
1: ਜੀ, ਹਾਂਜੀ
0: WHO ਦੀ,
1: ਹਾਂਜੀ
0: ਇਹ ਕਿਸ ਤਰੀਕੇ ਨਾਲ ਫਿਰ ਤੁਹਾਨੂੰ ਪ੍ਰੋਗਰਾਮਿੰਗ ਦਿੰਦੀ ਹੈ ਜੀ, ਅਵੇਅਰਨੈਸ ਕਰਦੀ ਹੈ ਕਿ ਆਹ ਬਿਮਾਰੀ ਫੈਲ ਸਕਦੀ ਹੈ ਜਾਂ ਹੋਰ, ਉਹ ਡਾਟਾ ਉਹਨਾਂ ਦੇ ਪ੍ਰੋਗਰਾਮ ਕਿਸ ਤਰੀਕੇ ਨਾਲ ਤੁਹਾਡੇ ਕੋਲ ਆਉਂਦੇ ਆ, ਕਿਹੋ ਜਿਹੇ ਪ੍ਰੋਗਰਾਮ ਹੁਣ ਇਸ ਟਾਈਮ ਚੱਲ ਰਹੇ ਆ?
1: ਹੈਲੋ।
0: ਹਾਂ ਜੀ, ਹਾਂ ਜੀ, ਮੈਂ ਕਿਹਾ ਕਿਹੋ ਜਿਹੇ ਪ੍ਰੋਗਰਾਮ ਦਿੰਦੀ ਹੈ ਤੁਹਾਨੂੰ WHO?
1: WHO ਚ ਮੰਨ ਕੇ ਕੋਈ ਪੈਂਡੇਮਿਕ ਡਿਜ਼ੀਜ਼ ਆਉਂਦੀ ਹੈ ਜੀ,
0: ਜੀ
1: ਉਹ ਸਾਨੂੰ ਪਹਿਲਾਂ ਅਵੇਅਰਨੈਸ ਹੋ ਜਾਂਦੀ ਹੈ ਵੀ ਇਹ ਪ੍ਰੋਬਲਮ ਵਰਲਡ ਦੇ ਵਿੱਚ ਫੈਲ ਰਹੀ ਆ, ਤੇ ਇਹਨੂੰ ਆਪਾਂ ਕਿਸ ਤਰ੍ਹਾਂ ਕੰਟਰੋਲ ਕਰਨਾ, ਉਹ ਸਾਰੀਆਂ ਸਾਡੇ ਕੋਲ ਅਵੇਅਰਨੈਸ ਦੀਆਂ ਜੋ ਵੀ ਪ੍ਰੋਪਗੈਂਡੇ ਹੁੰਦੇ ਆ ਉਹ ਪਹੁੰਚ ਜਾਂਦੇ ਆ ਜੀ,
0: ਜੀ
1: ਜਿੰਨੇ ਵੀ ਹੁੰਦੇ ਆ ਉਹ ਸਾਰੇ ਸਾਡੇ ਕੋਲ ਪਹੁੰਚ ਜਾਂਦੇ, ਕਿਵੇਂ ਕਿਵੇਂ ਲੋਕਾਂ ਨੂੰ ਕਿਵੇਂ ਕਿਸ ਕਿਸ ਤਰ੍ਹਾਂ, ਜਿਵੇਂ ਕੋਰੋਨਾ ਟਾਈਮ ਹੀ ਹੋਇਆ ਜੀ,
0: ਜੀ
1: ਹਾਂ, ਸਾਨੂੰ ਪਹਿਲਾਂ ਪਤਾ ਚੱਲ ਗਿਆ ਸੀ ਇਹ ਪ੍ਰੋਬਲਮ ਇਸ ਤਰ੍ਹਾਂ ਹੋ ਰਹੀ ਆ, ਕਿਵੇਂ ਕਿਵੇਂ ਲੋਕਾਂ ਨੂੰ ਮੋਟੀਵੇਟ ਕਰਨਾ, ਕਿਵੇਂ ਕਿਵੇਂ ਸਰਵੇ ਕਰਨਾ, ਸਰਵੇਲੈਂਸ ਕਰਨਾ, ਬਚਾਉਣਾ, ਅੱਗੇ ਜੇ ਕੋਈ ਦਿੱਕਤ ਆਉਂਦੀ ਹੈ ਉਹਨੂੰ ਅਲੱਗ ਰੱਖਣਾ, ਉਹ ਸਾਰੀਆਂ ਸਾਨੂੰ ਪਹਿਲਾਂ ਹੀ ਇਸ ਤਰ੍ਹਾਂ ਉਹ ਸਾਰੀਆਂ ਅਵੇਅਰਨੈਸ ਪਹਿਲਾਂ ਪਹੁੰਚ ਜਾਣਗੀਆਂ ਜੀ।
0: ਜੀ ਇੱਕ ਗੱਲ, ਜਿਵੇਂ ਹੁਣ ਮੈਂ ਜਾਗਰੂਕ ਨਹੀਂ ਹਾਂ, ਮੈਨੂੰ ਨਹੀਂ ਪਤਾ ਮੌਸਮ ਬਦਲ ਰਿਹਾ, ਕਿਹੜੀ ਕਿਹੜੀ ਬਿਮਾਰੀ ਜਿਹੜੀ ਹੈਗੀ ਆ ਉਹ ਲੱਗ ਸਕਦੀ ਹੈ, ਕਿਹੋ
1: ਹਾਂਜੀ
0: ਜਿਹੇ
1: ਲੱਗ ਸਕਦੀ
0: ਪਰਹੇਜ਼
1: ਹੈ ਜੀ।
0: ਰੱਖਣੇ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਕੀ ਜਾਣਕਾਰੀ ਹੈ?
1: ਹੁਣ ਜਿਵੇਂ ਹੁਣ ਦੇ ਸਮੇਂ ਸਾਰਾ ਲਾ ਲਓ ਜੀ, ਹੁਣ ਜਿਵੇਂ ਹੁਣ ਡੇਂਗੂ ਮਲੇਰੀਆ ਦਾ ਪੂਰਾ ਸੀਜ਼ਨ ਆ ਜੀ,
0: ਜੀ
1: ਮਲੇਰੀਆ ਦਾ ਲਗਭਗ ਖਤਮ ਹੀ ਹੈ ਜੀ, ਪਰ ਫਿਰ ਵੀ ਐਂ ਹੁੰਦਾ ਵੀ ਜਿੰਨਾ ਪ੍ਰਿਕੋਸ਼ਨ ਰੱਖਿਆ ਜਾਵੇ ਤਾਂ ਚੰਗੇ ਹੈ ਜੀ। ਹੁਣ ਡੇਂਗੂ ਆ ਜੀ, ਅਸੀਂ ਮੰਨ ਕੇ ਚੱਲੋ ਹਰ ਰੋਜ਼ ਦਾ ਸਰਵੇ ਕਰਨਾ ਜੀ, ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਜਿਵੇਂ ਕੂਲਰ ਆ ਜਿਸ ਤੋਂ ਪਹਿਲਾਂ ਵੀ ਦੱਸੀ ਸੀ ਗੱਲ ਵੀ ਕੂਲਰ ਦਾ ਪਾਣੀ ਹਫ਼ਤੇ 'ਚ ਇੱਕ ਦਿਨ ਚੇਂਜ ਕਰਨਾ ਹੀ ਕਰਨਾ ਆਪਾਂ, ਕੂਲਰ ਸੁਕਾਉਣਾ ਜੀ, ਠੀਕ ਹੈ। ਜਿਹੜਾ ਡੇਂਗੂ ਦਾ ਮੱਛਰ ਦਿਨ ਵੇਲੇ ਲੜਦਾ ਜੀ,
0: ਜੀ
1: ਕੋਸ਼ਿਸ਼ ਕਰੋ ਵੀ ਪੂਰੇ ਕੱਪੜੇ ਪਾ ਕੇ ਰੱਖੋ ਜੀ, ਠੀਕ ਹੈ ਜੀ। ਆਪਣੇ ਕੋਠੇ 'ਤੇ ਜਿਵੇਂ ਟਾਇਰ ਪਏ ਹੁੰਦੇ ਸਰ,
0: ਜੀ
1: ਟਾਇਰਾਂ 'ਚ ਪਾਣੀ ਖੜਾ ਹੋ ਜਾਂਦਾ, ਕੋਈ ਦੀਵੇ ਰੱਖ ਦਿੰਦੇ ਹਾਂ ਆਪਾਂ, ਕੋਈ ਟੁੱਟੇ ਛੱਤਾਂ ਛੱਤਰ ਪਏ ਹੁੰਦੇ ਆ ਜੀ, ਆਪਣੇ ਕੋਲ ਜੁੱਤੀਆਂ ਵਗੈਰਾ ਕੋਠੇ 'ਚ ਰੱਖ ਦਿੰਦੇ ਹਾਂ, ਉਹਦੇ ਪਾਣੀ ਖੜ ਜਾਂਦਾ, ਉੱਥੋਂ ਇਹ ਮੱਛਰ ਪੈਦਾ ਹੁੰਦਾ, ਇਹ ਦਿਨ ਵੇਲੇ ਮੱਛਰ ਕਰਦਾ ਜੀ ਇਹ। ਹਾਂ, ਇਹ ਮੇਨ ਕਾਰਨ ਇਹ ਵੀ ਜਿਹੜਾ ਮੱਛਰ ਹੈ ਇਹ ਸਾਫ਼ ਪਾਣੀ 'ਚ ਪੈਦਾ ਹੁੰਦਾ ਜੀ, ਇਸ ਕਰਕੇ ਕਿਤੇ ਵੀ ਪਾਣੀ ਇਕੱਠਾ ਨਹੀਂ ਹੋਣ ਦੇਣਾ। ਜੇ ਮੰਨ ਕੇ ਚੱਲੋ ਆਪਣੇ ਘਰੇ ਕੋਈ ਟੱਬ 'ਚ ਪਾਣੀ ਜਾਂ ਪਸ਼ੂਆਂ ਵਾਲਾ ਪਾਣੀ ਇਕੱਠਾ ਹੈਗਾ ਤਾਂ ਉਹ ਢੱਕ ਕੇ ਰੱਖਣਾ ਪਾਣੀ,
0: ਬਿਲਕੁਲ, ਇਹ ਫਰਿੱਜ ਦੇ ਵਿੱਚ ਵੀ ਪਿੱਛੇ ਜਿਹੜਾ ਉਹ ਸਿਸਟਮ ਜਿਹਾ ਲੱਗਿਆ ਹੁੰਦਾ,
1: ਟ੍ਰੇ ਹੁੰਦੀ ਹੈ ਉਹ 'ਚ ਪਾਣੀ ਇਕੱਠਾ ਹੋ ਜਾਂਦਾ ਜੀ,
0: ਹਾਂ, ਉਹ
1: ਠੀਕ
0: ਵੀ
1: ਹੈ।
0: ਬੜਾ ਖਤਰਨਾਕ ਆ।
1: ਹਾਂ, ਆਪਾਂ ਕਹਿੰਦੇ ਆਪਾਂ ਬਾਹਰ ਦਵਾਈ ਛਿੜਕੀ ਜਾਂਦੇ ਹਾਂ, ਬਾਹਰ ਮੋਰਟੀਨ ਛਿੜਕੀ ਜਾਂਦੇ ਹਾਂ ਜੀ, ਤੇ ਜਿਹੜੇ ਬੈਕ ਸਾਈਡ ਦੇ ਆਪਣੇ ਰਸੋਈ 'ਚ ਪੈਦਾ ਹੋ ਘਰੇ ਅੰਦਰ ਲੜੀ ਜਾਂਦਾ ਜੀ।
0: ਬਿਲਕੁਲ ਸਹੀ ਹੈ, ਇਹ
1: ਹਾਂ
0: ਜਿਹੜਾ ਸਿਸਟਮ ਚੱਲਦਾ ਡਾਕਟਰ ਸਾਹਿਬ, ਇਹ ਫਿਰ ਜਿਵੇਂ ਹੁਣ ਕੁਝ ਖਬਰਾਂ ਇਹ ਵੀ ਆ ਰਹੀਆਂ ਕਿ ਸਵਾਈਨ ਫਲੂ ਫੈਲ ਰਿਹਾ,
1: ਹਾਂਜੀ ਠੀਕ ਹੈ ਜੀ।
0: ਤਾਂ ਉਹਦੇ ਲਈ ਫਿਰ ਕਿਹੋ ਜਿਹੀ ਪ੍ਰੀਕਾਸ਼ਨਸ ਕਰਦੇ ਹੋ, ਕਿਸ ਤਰੀਕੇ ਨਾਲ ਅਵੇਅਰਨੈਸ ਕੈਂਪਿੰਗ ਤੁਹਾਡੀ ਹੁੰਦੀ ਹੈ, ਕਿੰਨੇ ਕੁ ਮਹੀਨੇ ਦੇ ਵਿੱਚ ਅਵੇਅਰਨੈਸ ਕੈਂਪ ਜਾਂ ਜਾਣਕਾਰੀ ਭਰਪੂਰ?
1: ਇਹ ਜ਼ਿਆਦਾ ਪ੍ਰੋਬਲਮ ਜੀ ਅਗਸਤ ਤੋਂ ਨਵੰਬਰ ਤੱਕ ਚੱਲਦੀ ਹੈ ਜੀ, ਸਵਾਈਨ
0: ਜੀ
1: ਫਲੂ ਦੀ ਜਿਹੜੀ ਚੱਲਦੀ ਹੈ ਪ੍ਰੋਬਲਮ ਚੱਲਦੀ ਹੈ ਜੀ। ਇਹ ਡਰੋਪਲੈਟ ਇਨਫੈਕਸ਼ਨ ਹੁੰਦੀ ਹੈ, ਜਿਵੇਂ ਮੰਨ ਕੇ ਚੱਲੋ ਮੈਂ ਸਸਪੈਕਟਡ ਕੇਸ ਹਾਂ, ਠੀਕ ਹੈ ਜੀ, ਮੈਂ ਭੀੜ 'ਚ ਜਾਂਦਾ ਤਾਂ ਹੋਰ ਲੋਕਾਂ ਨੂੰ ਅੱਗੇ ਇਨਫੈਕਟਡ ਕਰ ਸਕਦਾ ਜੀ, ਠੀਕ ਹੈ
0: ਜੀ।
1: ਜੀ। ਜੇ ਮੰਨ ਕੇ ਚੱਲੋ ਕਿਸੇ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ ਜੀ, ਜ਼ਿਆਦਾ ਪ੍ਰੋਬਲਮ, ਜ਼ਿਆਦਾ ਹਾਈ ਗ੍ਰੇਡ ਫੀਵਰ ਖਾਂਸੀ ਕਫ ਆਉਂਦਾ ਜੀ, ਠੀਕ ਹੈ ਜੀ, ਉਹਦੀ ਅੱਗੇ ਇਨਵੈਸਟੀਗੇਸ਼ਨ ਹੁੰਦੀ ਆ, ਜੇ ਉਹ ਪਤਾ ਚੱਲਦਾ ਸਸਪੈਕਟਡ ਕੇਸ ਆ ਤਾਂ ਉਹਨੂੰ ਅਲੱਗ ਰੱਖਿਆ ਜਾਂਦਾ ਜੀ, ਠੀਕ ਹੈ ਜੀ,
0: ਬਿਲਕੁਲ,
1: ਉਹਨੂੰ ਅਲੱਗ ਰੱਖਿਆ ਜਾਂਦਾ ਜੀ, ਹੋਰ ਉਹਨਾਂ ਨੂੰ ਨਾ ਉਹ ਵੀ ਅਲੱਗ ਇਨਫੈਕਸ਼ਨ ਦੇ ਸਕੇ ਜੀ, ਠੀਕ ਹੈ। ਜੇ ਕੋਈ ਜ਼ਿਆਦਾ ਪ੍ਰੋਬਲਮ ਆ ਤਾਂ ਫਿਰ ਉਹਨੂੰ PHC ਲੈਵਲ ਤੇ ਜਾਂ ਸਿਵਲ ਹਸਪਤਾਲ ਗੋਲਿਆਂ ਨੇ ਉੱਥੇ ਫਿਰ ਸ਼ਿਫਟ ਕੀਤਾ ਜਾਂਦਾ, ਜੇ ਲੋੜ ਪੈਂਦੀ ਹੈ ਤਾਂ ਜੀ।
0: ਬਿਲਕੁਲ, ਇੱਕ ਪਹਿਲਾਂ ਸਾਡੇ ਟਾਈਮ 'ਤੇ ਜਦੋਂ ਅਸੀਂ ਮਤਲਬ ਯੰਗ ਏਜ ਦੇ ਤੱਕ ਵੀ ਹੁੰਦੇ ਸੀਗੇ ਤਾਂ ਘਰ ਦੇ ਗੋਲੀਆਂ ਜਿਹੀਆਂ ਖਵਾ ਦਿੰਦੇ ਸੀ, ਆਹ ਦਿਨਾਂ ਦੇ ਵਿੱਚ ਵੀ ਯਾਰ ਤੁਹਾਨੂੰ ਮਲੇਰੀਆ ਨਹੀਂ ਹੋਣਾ ਜਾਂ ਹੋਰ, ਉਹ ਵੀ ਇਲਾਜ ਉਵੇਂ ਹੀ ਚੱਲਦਾ, ਕੋਈ ਹੋਰ ਨਵੀਂ
1: ਨਹੀਂ,
0: ਤਕਨੀਕ
1: ਹੁਣ
0: ਵੀ ਆਈ ਹੈ?
1: ਦੀਆਂ ਗੋਲੀਆਂ ਨਹੀਂ ਆ ਰਹੀਆਂ, ਜੇ ਕੋਈ ਪੋਜ਼ਿਟਿਵ ਕੇਸ ਆਉਂਦਾ ਤਾਂ ਉਦੋਂ ਫਿਰ ਸਰਕਾਰ ਨੂੰ ਇਹ ਸਹੂਲਤ ਮਿਲਦੀ ਹੈ, ਵੈਸੇ ਹੁਣ ਵੀ ਰੇਅਰ ਚਾਂਸ ਆ ਵੀ ਮਲੇਰੀਆ ਬਹੁਤ ਘੱਟ ਆ ਜੀ, ਨਾ ਮਾਤਰ ਹੀ ਹੈ ਜੀ, ਹਾਂ
0: ਜੀ
1: ਸਾਡੇ ਖੇਤਰ ਨੇ ਬਹੁਤ ਵੱਡੇ ਪੱਧਰ ਤੇ ਐਂ ਕੋਲੋਂ ਵੀ ਜੰਗ ਲੜੀ ਹੈ ਜੀ ਮਲੇਰੀਆ ਦੇ
0: ਬਿਲਕੁਲ,
1: ਨਾਲ ਜੀ।
0: ਅਸੀਂ ਕਈ ਵਾਰੀ ਕੈਂਪ ਲਾਉਂਦੇ ਹੁੰਦੇ ਤਾਂ ਮਾਸਟਰ ਸਾਡੇ ਜਿਹੜੇ ਹੈਗੇ ਆ ਕੈਂਪ ਦੇ ਵਿੱਚ ਸਾਨੂੰ ਤੇਲ ਦੇ ਦਿੰਦੇ ਹੁੰਦੇ ਸੀ, ਕੋਈ ਵੀ ਤੇਲ ਭਾਈ ਆਪਦੇ ਹੱਥਾਂ ਬਾਹਾਂ 'ਤੇ ਧੌਣ 'ਤੇ ਕੰਨਾਂ 'ਤੇ ਮਲ ਕੇ ਰਾਤ ਨੂੰ ਸੌਣ

0: ਵੀ ਕੋਈ ਮੱਛਰ ਨਾ ਲੜ ਜਾਏ, ਇਹ ਇਫੈਕਟਿਵ ਹੁੰਦਾ ਜੀ, ਪ੍ਰਭਾਵ ਪੈਂਦਾ।
1: ਕੱਪੜੇ ਪੂਰੇ ਪਾ ਕੇ ਰੱਖੋ ਜੀ,
0: ਜੀ
1: ਜੇ ਆਪਾਂ ਬਾਹਰ ਪੈਂਦੇ ਹਾਂ ਜੀ ਤਾਂ ਮੱਛਰਦਾਨੀ ਲਾ ਕੇ ਰੱਖੋ ਜੀ।
0: ਜੀ
1: ਹਾਂ,
0: ਪਰ ਇਹ
1: ਕਿਉਂਕਿ ਜਿਹੜੇ ਮੱਛਰ ਹੈ ਜੀ, ਮੱਛਰ ਹੈ ਜੀ, ਇਹ ਸਾਫ ਪਾਣੀ ਤੇ ਪੈਦਾ ਹੁੰਦੇ ਆ,
0: ਜੀ
1: ਠੀਕ ਹੈ। ਜਿਵੇਂ ਡੇਂਗੂ ਦਾ ਮੱਛਰ ਆਪਾਂ ਗੱਲ ਕਰਦੇ ਸੀ, ਫਿਰ ਇਹ ਦਿਨ ਵੇਲੇ ਕੱਟਦਾ ਜੀ।
0: ਬਿਲਕੁਲ,
1: ਜਿਵੇਂ ਆਪਾਂ ਬਾਜ਼ਾਰ ਜਾਂਦੇ ਕਿ ਕਈ ਵਾਰ ਸਰ ਚੱਪਲ ਪਾ ਕੇ ਜਾ ਵੜਦੇ ਹਾਂ, ਕੋਈ ਨਾ 2 ਮਿੰਟ ਚ ਆਇਆ, ਤੇ ਨੀ ਪਤਾ ਵੀ ਕਿੱਥੋਂ ਪ੍ਰਸ਼ਾਦ ਮਿਲ ਜਾਏ ਜੀ, ਕੋਈ ਪਤਾ ਨੀ ਸਰ।
0: ਇਹ ਵੀ
1: ਮਤਲਬ
0: ਗੱਲ
1: ਆਪਾਂ
0: ਸਹੀ
1: ਕਹਿੰਦੇ
0: ਹਾਂ
1: ਵੀ ਆਪਾਂ ਨੇ ਘਰੇ ਤਾਂ ਬਿਲਕੁਲ ਸਫਾਈ ਆ, ਸਾਡੇ ਤਾਂ ਮੱਛਰ ਹੁੰਦੇ ਨੀ ਜੀ, ਆਪਾਂ ਬਾਜ਼ਾਰ ਤੇ ਕਈ ਕੱਲ ਚਲੇ ਜਾਂਦੇ ਹਾਂ, ਚੱਪਲ ਪਾ ਕੇ ਕਿੱਥੋਂ ਕਵਰ ਆਪਾਂ ਲੜ ਜਾਏ ਮੱਛਰ, ਕੋਈ ਪਤਾ ਨੀ ਸਰ। ਹਾਂ,
0: ਬਿਲਕੁਲ
1: ਜੇ
0: ਸਹੀ,
1: ਲੋਕ ਇੰਨਾ ਸਾਰਾ ਸਾਰਦੇ ਨੂੰ, ਵੈਸੇ ਤਾਂ ਬਹੁਤ ਪਿੰਡ ਬਹੁਤ ਸਾਰ ਦਿੰਦੇ ਆ ਕਿ ਪਾਂ ਸਾ ਆਪਾਂ ਨੂੰ ਢੱਕ ਕੇ ਰੱਖਣਾ ਆਪਾਂ, ਜੇ ਮੰਨ ਕੇ ਚਲੋ ਘਰੇ ਆਪਾਂ ਕੋਈ ਵੀ ਡਰੰਮ ਪਾਣੀ ਢੱਕ ਰੱਖ ਲਿਆ ਐਮਰਜੈਂਸੀ, ਤੋਂ ਉੱਪਰ ਨੀ ਪਿਆ ਹੁੰਦਾ, ਉੱਥੇ ਮੱਛਰ ਪੈਦਾ ਹੋ ਜਾਂਦਾ ਜੀ।
0: ਬਿਲਕੁਲ,
1: ਹਾਂਜੀ, ਤੇ ਉਹ ਆਪਾਂ ਢੱਕ ਕੇ ਰੱਖਣਾ ਜੀ ਬਸ।
0: ਡਾਕਟਰ ਸਾਹਿਬ, ਓਡੋਮਾਸ ਵਰਗੀਆਂ ਕਰੀਮਾਂ ਵੀ ਕੰਮ ਕਰਦੀਆਂ ਫਿਰ?
1: ਕੰਮ ਕਰਦੀਆਂ ਜੀ,
0: ਜੀ
1: ਹਾਂ, ਨਹੀਂ ਕੰਮ ਕਰਦੇ, ਪੂਰਾ ਕੰਮ ਕਰਦੇ ਜੀ। ਮੈਂ ਰਾਤ ਨੂੰ ਜਿਵੇਂ ਛੋਟੇ ਬੱਚੇ ਆ ਜੀ, ਕੱਪੜੇ ਲੈਂਦਾ ਆਪਾਂ ਓਡੋਮਾਸ ਕਰੀਮ ਉਹਦਾ ਲਾ ਸਕਦੇ ਹਾਂ, ਮੱਛਰ ਤਾਂ ਨਹੀਂ ਲਾ ਕੇ ਰੱਖੋ, ਇਸ ਕਰਕੇ ਰਹਿੰਦੇ ਜੀ।
0: ਜੀ, ਤੇ ਇਹਦਾ ਕੋਈ ਬੁਰਾ ਪ੍ਰਭਾਵ, ਕੋਈ ਸਾਈਡ ਇਫੈਕਟ ਬੱਚਿਆਂ ਨੂੰ?
1: ਓਡੋਮਾਸ ਦਾ ਜੀ,
0: ਜੀ
1: ਓਡੋਮਾਸ ਦਾ ਵੈਸੇ ਤਾਂ ਬਹੁਤ ਘੱਟ ਰੇਅਰ ਚਾਂਸ ਆ ਜੀ, ਪਰ ਐਂ ਵੀ ਬੱਚਤ ਜ਼ਿਆਦਾ ਜੀ,
0: ਬੱਚਤ
1: ਵੈਸੇ
0: ਜ਼ਿਆਦਾ।
1: ਲੋਡ, ਹਾਂ ਹਾਂ, ਬੱਚਤ ਜ਼ਿਆਦਾ। ਹੁਣ ਤਾਂ ਵੈਸੇ ਲੋਸ਼ਨ ਆਉਣ ਲੱਗ ਗਿਆ ਜੀ, ਓਡੋਮਾਸ ਦਾ ਲੋਸ਼ਨ ਆਉਂਦਾ, ਬੱਚੇ ਦੇ ਕੱਪੜੇ ਉੱਪਰ ਲਾ ਦਿਓ,
0: ਠੀਕ
1: ਨੁਕਸਾਨ ਵੀ ਕੋਈ ਨਹੀਂ, ਤੋ ਸਮੈਲ ਹੀ ਇੰਨੀ ਹੈ, ਮੱਛਰ ਨੇੜੇ ਨਹੀਂ ਆਉਂਦਾ ਜੀ। ਓਡੋਮਾਸ ਦਾ ਲੋਸ਼ਨ ਲਗਾਉਣ ਲੱਗ ਗਿਆ, ਪਰ ਥੋੜ੍ਹੇ ਥੋੜ੍ਹੇ ਕੱਪੜੇ ਤੇ ਲਾ ਦਿਓ, ਪੈਰ ਤੇ ਲਾ ਦਿਓ, ਆਰਮ ਤੇ ਲਾ ਦਿਓ, ਤਾਂ ਮੱਛਰ ਨੇੜੇ ਨਹੀਂ ਆਉਂਦਾ ਜੀ।
0: ਬਿਲਕੁਲ, ਸਾਡੇ
1: ਹਾਂ,
0: ਘਰਾਂ ਦੇ
1: ਬਾਕੀ
0: ਵਿੱਚ
1: ਜੇ ਕੋਈ ਪੋਜ਼ਿਟਿਵ ਕੇਸ ਵੀ ਆਉਂਦਾ ਜੀ, ਮੰਨ ਕੇ ਚੱਲੋ ਪਿੰਡ 'ਚ, ਮੰਨ ਕੇ ਚੱਲੋ ਕਿਤੋਂ ਕੋਈ ਖੱਟਿਆ, ਮੰਨ ਕੇ ਚੱਲੋ ਆਪਾਂ ਬਾਹਰ ਗਏ ਕਿਤੇ ਘੁੰਮਣ ਗਏ, ਉੱਥੇ ਮੱਛਰ ਲੜ ਗਿਆ, ਆਪਾਂ ਕਿਤੇ ਟਰੈਵਲ ਕਰਨ ਗਏ ਜੀ, ਤਾਂ ਇਹਦਾ ਵੈਸੇ ਇਨਕੂਬੇਸ਼ਨ ਪੀਰੀਅਡ 7 ਤੋਂ 14 ਹੁੰਦਾ। ਐਂ ਨਹੀਂ ਅੱਜ ਹੀ ਆਪਣੇ ਮੱਛਰ ਲੜਿਆ ਤੇ ਅੱਜ ਹੀ ਆਪਾਂ ਨੂੰ ਡੇਂਗੂ ਹੋ ਜਾਊਗਾ ਜੀ, ਇਹਦਾ ਇਨਕੂਬੇਸ਼ਨ ਪੀਰੀਅਡ 7 ਤੋਂ 14 ਦਿਨ ਦਾ ਹੁੰਦਾ, 14 ਦਿਨ ਦੇ ਵਿੱਚ ਵਿੱਚ ਜੇ ਫੀਵਰ ਆਉਂਦਾ ਜੀ ਤਾਂ ਉਹ ਆ ਸਕਦਾ ਇਹਦਾ, ਠੀਕ ਹੈ। ਮੰਨ ਕੇ ਚੱਲੋ ਜੇ ਪੋਜ਼ਿਟਿਵ ਕੇਸ ਵੀ ਆਉਂਦਾ ਤਾਂ ਉਹਨੂੰ ਆਪਾਂ ਪੈਰਾਸੀਟਾਮੋਲ ਸਿੰਪਲ ਦੇਣੀ ਹੈ ਜੀ, ਹੋਰ ਕੁਛ ਨਹੀਂ ਦੇਣਾ, ਹੋਰ ਕੋਈ ਐਂਟੀਬਾਇਓਟਿਕ ਕੋਈ ਐਸਪਰਿਨ ਡਿਸਪਰਿਨ ਕੁਛ ਨਹੀਂ ਦੇਣਾ ਜੀ, ਠੀਕ ਹੈ। ਬਸ ਉਹ ਧਿਆਨ ਰੱਖਣਾ ਵੀ ਉਹਨੂੰ ਹਾਈ ਗ੍ਰੇਡ ਫੀਵਰ ਨਹੀਂ ਹੋਣ ਦੇਣਾ, ਆਪਾਂ ਪੱਟੀਆਂ ਕਰ ਸਕਦੇ ਹਾਂ ਜੀ, ਤੇ
0: ਜੀ
1: ਪੈਰਾਸੀਟਾਮੋਲ ਸਿੰਪਲ ਦੇਣਾ, ਵੱਧ ਵੱਧ ਤਰਲ ਪਦਾਰਥ ਦੇ ਆ ਜੀ। ਜੇ ਮੰਨ ਕੇ ਚੱਲ ਪੋਜ਼ਿਟਿਵ ਕੇਸ ਆਉਂਦਾ ਵੀ ਆ, ਫਿਰ ਆਪਾਂ ਉਹਦੇ ਨੇੜੇ ਤੇ 40 ਘਰਾਂ 60 ਘਰਾਂ ਦੇ ਸਪਰੇ ਕਰਾਉਣਾ ਜੀ,
0: ਜੀ
1: ਉਹ ਭਾਰਤ ਸਰਕਾਰ ਕਰਨੀ ਆ, 50% ਬਿਲਕੁਲ ਫ੍ਰੀ ਸਪਰੇ ਹੁੰਦੀ ਆ ਵੀ ਜਿਹੜਾ ਮੱਛਰ ਨੇੜੇ ਤੇ ਕੋਈ ਪੈਦਾ ਹੋਇਆ ਵੀ ਆ ਤੋਂ ਖਤਮ ਹੋ ਜੇ, ਵੀ ਹੋਰ ਅੱਗੇ ਨਾ ਫੈਲ ਸਕੇ ਜੀ।
0: ਬਿਲਕੁਲ, ਇੱਕ ਘਰਾਂ ਦੇ ਵਿੱਚ ਤੇਲ ਪਿਆ ਹੁੰਦਾ ਜੀ ਆਪਣੇ ਸਰੋਂ ਦਾ, ਇਹ ਵੀ
1: ਠੀਕ ਹੈ ਜੀ,
0: ਪ੍ਰਭਾਵਸ਼ਾਲੀ ਹੈ ਜੀ?
1: ਪ੍ਰਭਾਵਸ਼ਾਲੀ ਹੈ ਜੀ ਸਰ, ਹਾਂ ਉਹੀ ਗੱਲ ਤਾਂ ਗੱਲ ਸਮੈਲ ਆ ਸਰ, ਸਮੈਲ ਤਾਂ ਮੱਛਰ ਤਾਂ ਦੂਰ ਭੱਜਦਾ ਜੀ, ਆਪਾਂ ਲਗਾ ਸਕਦੇ ਹਾਂ ਐਮਰਜੈਂਸੀ ਜੀ, ਜੇ ਆਪਣੇ ਨਹੀਂ ਕੋਈ ਮਨ ਓਡੋਮਾਸ ਐਮਰਜੈਂਸੀ ਜੀ ਆਪਾਂ ਲਗਾ ਸਕਦੇ ਹਾਂ, ਵੈਸੇ ਓਡੋਮਾਸ ਯੂਜ ਕਰੋ ਸਭ ਤੋਂ ਬੈਸਟ ਆ ਜੀ,
0: ਕਈ
1: ਪੂਰੇ ਪਾ ਕੇ ਰੱਖੋ ਸਰ, ਬੱਚਤ ਹੀ ਹੈ ਇਹੀ ਆ, ਸੇਫ ਸਭ ਤੋਂ ਸੇਫ ਆ ਜੀ।
0: ਤੇ ਕਈ ਪਰਿਵਾਰ ਮੇਰੇ ਵਰਗੇ ਜਿਹੜੇ ਆ ਉਹ ਧੂੰਆਂ ਵੀ ਕਰ ਦਿੰਦੇ ਆ ਜੀ।
1: ਹਾਂ, ਧੂੰਆਂ ਕਰਨੇ ਉਹ ਸਭ ਤੋਂ ਬੈਸਟ ਆ ਸਰ, ਜਿਵੇਂ ਮੰਨ ਕੇ ਚੱਲੋ ਸਰ ਆਪਣੇ ਪਿੰਡਾਂ ਦੇ, ਕਿਉਂਕਿ ਪਿੰਡਾਂ 'ਚ ਹਰ ਘਰ 'ਚ ਪਸ਼ੂ ਰੱਖੇ ਹੋਏ ਹੁੰਦੇ ਆ
0: ਜੀ,
1: ਤੇ ਉਹ ਸ਼ਾਮ ਨੂੰ ਧੂੰਆਂ ਕਰਨ ਦੇ ਆ ਤੇ ਮੱਛਰ ਨੇੜੇ ਵੀ ਨਹੀਂ ਆਉਂਦਾ, ਮੱਛਰ ਖਤਮ ਹੀ ਹੋ ਜਾਂਦਾ ਜੀ।
0: ਬਿਲਕੁਲ ਜੀ, ਡਾਕਟਰ ਸਾਹਿਬ ਕੋਈ ਅਜਿਹਾ ਸਵਾਲ ਜਿਹੜਾ ਮੇਰੇ ਵੱਲੋਂ ਪੁੱਛਣੋਂ ਰਹਿ ਗਿਆ ਹੋਵੇ, ਕੋਈ ਇਹੋ ਜਿਹੀ ਜਾਣਕਾਰੀ?
1: ਹਾਂ, ਜਿਵੇਂ ਹੁਣ ਮੰਨ ਕੇ ਚੱਲੋ ਵੈਸੇ ਤਾਂ ਇੰਡੀਆ ਸਰਕਾਰ ਦੀ ਪਾਲਿਸੀ ਸੀ ਕਿ 2025 ਤੱਕ ਆਪਾਂ ਟੀਬੀ ਨੂੰ ਖਤਮ ਕਰਨਾ ਜੀ,
0: ਜੀ
1: ਹਾਂ, ਇਹਦੇ ਪ੍ਰਤੀ ਵੀ ਅਸੀਂ ਬਹੁਤ ਲੋਕਾਂ ਨੂੰ ਬਹੁਤ ਡੀਪਲੀ ਮੋਟੀਵੇਟ ਕਰਦੇ ਹਾਂ ਜੀ।
0: ਬਿਲਕੁਲ,
1: ਹਾਂ, ਬਹੁਤ ਜੇ ਮੰਨ ਕੇ ਚੱਲੋ ਸਾਨੂੰ ਕੋਈ ਕੇਸ ਲੱਭਦਾ ਜੀ, ਤੇ ਠੀਕ ਹੈ ਫਿਰ ਉਹਦੀ ਅਸੀਂ ਸਪੂਟਮ ਦੀ ਬਲਗਮ ਦੀ ਜਾਂਚ ਕਰਵਾਉਂਦੇ ਹਾਂ, ਜੇ ਮੰਨ ਕੇ ਚੱਲੋ ਉਹ ਪੋਜ਼ਿਟਿਵ ਆਉਂਦਾ ਜੀ ਤਾਂ ਫਿਰ ਉਹਦਾ ਭਾਰਤ ਸਰਕਾਰ ਨੂੰ ਬਿਲਕੁਲ ਇਲਾਜ ਫ੍ਰੀ ਆ ਜੀ, ਬਿਲਕੁਲ 1 ਰੁਪਿਆ ਨਹੀਂ ਲੱਗਦਾ, ਬਿਲਕੁਲ ਇਲਾਜ ਫ੍ਰੀ ਆ, ਸਾਰੀ ਮੈਡੀਸਨ ਸਾਡੇ ਥਰੂ ਉਹਨਾਂ ਨੂੰ ਮਿਲਦੀ ਆ ਜੀ, ਅਸੀਂ ਆਪਾਂ ਉਹਨਾਂ ਨੂੰ ਆਪਣੇ ਸਾਹਮਣੇ ਮੈਡੀਸਨ ਖਵਾਉਂਦੇ ਹਾਂ ਵੀ ਇਹ ਬਿਮਾਰੀ ਨੂੰ ਜਲਦੀ ਤੋਂ ਜਲਦੀ ਇੰਡੀਆ 'ਚ ਖਤਮ ਕੀਤਾ ਜਾ ਸਕੇ ਜੀ।
0: ਤੇ ਇਹਦੇ ਲੱਛਣ ਸਿੰਪਟਮਸ ਕਿਵੇਂ ਪਤਾ
1: ਲੱਗਦੇ? ਲੰਮੇ ਸਮੇਂ ਤੋਂ ਖਾਂਸੀ ਆਉਣਾ ਜੀ, ਮੰਨ ਕੇ ਚੱਲੋ 2 ਹਫ਼ਤੇ ਤੋਂ ਪੁਰਾਣੀ ਖਾਂਸੀ ਆ ਜੀ, ਨਾਲ ਬਲਗਮ ਆਉਂਦੀ ਆ ਜੀ, ਸ਼ਾਮ ਨੂੰ ਹਲਕਾ ਹਲਕਾ ਬੁਖਾਰ ਰਹਿਣਾ, ਪਸੀਨਾ ਆਉਣਾ ਜੀ, ਕਮਜ਼ੋਰੀ ਮਹਿਸੂਸ ਹੋਣੀ, ਭੁੱਖ ਨਹੀਂ ਲੱਗਣੀ, ਇਹ ਜਿਹੜੇ ਲੱਛਣ ਨੇ ਪ੍ਰਿਕਾਸ਼ਨ, ਹਾਂਜੀ ਲੱਛਣ ਨੇ ਜ਼ਿਆਦਾ ਜੀ।
0: ਇਹ ਕਿਉਂ ਹੁੰਦੀ ਹੈ ਜੀ, ਕਾਰਨ ਕੀ ਨੇ?
1: ਮੰਨ ਕੇ ਚੱਲੋ ਕਿਉਂ ਹੁੰਦੀ ਜੀ, ਕਿਆ ਹੁੰਦੀ ਆ, ਮੰਨ ਕੇ ਚੱਲੋ ਕੋਈ ਇਨਫੈਕਟਡ ਕੇਸ ਸੀ ਪਹਿਲਾਂ ਜੀ,
0: ਜੀ
1: ਮੰਨ ਕੇ ਚੱਲੋ ਮੈਂ ਆਪਦੇ ਆਪਣਾ ਮੇਰਾ ਪਰਿਵਾਰ ਆ, ਮੈਂ ਇਨਫੈਕਟਡ ਆ ਜੀ ਟੀਬੀ ਦੇ ਨਾਲ, ਠੀਕ ਹੈ, ਮੈਂ ਕੀ ਕੀਤਾ, ਮੈਂ ਨਾ ਮੂੰਹ ਤੇ ਮਾਸਕ ਲਗਾਇਆ ਜੀ, ਠੀਕ ਹੈ, ਜਿੱਥੇ ਮਰਜ਼ੀ ਘਰ ਸੁੱਕਤਾ ਜੀ,
0: ਜੀ
1: ਇਹ ਡ੍ਰੋਪਲੈਟ ਇਨਫੈਕਸ਼ਨ ਹੁੰਦੀ ਆ ਵੀ ਇੱਕ ਤੋਂ ਦੂਜੇ ਬੰਦੇ ਨੂੰ ਸਾਹ ਰਾਹੀਂ ਫੈਲਦੀ ਹੈ ਜੀ, ਮੰਨ ਕੇ ਚੱਲੋ ਜਿਹੜਾ ਵੀ ਟੀਬੀ ਦਾ ਕੇਸ ਹੁੰਦਾ ਉਹਦਾ ਇਹ ਉਹਦਾ ਪਹਿਲਾ ਫਰਜ਼ ਇਹ ਬਣਦਾ ਵੀ ਮੈਂ ਮੂੰਹ ਢੱਕ ਕੇ ਰੱਖਣਾ, ਕਿਤੇ ਵੀ ਖੁੱਲੀ ਜਗ੍ਹਾ ਤੇ ਵਿੱਚ ਜਾ ਕੇ ਮੈਂ ਆਪਦੀ ਬਲਗਮ ਨਹੀਂ ਥੁੱਕਣੀ ਜੀ, ਉਹ ਬਸ ਅਲੱਗ ਭਾਂਡਾ ਲਾਉਣਾ ਉਹ ਤੇ ਉਹਨੂੰ 2 ਹਫ਼ਤਿਆਂ ਬਾਅਦ ਉਹਨੂੰ ਮਿੱਟੀ ਦੇ ਵਿੱਚ ਪਾ ਕੇ ਸਾੜ ਦੇਣਾ, ਹਾਂ ਇਹ ਬਹੁਤ ਜ਼ਰੂਰੀ ਹੈ ਜੀ,
0: ਡਾਕਟਰ ਸਾਹਿਬ
1: ਫਿਰ ਹੀ ਆਪਾਂ ਲੋਕਾਂ ਦੇ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਜੀ, ਤੇ ਅਸੀਂ ਬਹੁਤ ਮੈਂ ਤੁਸੀਂ

0: ਵਾਲੇ ਮਰੀਜ਼ ਆ ਉਹਨਾਂ ਤੇ ਵੀ ਹੁਣ ਚਾਂਸ ਬਹੁਤ ਰੇਅਰ ਹੋ ਜਾਂਦੇ ਕਿਉਂਕਿ ਉਹਨਾਂ ਦੀ ਸਿਹਤ ਕਮਜ਼ੋਰੀ ਹੋ ਜਾਂਦੀ ਜੀ।
1: ਜੀ
0: ਹਾਂ ਇਹਨਾਂ ਇਸੇ ਕਰਕੇ ਜਿਹਨੂੰ ਟੀਬੀ ਆ ਜਾਂ ਮੰਨ ਕੇ ਚਲੋ ਦੋ ਘੰਟੇ ਦੋ ਹਫ਼ਤੇ ਜ਼ਿਆਦਾ ਖਾਂਸੀ ਹੋ ਰਹੀ ਹੈ ਜੀ, ਤਾਂ ਉਹ ਬੰਦੇ ਫਰਜ਼ ਬਣਦਾ ਮੈਂ ਮੂੰਹ ਢੱਕ ਕੇ ਰੱਖਾਂ ਜੀ, ਖੁੱਲ੍ਹੇ 'ਚ ਕਿਤੇ ਵੀ ਵੈਲਕਮ ਨਹੀਂ ਕਰਨੀ ਜੀ।
1: ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੇ ਕੋਈ ਟੋਲ ਫਰੀ ਨੰਬਰ ਵੀ ਚੱਲਦੇ ਆ, ਕੰਟੈਕਟ ਨੰਬਰ ਜਿਹੜੇ ਡਿਸਪੈਂਸਰੀਜ਼ ਨਾਲ ਜੁੜੇ ਹੁੰਦੇ ਆ, MHC ਨਾਲ ਜੁੜੇ ਹੁੰਦੇ ਆ?
0: ਹਾਂ 112 ਨੰਬਰ ਵੀ ਚੱਲਦਾ ਜੀ, 114 ਨੰਬਰ ਵੀ ਹਾਂ ਚੱਲਦਾ ਜੀ, ਉਹ ਤੇ ਬਿਲਕੁਲ ਫਰੀ ਹੁੰਦੇ ਜੀ। 104 ਨੰਬਰ ਤੇ ਆਪਣੇ ਐਂਬੂਲੈਂਸ ਆਉਂਦੇ ਜੀ, ਤੇ ਬਹੁਤ ਜਾਣ ਕੇ ਇਹ ਡਿਜ਼ੀਜ਼ ਦੇ ਪ੍ਰਤੀ ਸਰਕਾਰ ਬਹੁਤ ਸੁਚੇਤ ਆ ਜੀ, ਭਾਰਤ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਜੀ।
1: ਬਹੁਤ ਬਹੁਤ ਧੰਨਵਾਦ ਡਾਕਟਰ ਜੁਝਾਰ ਜੀ, ਤੁਸੀਂ ਜਿਹੜਾ ਹੈ ਪਰਮਾਤਮਾ ਤੁਹਾਨੂੰ ਬਲ ਬਖਸ਼ੇ, ਹਿੰਮਤ ਬਖਸ਼ੇ, ਹੌਸਲਾ ਬਖਸ਼ੇ, ਤੰਦਰੁਸਤੀ ਬਖਸ਼ੇ। ਆਕਾਸ਼ਵਾਣੀ FM ਬਠਿੰਡਾ ਦੇ ਪੂਰੇ ਪਰਿਵਾਰ ਦੀ ਇਹੋ ਦੁਆ ਹੈਗੀ ਹੈ।
0: ਹਾਂ ਇੱਕ ਛੋਟੀ ਜਿਹੀ ਗੱਲ ਸਰ, ਹਜੇ ਸਾਡਾ ਕਿਡਰ MP ਦੇ ਬੋਲ ਜੀ,
1: ਜੀ
0: ਇਹ ਤੁਸੀਂ ਯਕੀਨ ਕਰੋ ਕਿ ਘਰ ਘਰ ਜਾ ਕੇ ਬਹੁਤ ਡੀਪਲੀ ਜਾ ਕੇ ਜੀ, ਆਪ ਵੀ ਹਰ ਫੈਮਿਲੀ ਨਾਲ ਫੈਮਿਲੀ ਸਮਝ ਕੇ ਸੁਚੇਤ ਕਰਦਾ ਜੀ, ਵੀ ਇਹਨਾਂ ਬਿਮਾਰੀਆਂ ਤੋਂ ਜਿੰਨਾ ਹੋ ਸਕੇ ਬਚ ਸਕੋ ਜੀ।
1: ਵਾਹ ਜੀ ਵਾਹ, ਸਲਿਊਟ ਆ ਡਾਕਟਰ ਜੁਝਾਰ ਸਿੰਘ
0: ਜੀ,
1: ਜੀ ਤੁਹਾਨੂੰ ਸਿਵੀਆਂ ਦੇ ਵਿੱਚ ਡਿਸਪੈਂਸਰੀ ਚਲਾ ਰਹੇ ਹੋ, ਤੁਹਾਡੀ ਰਹਿਨਮਾਈ ਚੱਲ ਰਹੀ ਹੈ, ਅਤੇ ਮਲਟੀ ਪਰਪਰ ਹੈਸ ਵਰਕਰ ਜਿਹੜੇ ਆ, ਆਸ਼ਾ ਵਰਕਰ ਜਿਹੜੇ ਆ, ਤੁਹਾਡੀ ਟੀਮ ਆ, ਤੁਹਾਡੇ ਪਿੰਡ ਦੇ ਸਰਪੰਚ ਨੇ, ਯੂਥ ਕਲੱਬ ਦੇ ਮੈਂਬਰ ਨੇ, ਹੋਰ ਸਪਾਂਸਰੀ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
0: ਸਾਰਿਆਂ ਨੂੰ ਜੇ ਕੋਈ ਮੈਡੀਸਨ ਆ ਜੀ, ਆਪਣੇ ਮੈਡਮ ਹੈਗਾ CHO, ਤੇ ਮੈਡੀਸਨ ਬਿਲਕੁਲ ਫ੍ਰੀ ਮਿਲਦੀ, ਫ੍ਰੀ ਓਫ ਕੋਸਟ, ਕੋਈ ਪੈਸੇ ਨਹੀਂ ਜੀ, ਪੰਜਾਬ ਸਰਕਾਰ ਕੋਲ ਬਹੁਤ ਵੱਡੀ ਸਹੂਲਤ ਆ, ਵੀ ਕੋਈ ਪੈਸਾ ਨਹੀਂਗਾ, ਤੇ ਕਈ ਤਾਂ ਇਨਵੈਸਟੀਗੇਸ਼ਨ ਇੱਥੇ ਹੋ ਜਾਂਦੀਆਂ ਸਰ, ਟੈਸਟ ਇੱਥੇ ਹੀ ਹੋ ਜਾਂਦੇ ਕਈ,
1: ਜੀ
0: ਮਤਲਬ ਜੋ ਮਦਰ ਸਰ ਕੋਈ ਪੈਰੈਂਟ ਮਦਰ ਆ, ਉਹ ਸਾਰੀਆਂ ਸਹੂਲਤਾਂ ਫ੍ਰੀ ਆ ਸਰ।
1: ਵਾਹ ਜੀ ਵਾਹ, ਸਲਿਊਟ ਆ ਸਰ, ਸਿਵੀਆਂ ਦੇ ਵਿੱਚ ਤੁਸੀਂ ਬੈਠੇ ਹੋ, ਬਠਿੰਡੇ ਜ਼ਿਲ੍ਹੇ ਦਾ ਇਹ ਪਿੰਡ ਆ, ਅਤੇ ਬਠਿੰਡਾ ਪ੍ਰਸ਼ਾਸਨ ਲਈ ਵੀ ਮਾਣ ਦੀ ਗੱਲ ਆ, ਅਤੇ ਆਕਾਸ਼ਵਾਣੀ FM ਬਠਿੰਡਾ ਲਈ ਵੀ ਮਾਣ ਦੀ ਗੱਲ ਆ। ਬਹੁਤ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮੇਂ 'ਚੋਂ ਵਡਮੁੱਲਾ ਸਮਾਂ ਆਕਾਸ਼ਵਾਣੀ FM ਬਠਿੰਡਾ ਨੂੰ ਦਿੱਤਾ, ਸਾਡੇ ਸਟੇਸ਼ਨ ਡਾਇਰੈਕਟਰ ਬਲਜੀਤ ਸ਼ਰਮਾ ਜੀ ਵੱਲੋਂ, ਸਾਡੀ ਟੈਕਨੀਕਲ ਟੀਮ ਵੱਲੋਂ, ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦਾ ਇਹ ਪ੍ਰੋਗਰਾਮ ਤੁਹਾਡੇ ਲਈ ਬਹੁਤ ਬਹੁਤ ਧੰਨਵਾਦ ਜੀ।
0: ਬਲਜੀਤ ਸ਼ਰਮਾ ਜੀ ਦਾ ਤੇ ਦਲੀਪ ਬਰਾੜ ਜੀ ਦਾ ਬਹੁਤ ਨੇਕ ਇਨਸਾਨ ਨੇ ਜੀ, ਤੇ ਬਹੁਤ ਵਧੀਆ ਸਾਡੇ ਦੋਸਤ ਵੀ ਨੇ ਜੀ।
1: ਆਕਾਸ਼ਵਾਣੀ
0: ਬਠਿੰਡਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਸਾਨੂੰ ਸਰੋਤੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ, ਅੱਗੇ ਵੀ ਕੋਈ ਲੋੜ ਹੋਵੇ ਤਾਂ ਅਸੀਂ ਜ਼ਰੂਰ ਆਵਾਂਗੇ ਜੀ, ਸਾਡਾ ਕੰਮ ਹੀ ਲੋਕਾਂ ਨੂੰ ਮੋਟੀਵੇਟ ਕਰਨਾ, ਸੁਚੇਤ ਕਰਨਾ ਜੀ।
1: ਵਾਹ ਵਾਹ, ਸਲਿਊਟ ਆ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਜੁਝਾਰ।
0: ਓਕੇ ਸਰ, ਥੈਂਕ ਯੂ ਸਰ, ਬਹੁਤ ਬਹੁਤ ਜੀ।
1: ਇਹ ਸਨ ਡਾਕਟਰ ਜੁਝਾਰ, ਜਿਹੜੇ ਕਿ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਸੇਵਾਵਾਂ ਦੇ ਰਹੇ ਨੇ, ਡਿਸਪੈਂਸਰੀ ਦੇ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਅਤੇ ਆਸ਼ਾ ਵਰਕਰ, ਇਹਨਾਂ ਦੀ ਸਮੁੱਚੀ ਟੀਮ ਨੂੰ ਆਕਾਸ਼ਵਾਣੀ FM ਬਠਿੰਡਾ ਵੱਲੋਂ ਫਿਰ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕੀਮਤੀ ਜਾਣਕਾਰੀ, ਵਡਮੁੱਲੀ ਜਾਣਕਾਰੀ, ਬਦਲਦੇ ਮੌਸਮ ਦੇ ਵਿੱਚ ਕਿਸ ਤਰੀਕੇ ਨਾਲ ਡਿਸਪੈਂਸਰੀਆਂ ਕੰਮ ਕਰਦੀਆਂ ਨੇ, ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ WHO ਬਾਰੇ ਜਾਣਕਾਰੀ ਦਿੱਤੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਕੁਝ ਸੁਣਦੇ ਹਾਂ ਸੰਦੇਸ਼, ਪ੍ਰੋਗਰਾਮ ਸੱਜਰੀ ਸਵੇਰ ਤਹਿਤ।
2: महंगाई महंगाई, इस महंगाई में सुकून से कौन सो पाएगा?
3: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
4: कट व्याज ते लोन चाहिदा,
5: ओ भी ऐप तो, वाह
6: फसिया। अनजान ऐप्स तो बचो,
7: RBI कहता है
8: जानकार बनो, सुचेत रहो।
2: महंगाई महंगाई, इस महंगाई में सुकून से कौन सो पाएगा?
3: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
9: लाओ जी, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
10: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
9: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV/AIDS ਕਿਵੇਂ ਨਹੀਂ ਫੈਲਦਾ। HIV/AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
11: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: महंगाई महंगाई, इस महंगाई में सुकून से कौन सो पाएगा?
3: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से

0: 100% का डिस्काउंट. विजिट द नियरेस्ट स्लीपवेल स्टोर टुडे.
1: आकाशवाणी FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ.

0: दोगुनी हो गई है और आज सारी दुनिया इकोनॉमिक ग्रोथ को लेकर जब चैलेंजेज का सामना कर रही है, उस समय भारत की जीडीपी ग्रोथ अप्रॉक्सिमेटली 7.8% है।
1: ਉਨ੍ਹਾਂ ਕਿਹਾ ਕਿ ਜਦੋਂ ਭਾਰਤ ਅੰਤਰਰਾਸ਼ਟਰੀ ਮੰਚ ਤੇ ਬੋਲਦਾ ਹੈ ਤਾਂ ਦੁਨੀਆ ਸੁਣਦੀ ਹੈ। ਸ਼੍ਰੀ ਸਿੰਘ ਰੱਖਿਆ ਅਤੇ ਵਿਦੇਸ਼ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਦੇ ਕੁਝ ਪੱਧਰੀ ਵਫਦ ਦੀ ਅਗਵਾਈ ਕਰ ਰਹੇ ਨੇ। ਸ੍ਰੀਲੰਕਾ ਦੇ ਉਪ ਰੱਖਿਆ ਮੰਤਰੀ ਸੇਵਾ ਮੁਕਤ ਮੇਜਰ ਜਨਰਲ ਅਰੁਣਾ ਜਯਾ ਸੇਕਰਾ ਨੇ ਰੱਖਿਆ ਮੰਤਰੀ ਦਾ ਭੰਡਾਰ ਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਵਾਗਤ ਕੀਤਾ। ਭਾਰਤ ਅਤੇ ਕੁਵੈਤ ਵੱਖ ਵੱਖ ਖੇਤਰਾਂ ਵਿਚ ਆਪਣੀ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਸਹਿਮਤ ਹੋਏ ਨੇ। ਇਹ ਸਮਝੌਤਾ ਕੱਲ ਕੁਵੈਤ ਵਿਚ ਹੋਏ 8ਵੇਂ ਭਾਰਤ ਕੁਵੈਤ ਵਿਦੇਸ਼ ਦਫ਼ਤਰ ਸਲਾਹ ਮਸ਼ਵਰੇ ਵਿਚ ਹੋਇਆ। ਇਸ ਮੀਟਿੰਗ ਦੀ ਸਹਿ ਪ੍ਰਧਾਨਗੀ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਸੀਮ ਮਹਾਜਨ ਅਤੇ ਕੁਵੈਤ ਦੇ ਵਿਦੇਸ਼ ਮੰਤਰਾਲੇ ਦੇ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਨਵਾਫ ਅਬਦੁਲ ਲਤੀਫ਼ ਸੁਲੇਮਾਨ ਅਲ ਅਹਿਮਦ ਨੇ ਕੀਤੀ। ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਰਾਜਨੀਤਿਕ ਸਬੰਧਾਂ, ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਊਰਜਾ, ਤਕਨਾਲੋਜੀ, ਖੇਤੀਬਾੜੀ, ਸਿਹਤ, ਸਭਿਆਚਾਰ ਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਵੱਖ ਵੱਖ ਖੇਤਰਾਂ ਵਿਚ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਢੰਗ ਤਰੀਕਿਆਂ ਤੇ ਚਰਚਾ ਕੀਤੀ। ਉਨ੍ਹਾਂ ਨੇ ਸਹਿਯੋਗ ਲਈ ਸੰਯੁਕਤ ਕਮਿਸ਼ਨ ਵਿਧੀ ਤਹਿਤ ਸਾਂਝੇ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਆਪਸੀ ਤੌਰ ਤੇ ਸੁਖਾਵੀਆਂ ਤਰੀਕਾਂ ਤੇ ਨਵੀਂ ਦਿੱਲੀ ਵਿਚ ਵਿਦੇਸ਼ ਦਫ਼ਤਰ ਸਲਾਹ ਮਸ਼ਵਰੇ ਦੇ ਅਗਲੇ ਦੌਰ ਨੂੰ ਕਰਾਉਣ ਲਈ ਸਹਿਮਤ ਹੋਈਆਂ। ਭਾਰਤ ਅਤੇ ਕੁਵੈਤ ਦਾ ਲੰਮੇ ਸਮੇਂ ਤੋਂ ਚੱਲ ਰਿਹਾ ਸਬੰਧ ਹੈ, ਜਿਸ ਨੂੰ ਦਸੰਬਰ 2024 ਵਿਚ ਇਕ ਰਣਨੀਤਿਕ ਭਾਈਵਾਲੀ ਦਾ ਦਰਜਾ ਦਿੱਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਸਮੁੰਦਰੀ ਫੌਜ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਅੱਜ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਅਧਿਕਾਰਤ ਦੌਰੇ ਤੇ ਹੋਣਗੇ। ਇਸ ਦੌਰੇ ਦੌਰਾਨ ਐਡਮਿਰਲ ਸਵਾਮੀਨਾਥਨ ਆਸਟ੍ਰੇਲੀਆਈ ਸਮੁੰਦਰੀ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਦਵੱਲੀ ਗੱਲਬਾਤ ਕਰਨਗੇ ਅਤੇ ਸੀਨੀਅਰ ਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਆਸਟ੍ਰੇਲੀਆਈ ਸਮੁੰਦਰੀ ਫੌਜ ਦੇ ਮੁੱਖ ਸੰਚਾਲਨ ਅਤੇ ਸਿਖਲਾਈ ਅਦਾਰਿਆਂ ਦਾ ਵੀ ਦੌਰਾ ਕਰਨਗੇ। ਸਮੁੰਦਰੀ ਫੌਜ ਮੁਖੀ ਨਿਊਜ਼ੀਲੈਂਡ ਦੀ ਰਾਇਲ ਨੇਵੀ ਦੇ ਅਧਿਕਾਰੀਆਂ ਅਤੇ ਪੇਸ਼ੇਵਰ ਫੌਜੀ ਸਿਖਲਾਈ ਲੈ ਰਹੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਐਡਮਿਰਲ ਸਵਾਮੀਨਾਥਨ ਨਿਊਜ਼ੀਲੈਂਡ ਦੇ ਸੀਨੀਅਰ ਰੱਖਿਆ ਅਧਿਕਾਰੀਆਂ ਨਾਲ ਵੀ ਚਰਚਾ ਕਰਨਗੇ। ਇਹ ਮੀਟਿੰਗਾਂ ਦੋਵਾਂ ਸਮੁੰਦਰੀ ਫੌਜਾਂ ਵਿਚਕਾਰ ਸੰਚਾਲਨ ਸਹਿਯੋਗ, ਜਾਣਕਾਰੀ ਸਾਂਝੀ ਕਰਨ, ਸਿਖਲਾਈ ਅਤੇ ਪੇਸ਼ੇਵਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਕੇਂਦਰਿਤ ਹੋਣਗੀਆਂ। ਅਮਰੀਕਾ ਅਤੇ ਈਰਾਨ ਵਿਚਕਾਰ ਲਗਾਤਾਰ ਹਮਲਿਆਂ ਕਾਰਨ ਪੱਛਮੀ ਏਸ਼ੀਆ ਵਿਚ ਤਣਾਅ ਤੇਜ਼ੀ ਨਾਲ ਵਧਿਆ, ਜਿਸ ਨਾਲ ਇਕ ਵਿਸ਼ਾਲ ਖੇਤਰ ਟਕਰਾਅ ਦਾ ਡਰ ਪੈਦਾ ਹੋ ਗਿਆ ਹੈ। ਅਮਰੀਕੀ ਫੌਜੀ ਬਲਾਂ ਨੇ ਈਰਾਨੀ ਕੱਚੇ ਤੇਲ ਦੇ 5 ਟੈਂਕਰਾਂ ਨੂੰ ਤਬਾਹ ਕਰ ਦਿੱਤਾ ਹੈ। ਵਾਸ਼ਿੰਗਟਨ ਮੁਤਾਬਿਕ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਪਿਛਲੇ 2 ਦਿਨਾਂ ਵਿਚ ਇਕ ਅਮਰੀਕੀ ਜੰਗੀ ਜਹਾਜ਼ ਤੇ ਹਮਲਾ ਕੀਤਾ। ਈਰਾਨ ਨੇ ਜਾਰਡਨ ਵਿਚ ਅਮਰੀਕੀ ਟਿਕਾਣਿਆਂ ਤੇ ਮਿਜ਼ਾਈਲਾਂ ਦਾਗਿਆ। ਅਮਰੀਕੀ ਸੈਂਟਰਲ ਕਮਾਂਡ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਹਮਲੇ ਈਰਾਨ ਵੱਲੋਂ ਪਿਛਲੇ 2 ਦਿਨਾਂ ਵਿਚ ਅਮਰੀਕੀ ਜੰਗੀ ਜਹਾਜ਼ਾਂ ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕਰਨ ਦੀਆਂ 2 ਕੋਸ਼ਿਸ਼ਾਂ ਦੇ ਜਵਾਬ ਵਿਚ ਸਨ। ਇਸ ਦੌਰਾਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਬਹਿਰੀਨ ਅਤੇ ਕੁਵੈਤ ਦੀਆਂ ਬੰਦਰਗਾਹਾਂ ਦੇ ਨੇੜੇ ਟੈਂਕਰਾਂ ਵਿਰੁੱਧ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਏ। ਕੈਨੇਡਾ ਨੇ 600 ਤੋਂ ਵੱਧ ਅਮਰੀਕੀ ਵਸਤਾਂ ਤੇ 50% ਤੱਕ ਦੇ ਜਵਾਬੀ ਟੈਰਿਫ ਲਾਏ ਨੇ, ਜਿਸ ਨਾਲ ਦੋਵਾਂ ਗਵਾਂਢੀ ਦੇਸ਼ਾਂ ਵਿਚਕਾਰ ਵਪਾਰਕ ਵਿਵਾਦ ਵੱਧ ਗਿਆ ਹੈ। ਅਮਰੀਕੀ ਵਸਤਾਂ ਤੇ ਇਹ ਟੈਰਿਫ ਅਧਿਕਾਰਕ ਤੌਰ ਤੇ ਕੱਲ੍ਹ ਰਾਤ ਲਾਗੂ ਹੋ ਗਏ ਨੇ। ਕੈਨੇਡੀਅਨ ਵਪਾਰਕ ਉੱਦਮ ਫੈਡਰਲ ਸਰਕਾਰ ਦੇ ਨਵੇਂ ਲਾਗੂ ਕੀਤੇ ਗਏ ਡਾਲਰ ਦੇ ਬਦਲੇ ਡਾਲਰ ਟੈਰਿਫ ਦੇ ਅਧੀਨ ਕੰਮ ਕਰ ਰਹੇ ਨੇ, ਜਿਸ 'ਚ ਕਰੀਬ 28 ਅਰਬ ਡਾਲਰ ਮੁੱਲ ਦੀਆਂ ਅਮਰੀਕੀ ਦਰਾਮਦਾਂ ਸ਼ਾਮਲ ਨੇ। 600 ਤੋਂ ਵੱਧ ਅਮਰੀਕੀ ਉਤਪਾਦਾਂ ਤੇ 15% ਤੋਂ 50% ਤੱਕ ਦੇ ਟੈਰਿਫ ਲਾਏ ਗਏ ਨੇ। ਪ੍ਰਭਾਵਿਤ ਵਸਤਾਂ ਵਿਚ ਸਟੀਲ ਅਤੇ ਐਲੂਮੀਨੀਅਮ ਵਰਗੇ ਸਨਅਤੀ ਸਮਾਨ, ਟਾਇਲਟ ਪੇਪਰ ਵਰਗੀਆਂ ਰੋਜ਼ਾਨਾ ਜ਼ਰੂਰਤ ਦੀਆਂ ਵਸਤਾਂ ਅਤੇ ਸਿੱਕੇ ਨਾਲ ਚੱਲਣ ਵਾਲੀਆਂ ਆਰਕਿਡ ਮਸ਼ੀਨਾਂ ਵਰਗੇ ਵਿਸ਼ੇਸ਼ ਉਤਪਾਦ ਸ਼ਾਮਲ ਨੇ। ਦੱਖਣ ਪੱਛਮੀ ਮੌਨਸੂਨ ਦੀ ਵਾਪਸੀ ਸ਼ੁਰੂ ਹੋਣ ਤੋਂ ਪਹਿਲਾਂ 12 ਤੋਂ 21 ਸਤੰਬਰ ਦਰਮਿਆਨ ਮੱਧ ਦੱਖਣੀ ਪੂਰਬੀ ਤੇ ਪੱਛਮੀ ਭਾਰਤ ਦੇ ਵੱਡੇ ਹਿੱਸਿਆਂ ਵਿਚ ਬਾਰਿਸ਼ ਹੋਣ ਦੀ ਉਮੀਦ ਏ। ਮੌਸਮ ਦੇ ਮਾਡਲ ਦਰਸਾਉਂਦੇ ਨੇ ਕਿ ਆਉਣ ਵਾਲੀ ਬਾਰਿਸ਼ ਅਸਥਾਈ ਤੌਰ ਤੇ ਕਮਜ਼ੋਰ ਹੋ ਰਹੇ ਮੌਨਸੂਨ ਚੱਕਰ ਨੂੰ ਮੁੜ ਸੁਰਜੀਤ ਕਰ ਸਕਦੀ ਏ। ਇਸ ਨਾਲ ਸਤੰਬਰ ਦੇ ਖੇਲਿਆਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਤੇ ਗਰਜ ਤੂਫਾਨ ਆ ਸਕਦੇ ਨੇ। ਮੌਜੂਦਾ ਬਾਰਿਸ਼ ਮੌਨਸੂਨ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀ ਏ, ਖਾਸ ਕਰਕੇ ਉੱਤਰ ਪੱਛਮ ਅਤੇ ਮੱਧ ਭਾਰਤ ਵਿਚ। ਇਸ ਲਈ ਆਉਣ ਵਾਲੇ ਦਿਨ ਇਸ ਰੁੱਤ ਲਈ ਵਿਆਪਕ ਮੌਨਸੂਨ ਬਾਰਿਸ਼ ਦਾ ਆਖਰੀ ਦੌਰ ਲਿਆ ਸਕਦੇ ਨੇ। ਕਿਸਾਨਾਂ ਲਈ ਬਾਰਿਸ਼ ਦੀ ਇਹ ਮਿਆਦ ਮਹੱਤਵਪੂਰਨ ਹੋਏਗੀ। ਯੂਐਸ ਓਪਨ ਵਿਚ ਆਰੀਨਾ ਸਵਾਲੇਂਕਾ ਨੇ ਇਕ ਰੋਮਾਂਚਕ ਕੁਆਟਰ ਫਾਈਨਲ ਵਿਚ ਚੈੱਕ ਗਣਰਾਜ ਦੀ 6ਵੀਂ ਦਰਜਾ ਪ੍ਰਾਪਤ ਲਿੰਡਾ ਨੋਸਕੋਵਾ ਨੂੰ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਮਰਦਾਂ ਦੇ ਸਿੰਗਲਸ ਵਿਚ 11ਵਾਂ ਦਰਜਾ ਪ੍ਰਾਪਤ ਫ੍ਰਾਂਸਿਸ ਟਿਆਫੋ ਨੇ 5 ਸੈੱਟਾਂ ਦੇ ਰੋਮਾਂਚਕ

0: ਹੁਣੇ ਤੁਸੀਂ ਸੁਣ ਰਹੇ ਸੀ ਢਾਡੀ ਬਿਕਰ ਸਿੰਘ ਪਰਦੇਸੀ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ ਇਹ ਢਾਡੀ ਵਾਰ। ਹੁਣ ਤੁਹਾਡੀ ਨਜ਼ਰ ਕਰਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਸਿਲਸਿਲੇ ਕਵਿਸ਼ਰੀ ਅਤੇ ਢਾਡੀ ਵਾਰਾਂ ਤਹਿਤ ਬਲਵੰਤ ਸਿੰਘ ਰਾਮੋਵਾਲੀ ਅਤੇ ਕਰਤਾਰ ਸਿੰਘ ਮੰਡੀ ਕਲਾਂ ਦੀ ਇਹ ਕਵਿਸ਼ਰੀ।
1: ਛੱਡੋ ਪਰੇ ਗਮਾਂ ਦੀਆਂ ਗੱਲਾਂ, ਸ਼ਗਨ ਮਨਾਈਏ ਵੀਰੇ ਦੇ, ਜਗਾ ਤੇਲ ਦੀ ਦੀਪ ਜਿਸਨੇ ਆਪਣੀ ਰਾਤ ਨਿਚੋੜੀ ਨੀ, ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ, ਪਿੱਛੂ ਬਣੇ ਗਲੋਟੇ ਲੱਗਣ ਪੂਣੀਆਂ ਕਾਲੀਆਂ ਨਾਗਣੀਆਂ, ਚੀਕਣ ਫੱਟ ਗੁੱਜ ਕਰ ਲਾਵੇ ਗੁੱਡੀਆਂ ਰੋਣ ਨਭਾਗਣੀਆਂ, ਕੱਤਣ ਤੁੰਬਣ ਨੂੰ ਨਾ ਕਰਦਾ ਹੈ ਚਿਤ ਚੰਦਰਾ ਕੋੜੀ ਨੀ, ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਕੋੜੀ ਨੀ, ਇੱਕ ਮਾਤਾ ਦੇ ਪੇਟ ਪਵਿੱਤਰ, ਇੱਕ ਮਾਤਾ ਦੇ

0: ਭਗਤ ਸਿੰਘ ਦੀ ਕੋਲੀ ਨੀ,
1: ਵੀਰ ਵਿਛੋੜਾ ਮੁਖੀ ਤੀਰ ਦੀ ਦਿਲ ਪੈਣਾ ਦਾ ਛਿੱਕੇ ਨੀ, ਬਾਜ ਪਰਾਵਾ ਸੁੰਜੇ ਜਾਪਣ ਵਸਦੇ ਰਸਦੇ ਪੇਕੇ ਨੀ,
0: ਵੜ ਵੜ ਖਾਂਦਾ ਰਹੇ ਹਟਾਂ ਨੂੰ।

0: ਗੱਲ ਮਿਲ ਗਈ ਏ ਭਗਤ ਸਿੰਘ ਦੀ ਕੋੜੀ ਨੀ
1: ਅਰਬ ਖਰਬ ਪਰਵਾਨੇ ਜਿਸ ਨੂੰ ਨਿਉ ਨਿਉ ਦੇਣ ਸਲਾਮੀ ਨੀ ਜਾਂਦਾ ਲਾੜਾ ਸਿਹਰੇ ਬੰਨੀ ਦੋ ਜਾਨੀ

0: ਗਾਈਏ ਭਗਤ ਸਿੰਘ ਦੀ ਕੋੜੀ ਨੀ
1: ਐਸ਼ਾ ਭਰੀ ਜ਼ਿੰਦਗੀ ਕਰਕੇ ਐਸ਼ਾ ਭਰੀ ਜ਼ਿੰਦਗੀ ਕਰਕੇ ਆਜ਼ਾਦੀ ਤੋਂ ਸਸਤੀ ਨੀ ਕਾਇਮ ਵਜੂਦ ਕੌਮ ਦਾ ਰੱਖਿਆ ਮੇਟੀ ਆਪਣੀ ਹਸਤੀ ਨੀ
0: ਪਿੰਡ ਸ਼ਹੀਦਾਂ ਦੇ ਦੀ ਗੱਡੀ ਸਾਧੂ ਕੰਡੇ ਮੋੜੀ ਨੀ ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਕੋੜੀ ਨੀ।
2: ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਕਰਤਾਰ ਸਿੰਘ ਮੰਡੀ ਕਲਾਂ ਦੀ ਆਵਾਜ਼ 'ਚ ਇੱਕ ਵਿਸ਼ਰੀ। ਆਓ ਸੁਣਦੇ ਹਾਂ ਢਾਡੀ ਵਾਰ ਢਾਡੀ ਗੁਰਦੇਵ ਸਿੰਘ ਜੋਗੀ ਅਤੇ ਉਹਨਾਂ ਦੇ ਢਾਡੀ ਜੱਥੇ ਪਾਸੋਂ।

ਇਸ ਵੇਲੇ ਸ਼ਹੀਦ ਭਗਤ ਸਿੰਘ ਦਾ ਸਾਰਾ ਪਰਿਵਾਰ ਲਾਹੌਰ ਜੇਲ੍ਹ ਵਿੱਚ ਮੁਲਾਕਾਤ ਕਰਦੇ ਹਨ। ਗੁਰਦੇਵ ਸਿੰਘ ਜੋਗੀ ਬਠਿੰਡੇ ਵਾਲੇ ਦਾ, ਢਾਡੀ ਜਥਾ ਮੋਹਨ ਸਿੰਘ ਗਿੱਦੜਵਾਹਾ, ਬਲਵੰਤ ਸਿੰਘ ਸਰੰਗੀ ਮਾਸਟਰ, ਬਾਗੀ ਜੀ ਬਹਾਦਰ ਖੇੜਾ ਇਉਂ ਬਿਆਨ ਕਰਦੇ ਹਨ।

ਸੱਚ ਕੇ ਮਿਲਾ ਕੇ ਹੱਥ ਧੋਵੇ ਛੇਰਾ ਵਾਲੇ ਪਿੰਡ ਦੇ ਵਿੱਚੋਂ ਗੱਲਾਂ ਸਾਰਿਆਂ ਸਾਰਿਆਂ ਨੇ ਵਾਰੀ ਨਾਲ ਕੀਤੀਆਂ ਕੀਤੀਆਂ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਗੁਰਦੇਵ ਸਿੰਘ ਜੋਗੀ ਅਤੇ ਉਹਨਾਂ ਦੇ ਢਾਡੀ ਜੱਥੇ ਪਾਸੋਂ ਇਹ ਢਾਡੀ ਵਾਰ ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ ਤਹਿਤ ਸਿਲਸਿਲਾ ਕੁਵਿਸ਼ਰੀ ਅਤੇ ਢਾਡੀ ਵਾਰਾਂ ਲੋ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਤੁਹਾਡੀ ਨਜ਼ਰ ਕਰ ਰਿਹਾ ਕੁਵਿਸ਼ਰ ਭਾਈ ਕਮਲਜੀਤ ਸਿੰਘ ਅਤੇ ਉਹਨਾਂ ਦੇ ਕੁਵਿਸ਼ਰੀ ਜੱਥੇ ਦੀ ਗਾਈ ਇਹ ਕੁਵਿਸ਼ਰੀ।

ਲਛਮੀ ਕਰਦੀ ਅਨ ਤਨ ਨਲ ਕੋਠੇ ਭਰਦੀ ਗਾਵਾਂ ਤੇ ਮੱਝਾਂ ਸਜਰਾਂ ਦੁੱਧ ਕਿਉਂ ਨਲ ਭਰਦੀਆਂ ਚਜਰਾਂ ਕਾਟਾ ਕਿਸੇ ਸ਼ੈਦਾ ਨਾ ਰਹੇ ਜੀ ਕਰ ਬਾਪ ਦੇ ਖਿੜਨ ਗੁਲਜਾਰਾਂ ਧੀ ਸੁੱਖਾਂ ਸੁੱਖ ਦੀ

0: ਸੱਚੇ ਰੱਬ ਦੇ ਕਹਿਰ ਤੋਂ ਡਰਿਓ ਪਰਾਵੋ ਪੈਣੋ।
1: ਤੀਨਾ ਗੱਲ ਆਖੇ ਮਾੜੀ, ਪੁੱਤ ਤਾਂ ਪੁੱਟ ਸੁੱਟਦਾ ਦਾੜੀ, ਸਿਆਣਿਆ ਸੱਚ ਗੁੰਦਾ ਗੁੰਦੀਆਂ, ਧੀਆਂ ਤਾਂ ਧਿਰਾਂ ਨੇ ਹੁੰਦੀਆਂ, ਸਹੁਰਿਆਂ ਦੇ ਪਿੰਡੋ ਆਣ ਕੇ ਵੀ ਉਹ ਤਾਂ ਧੋ ਕੇ ਨਗੰਦ ਜਾਣ, ਸੋਤਾਂ ਬੜੇ ਪੇ ਵੇਲੇ ਸੌਖੇ ਲੰਘਣ ਮਹੀਨੇ ਮਾਘ ਪੋਤਾਂ।

0: ਕਰਨ ਆਪੇ, ਤਾਂ ਜੋ ਮੁਟਿਆਰ ਹੋਈ ਨੂੰ ਨਾ ਕੋਈ ਚੱਕ ਕੇ ਪਚਾਦਾ ਲੈ ਜੇ ਕਰ ਸੀਨਾ ਜੋਰੀ ਪਾਲੀ ਧੀ ਦਾ ਵਿਛੋੜਾ ਸਹਿਣਾ ਪੈ ਜੇ ਲੈ ਜਾਵਣ ਛੋਰੀ।
1: ਦੋਸਤੋ ਇਹ ਸੀ ਭਾਈ ਕੰਵਲਜੀਤ ਸਿੰਘ ਕਵਿਸ਼ਰ ਅਤੇ ਉਹਨਾਂ ਦਾ ਕਵਿਸ਼ਰੀ ਜਥਾ, ਅਤੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ ਇੱਥੇ ਹੀ ਮੁੱਕਦਾ ਹੈ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ 8:59 ਦਾ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਦੋਸਤੋ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਹੋਏਗਾ ਪ੍ਰੋਗਰਾਮ ਚਿੱਤਰਲੋਕ, ਅਤੇ 9:30 ਵਜੇ ਤੁਸੀਂ ਸੁਣੋਗੇ ਆਜ ਕੇ ਫਨਕਾਰ।

0: ਜੱਟਾਂ ਨੇ ਕੀਤੀਆਂ ਕੁਰਬਾਨੀਆਂ ਨੇ, ਉਹ ਦੁਨੀਆ ਦੇ ਛੱਡ ਕੇ ਨਿਸ਼ਾਨੀਆਂ ਨੇ, ਦੁਨੀਆ ਦੇ ਬਣ ਗਏ ਸਿੰਘ ਪਾਤਸ਼ਾਹ, ਪਰ ਸਭ ਤੋਂ ਉੱਚਾ ਉਹ ਸੱਚਾ ਪਾਤਸ਼ਾਹ।
1: ਫਿਲਮੋ ਮੇ ਆਏ ਇਸ ਨਏ ਐਕਟਰ ਕੋ ਲੋਗੋ ਨੇ ਸ਼ੁਰੂਆਤ ਸੇ ਹੀ ਖੂਬ ਪਿਆਰ ਦੀਆ। ਆਪਣੇ ਸਟੰਟ ਕੇ ਲੀਏ ਜਾਣੇ ਜਾਣੇ ਵਾਲੇ ਅਕਸ਼ੈ ਕੁਮਾਰ ਦਿੱਲੀ ਕੇ ਰਹਿਣੇ ਵਾਲੇ ਥੇ, ਯਹੀ ਚਾਂਦਨੀ ਚੌਕ ਮੇ ਜਨਮ ਹੁਆ ਉਨਕਾ ਔਰ ਪਲੇ ਬੜੇ। ਇਨਕੇ ਪਿਤਾ ਕਾ ਨਾਮ ਹਰੀਓਮ ਭਾਟੀਆ ਔਰ ਮਾਤਾ ਕਾ ਨਾਮ ਅਰੁਣਾ ਭਾਟੀਆ ਹੈ। ਪਿਤਾ ਪੇਸ਼ੇ ਸੇ ਭਾਰਤੀ ਸੇਨਾ ਮੇ ਅਧਿਕਾਰੀ ਥੇ। ਅਕਸ਼ੈ ਕੇ ਪਿਤਾ ਕੋ ਕੁਸ਼ਤੀ ਮੇ ਵੀ ਰੁਚੀ ਥੀ ਔਰ ਅਕਸ਼ੈ ਕੁਮਾਰ ਵੀ ਖੇਲੋ ਮੇ ਖੂਬ ਰੁਚੀ ਰੱਖਾ ਕਰਤੇ ਥੇ।
2: From Chandni Chowk to China.

ਦੋਸਤੋ, ਹੁਣੇ ਤੁਸੀਂ ਸੁਣਿਆ ਅਮਰ ਸਿੰਘ ਚਮਕੀਲਾ ਨੂੰ ਇਸ ਲੋਕ ਤੱਤ ਦੇ ਨਾਲ, ਸੰਗੀਤ ਦਿੱਤਾ ਸੀ ਇਸ ਲੋਕ ਤੱਤ ਨੂੰ ਚਰਨਜੀਤ ਅਹੂਜਾ ਹੋਰਾਂ ਨੇ। ਤੁਹਾਡੀ ਨਜ਼ਰ ਕਰਦੇ ਹਾਂ ਪ੍ਰੋਗਰਾਮ ਗੀਤ ਪਿਟਾਰਾ ਦੀ ਅਗਲੀ ਪੇਸ਼ਕਸ਼। ਇਸ ਗੀਤ ਨੂੰ ਆਵਾਜ਼ ਦਿੱਤੀ ਅਮਰ ਜੋਤ ਨੇ, ਗੀਤਕਾਰ ਨੇ ਸਵਰਨ ਸਿਵੀਆ, ਸੰਗੀਤ ਅਮਰ ਸਿੰਘ ਚਮਕੀਲਾ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ, ਦਲਬੀਰ ਤੁਹਾਡੇ ਨਾਲ ਆ ਅਤੇ ਹੁਣੇ ਤੁਸੀਂ ਸੁਣਿਆ ਅਮਰਜੋਤ ਨੂੰ, ਸਵਰਨ ਸਿਵੀਆਂ ਦਾ ਲਿਖਿਆ ਗੀਤ ਅਤੇ ਸੰਗੀਤ ਦਿੱਤਾ ਸੀ ਅਮਰ ਸਿੰਘ ਚਮਕੀਲਾ ਹੋਰਾਂ ਨੇ। ਤੁਹਾਡੀ ਨਜ਼ਰ ਕਰਦੇ ਹਾਂ ਦੀਦਾਰ ਸੰਧੂ ਅਤੇ ਸੁਰਿੰਦਰ ਕੌਰ ਦੇ ਗਾਏ ਇਸ ਗੀਤ ਨੂੰ।

ਦੋਸਤੋ, ਦੀਦਾਰ ਸੰਧੂ ਦਾ ਲਿਖਿਆ ਅਤੇ ਉਹਨਾਂ ਦੀ ਹੀ ਆਵਾਜ਼ ਵਿੱਚ ਕੇ ਐੱਸ ਨਰੂਲਾ ਦੇ ਸੰਗੀਤਬੱਧ ਇਸ ਖੂਬਸੂਰਤ ਗੀਤ ਨਾਲ ਅਗਲੀ ਪੇਸ਼ਕਸ਼ ਤੁਹਾਡੇ ਨਜ਼ਰ ਕਰ ਰਿਹਾ ਪ੍ਰੋਗਰਾਮ ਗੀਤ ਪਿਟਾਰਾ ਦੀ। ਕੁਲਦੀਪ ਸੂਦ ਹੋਣਾ ਦਾ ਗੀਤ ਹੈ, ਸਤੀਸ਼ ਭਾਟੀਆ ਦਾ ਸੰਗੀਤ ਹੈ ਅਤੇ ਤੁਹਾਡੀ ਨਜ਼ਰ ਕਰ ਰਹੇ ਹਾਂ ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਹੋਰਾਂ ਨੂੰ।

0: ਸੀ ਪਰ ਪੱਤਰੀ ਕੁਝ ਏਦਾਂ ਦੱਸਦੀ ਏ।
1: ਕੀ ਦੱਸਦੀ ਏ ਪੰਡਿਤ ਜੀ?
0: ਇਹ ਘਰ ਦੇ ਭਾਂਡੇ ਵੇਚੇਗਾ, ਦਾਰੂ ਦੀ ਬੋਤਲ ਵੱਟੇਗਾ, ਪਰਦੇਸਾਂ ਦਾ ਧਨ ਲਿਖਿਆ ਏ।

0: ਮਾਈ ਤੂੰ ਵਿਆਹ ਬਾਰੇ ਪੁੱਛਿਆ?
1: ਹਾਂ ਪੰਡਿਤ ਜੀ।
0: ਪਰ ਪੱਤਰੀ ਕੁਝ ਏਦਾਂ ਦੱਸਦੀ ਏ, ਦੜਵੱਟ ਜ਼ਮਾਨਾ ਕੱਟ ਬੀਬੀ, ਇੱਥੇ ਵੀ ਕਾਲੇ ਮਾਲੇ ਨੇ, ਦੋ ਵਿਆਹ ਪੱਤਰੀ ਵਿੱਚ ਲਿਖੇ ਨੇ ਦੋ ਟੱਬ।

ਦੋਸਤੋ ਗੀਤ ਪਟਾਰਾ ਪ੍ਰੋਗਰਾਮ ਚੱਲ ਰਿਹਾ ਅਤੇ ਆਸਾ ਸਿੰਘ ਮਸਤਾਨਾ ਸੁਰਿੰਦਰ ਕੌਰ ਦਾ ਗਾਇਆ ਇਹ ਗੀਤ ਤੁਸੀਂ ਸੁਣਿਆ। ਗੀਤਕਾਰ ਸਨ ਕੁਲਦੀਪ ਸੂਦ, ਸੰਗੀਤ ਸਤੀਸ਼ ਭਾਟੀਆ ਹੋਣਾਂ ਦਾ। ਤੁਹਾਡੀ ਨਜ਼ਰ ਕਰ ਰਹੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਅਤੇ ਕੇ ਐੱਸ ਨਰੂਲਾ ਹੋਣਾਂ ਦੇ ਸੰਗੀਤ ਨਾਲ ਸਜਾਇਆ ਇਹ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ।

ਗੁਰਚਰਨ ਪੋਲੀ ਅਤੇ ਪ੍ਰੋਮਿਲਾ ਪੰਮੀ ਦੀਆਂ ਆਵਾਜ਼ਾਂ 'ਚ ਤੁਸੀਂ ਸੁਣਿਆ ਬਾਬੂ ਸਿੰਘ ਮਾਨ ਦਾ ਲਿਖਿਆ ਇਹ ਗੀਤ, ਜਿਸ ਨੂੰ ਸੰਗੀਤ ਦਿੱਤਾ ਸੀ ਕੇ ਐੱਸ ਨਰੂਲਾ ਨੇ। ਉਹ ਤੁਹਾਡੀ ਨਜ਼ਰ ਕਰਦੇ ਹਾਂ ਗੁਰਪਾਲ ਸਿੰਘ ਪਾਰ ਹੋਰਾਂ ਨੂੰ। ਗੀਤ ਰਚਨਾ ਨੰਦ ਲਾਲ ਨੂਰਪੁਰੀ ਦੀ, ਸੰਗੀਤ ਸੋਨ ਲਾਲ ਦਾ।

ਸੋਹਨ ਲਾਲ ਦੇ ਸੰਗੀਤ ਨਾਲ ਸਜਾਇਆ ਅਤੇ ਨੰਦ ਲਾਲ ਨੂਰਪੁਰੀ ਹੋਰਾਂ ਦਾ ਲਿਖਿਆ ਇਹ ਗੀਤ ਜਿਸ ਨੂੰ ਆਵਾਜ਼ ਦਿੱਤੀ ਸੀ ਗੁਰਪਾਲ ਸਿੰਘ ਬਾਲ ਨੇ। ਆਓ ਤੁਹਾਡੀ ਨਜ਼ਰ ਕਰਦੇ ਹਾਂ ਹੁਣ ਸੁਰਿੰਦਰ ਛਿੰਦਾ ਅਤੇ ਗੁਲਸ਼ਨ ਕੋਮਲ ਹੋਰਾਂ ਦੀ ਆਵਾਜ਼ ਦੇ ਵਿੱਚ ਗਾਏ ਇਸ ਲਾਲ ਪਧਿਆਣੇ ਵਾਲੇ ਦੇ ਲਿਖੇ ਗੀਤ ਨੂੰ, ਜਿਸ ਨੂੰ ਸੰਗੀਤ ਦਿੱਤਾ ਹੈ ਚਰਨਜੀਤ ਆਹੂਜਾ ਨੇ।

0: ਸੁਰਿੰਦਰ ਛਿੰਦਾ ਅਤੇ ਗੁਲਸ਼ਨ ਕੋਮਲ ਦੀ ਆਵਾਜ਼ 'ਚ ਤੁਸੀਂ ਸੁਣਿਆ ਲਾਲ ਪਧਿਆਣੇ ਵਾਲੇ ਦਾ ਲਿਖਿਆ ਇਹ ਗੀਤ, ਜਿਸ ਨੂੰ ਸੰਗੀਤਬੱਧ ਕੀਤਾ ਸੀ ਚਰਨਜੀਤ ਅਹੂਜਾ ਨੇ। ਅਤੇ ਸਰੋਤੇ ਉਹ ਪ੍ਰੋਗਰਾਮ ਚੱਲ ਰਿਹਾ ਗੀਤ ਪਤਾਰਾ, 10:32 ਹੋ ਗਏ ਹੈ ਅਤੇ ਆਓ ਸੁਣਦੇ ਹਾਂ ਕੁਝ ਸੰਦੇਸ਼।
1: 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000 ਪਲੱਸ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। ਅੱਜ ਹੀ ਖਰੀਦੋ। 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000 ਪਲੱਸ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। ਅੱਜ ਹੀ ਖਰੀਦੋ। 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000 ਪਲੱਸ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। ਅੱਜ ਹੀ ਖਰੀਦੋ।
2: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ।

ਵਾਚਕ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ, ਦਲਬੀਰ ਤੁਹਾਡੇ ਨਾਲ। ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਤੁਹਾਡੀ ਨਜ਼ਰ ਕਰਦੇ ਹਾਂ, ਆਵਾਜ਼ ਸੁਰਜੀਤ ਬਿੰਦਰਖੀਆ ਦੀ ਅਤੇ ਸ਼ਮਸ਼ੇਰ ਸੰਧੂ ਦਾ ਲਿਖਿਆ ਇਹ ਗੀਤ ਤੁਹਾਡੀ ਨਜ਼ਰ ਕਰਦੇ ਹਾਂ।

ਸੁਰਜੀਤ ਬਿੰਦਰਖੀਏ ਦਾ ਗੀਤ ਲਿਖਿਆ ਸ਼ਮਸ਼ੇਰ ਸੰਧੂ ਗੀਤਕਾਰ ਸਨ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਅਤੇ ਗੀਤ ਪਿਟਾਰਾ। ਅਗਲੀ ਪੇਸ਼ਕਸ਼ ਆ ਜੀ ਮਨਮੋਹਨ ਵਾਰਸ ਹੋਰਾਂ ਦੀ ਆਵਾਜ਼ ਦੇ ਵਿੱਚ, ਪ੍ਰੋਗਰਾਮ ਗੀਤ ਪਿਟਾਰਾ ਦੀ।

ਦੋਸਤੋ ਪ੍ਰੋਗਰਾਮ ਗੀਤ ਪਿਟਾਰਾ ਤਹਿਤ ਤੁਸੀਂ ਸੁਣਿਆ ਦੇਬੀ ਮਖਸੂਸਪੁਰੀ ਦਾ ਲਿਖਿਆ ਅਤੇ ਸੰਗਤਾਰ ਦੇ ਸੰਗੀਤਬੱਧ ਕੀਤੇ ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਮਨਮੋਹਨ ਵਾਰਿਸ ਨੇ। ਆਓ ਤੁਹਾਡੀ ਨਜ਼ਰ ਕਰਦੇ ਹਾਂ ਕਮਲਜੀਤ ਨੀਰੂ ਦੀ ਇਹ ਸੁਣੀ ਜੀ ਵਾਚੇ ਗੀਤ।

ਕਮਲਜੀਤ ਨੀਰੂ ਨੂੰ ਤੁਸੀਂ ਸੁਣਿਆ ਪ੍ਰੋਗਰਾਮ ਗੀਤ ਪਿਟਾਰਾ ਦੇ ਇਸ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਅਤੇ ਸੰਗੀਤ ਸੀ ਕੁੰਵਰ ਇਕਬਾਲ ਦਾ। ਤੁਹਾਡੀ ਨਜ਼ਰ ਕਰਦੇ ਹਾਂ ਪਰਮਿੰਦਰ ਸੰਧੂ ਦਾ ਗਾਇਆ ਇਹ ਗੀਤ ਜਿਸ ਨੂੰ ਸੰਗੀਤਬੱਧ ਕੀਤਾ ਵਰਿੰਦਰ ਬਚਨ ਅਤੇ ਸੁਰਿੰਦਰ ਬਚਨ ਨੇ।

ਦੋਸਤੋ, ਪਰਮਿੰਦਰ ਸੰਧੂ ਦੀ ਆਵਾਜ਼ ਦੇ ਵਿੱਚ ਮੰਡੀ ਕਲਾਂ ਵਾਲੇ ਦਾ ਲਿਖਿਆ ਇਹ ਗੀਤ ਤੁਹਾਡੀ ਨਜ਼ਰ ਕੀਤਾ ਅਤੇ ਸੰਗੀਤਬੱਧ ਕੀਤਾ ਵਰਿੰਦਰ ਬਚਨ, ਸੁਰਿੰਦਰ ਬਚਨ ਹੋਰਾਂ ਨੇ। ਆਓ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਪੰਮੀ ਬਾਈ ਦੇ ਇਸ ਗੀਤ ਦੇ ਨਾਲ, ਪ੍ਰੋਗਰਾਮ ਗੀਤ ਪਿਟਾਰਾ ਦੀ।

ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਗੀਤ ਪਿਟਾਰਾ ਮੈਨੂੰ ਯਾਨੀ ਕਿ ਦਲਬੀਰ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। FM ਬੈਂਡ 101.1 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ। ਤੇ ਦੋਸਤੋ, ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ ਸਵੇਰ ਦੇ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੇ 11:05 ਤੇ ਰਿਲੇਅ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ, ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 11:59 ਤੇ 39 ਸਕਿੰਟ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਅਤੇ ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਖੂਬਸੂਰਤ ਗੀਤ ਦੇ ਨਾਲ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ ਹੈ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।

0: ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 12:30 ਤੇ 30 ਸਕਿੰਟ ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਅਤੇ ਮੇਰੇ ਵੱਲੋਂ ਘਰ ਪਰਿਵਾਰ ਸੁਣਨ ਵਾਲੀਆਂ ਸਾਰੀਆਂ ਭੈਣਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਪਿਆਰ ਭਰੀ ਨਮਸਕਾਰ। ਉਮੀਦ ਹੈ ਕਿ ਮੇਰੀਆਂ ਸਾਰੀਆਂ ਭੈਣਾਂ ਰਾਜੀ ਖੁਸ਼ੀ ਹੋਣਗੀਆਂ ਅਤੇ ਘਰ ਸੰਭਾਲਣ ਦੇ ਨਾਲ ਨਾਲ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ ਆਨੰਦ ਮਾਣ ਰਹੀਆਂ ਹੋਣਗੀਆਂ। ਅਤੇ ਜੀ ਸਾਡੀਆਂ ਭੈਣਾਂ ਅੱਜ ਸਾਨੂੰ ਕਾਲ ਕਰ ਸਕਦੀਆਂ, ਸਾਡੇ ਨਾਲ ਜੁੜ ਸਕਦੀਆਂ 0164-2240-331 ਨੰਬਰ 'ਤੇ। ਅਤੇ ਜਦੋਂ ਤੱਕ ਸਾਡੀ ਭੈਣ ਕੋਈ ਸਾਡੇ ਨਾਲ ਜੁੜਦੀ ਹੈ, ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਗੀਤ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: दस साल का कोलैबोरेशन सिंजेंटा का लॉयल्टी प्रोग्राम लेके आया है जोड़ी धमाका जोड़ी पक्की इनाम तगड़ा 1 करोड़ रुपए तो ज्यादा दे इनाम 2 थार 6 बाइक 12 स्कूटी 1,000 प्लस विनर्स 2 लीटर एमस्टार टॉप प्लस 1 किलो चेस यानी 1 लकी ड्रॉ कूपन 25 सितंबर नू लकी ड्रॉ होवेगा आज ही खरीदो TNC अप्लाई
3: कट व्याज ते लोन चाहिदा ओ भी ऐप तो वाह
4: फसिया अनजान ऐप्स तो बचो
5: RBI कहंदा है
4: जानकार बनो सुचेत रहो
6: जी प्रोग्राम चल रहा है घर परिवार ते साडा अज विषय रहेगा कि अपा अपने पुरानिया यादा पुराने जो अपना समा सी उस नू याद करिए ते साडे नाल एक भैन जुड़ चुकी है करदे आ इन्हां नाल गल
7: हैलो
8: सत श्री अकाल जी
7: हां जी सत श्री अकाल जी नाम दस दो अपना
8: ਮੈਂ ਮਨਜੀਤ ਕੌਰ ਬੋਲ ਰਹੀ ਹਾਂ ਜੀ ਬਠਿੰਡੇ ਤੋਂ ਪਿੰਡ ਕੜਿਆਣਾ ਸਾਡਾ
7: ਜੀ ਮਨਜੀਤ ਕੌਰ ਜੀ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ
8: ਸ਼ੁਕਰੀਆ ਜੀ
7: ਹਾਂਜੀ ਤੇ ਅੱਜ ਸਾਡੇ ਨਾਲ ਤੁਸੀਂ ਆਪਣੇ ਪੁਰਾਣੇ ਸਮੇਂ ਦੀ ਕਿਹੜੀ ਗੱਲ ਸਾਂਝੀ ਕਰੋਗੇ
8: ਅੱਜ ਕੱਲ੍ਹ ਦੇ ਪੁਰਾਣੇ ਸਮੇਂ ਦਾ ਬਹੁਤ ਜ਼ਿਆਦਾ ਫਰਕ ਆ ਗਿਆ ਜੀ
7: ਹਾਂਜੀ
8: ਹੁਣ ਦੇ ਬੱਚਿਆਂ ਨੂੰ ਖੇਡਾਂ ਕੋਈ ਵੀ ਘਰ ਦੀ ਖੇਡ ਪਸੰਦ ਨਹੀਂ ਹੁੰਦੀ ਮੁੱਲ ਦੀਆਂ ਚੀਜ਼ਾਂ ਆਉਂਦੀਆਂ
7: ਹਾਂਜੀ
8: ਪਹਿਲੇ ਟਾਈਮ ਚ ਸਾਰੀਆਂ ਫਰੀ ਦੀਆਂ ਖੇਡਾਂ ਹੁੰਦੀਆਂ ਸੀ ਸਾਡੀਆਂ ਤਾਂ
7: ਹਾਂਜੀ
8: ਕਈ ਤਰ੍ਹਾਂ ਦੇ ਸੱਪੂ ਖੇਡਣੇ ਗੀਟੇ ਖੇਡਣੇ ਕਨਾਲ ਸੱਪ ਲੰਗਦਾ ਸ਼ੇਰ ਕਰ ਦਿੰਦੇ ਰੱਸਾ ਟੱਪਣ ਖੇਡ ਲੈਂਦੇ
7: ਹਾਂਜੀ
8: ਊਚ ਨੀਚ ਵਾਲਾ ਖੇਡ ਲੇ ਹਨਾ ਤੇ ਫਿਰ ਕੋਟਲਾ ਛਪਾਕੀ ਖੇਡ ਲੇ ਕਿਸੇ ਤੇ ਕੋਈ ਪੈਸਾ ਨੀ ਸੀ ਲੱਗਦਾ
7: ਹਾਂਜੀ ਉਹ ਸਮਾਂ ਹੀ ਅਲੱਗ ਹੁੰਦਾ ਸੀ ਤੇ ਉਹ ਖੇਡਾਂ ਦੇ ਨਾਲ ਬੱਚਿਆਂ ਦੀ ਸਿਹਤ ਵੀ ਬਣਦੀ ਸੀ
8: ਹਾਂਜੀ ਨਾਲੇ ਖੁੱਲੇ ਘਰ ਹੁੰਦੇ ਸੀ ਜੀ ਭੱਜੇ ਫਿਰਦੇ ਹੁੰਦੇ ਸਾਰੇ ਜਵਾਕ ਇੱਕ ਦੂਜੇ ਦੇ ਘਰਾਂ ਚ ਲੁਕ ਜਾਂਦੇ
7: ਹਾਂਜੀ
8: ਹੁਣ ਤਾਂ ਬੰਦ ਕੋਠੀਆਂ ਆ ਗਈਆਂ ਕੋਈ ਕਿਸੇ ਦੇ ਘਰੇ ਜਵਾਕ ਖੇਡਦਾ ਵੀ ਨਹੀਂ ਜਾ ਕੇ
7: ਪਹਿਲਾਂ ਵਾਲਾ ਸਮਾਂ ਹੀ ਅਲੱਗ ਹੁੰਦਾ ਸੀ ਜੀ
8: ਹਾਂਜੀ ਹੁਣ ਕੁਛ ਆ ਮੋਬਾਈਲਾਂ ਨੇ ਤੇ ਟੀਵੀ ਨੇ ਬੱਚਿਆਂ ਦਾ ਕਰ ਲਿਆ ਨਾ ਜੀ
7: ਹਾਂਜੀ ਅੱਜ ਕੱਲ ਬੱਚੇ ਨਾ ਰਲ ਮਿਲ ਕੇ

0: ਉਦਾਂ ਖੇਡਦੇ ਵੀ ਨਹੀਂ ਤੇ ਸਾਰੇ ਫੋਨਾਂ 'ਚ ਹੀ ਬਿਜ਼ੀ ਰਹਿੰਦੇ ਨੇ।
1: ਸਾਡੇ ਵੇਲੇ ਤਾਂ ਉਹੀ ਗੱਲ ਸ਼ੁਰੂ 'ਚ ਤਾਂ ਨਾ ਟੈਲੀਵਿਜ਼ਨ ਵੀ ਨਹੀਂ ਸੀ, ਉਹ ਤਾਂ ਵੱਡੇ ਰਹਿਆਂ ਤੋਂ ਹੀ ਆਇਆ।
0: ਹਾਂਜੀ
1: ਰੇਡੀਓ ਹੁੰਦਾ ਸੀ, ਉਹ ਵੀ ਮਾਂ ਬਾਪ ਤੋਂ ਸੰਗਦੇ ਚਲਾਉਂਦੇ ਹੁੰਦੇ, ਜਿਵੇਂ ਸਕੂਲੋਂ ਆ ਕੇ ਕਿਸੇ ਵੇਲੇ ਸ਼ਾਮ ਨੂੰ 5 ਵਜੇ ਅਸੀਂ ਲਾ ਲੈਂਦੇ।
0: ਹਾਂਜੀ
1: ਤੇ ਜਦੋਂ ਨੂੰ ਸਾਡੇ ਪਾਪਾ ਇੱਕ ਚੇਰੀਆਂ ਚਾਹੁੰਦੇ, ਫਟਾਫਟ ਇੱਕ ਜਣੀ ਗੇਟ ਖੋਲਣ ਜਾਂਦੀ, ਇੱਕ ਰੇਡੀਓ ਰੱਖ ਕੇ ਆਉਂਦੀ, ਇਹਨਾਂ ਗਾਣ ਗਾ ਸੁਣੀ ਜਾਂਦੀਆਂ ਸੀ ਗਾਣੇ।
0: ਹਾਂਜੀ ਜਿਵੇਂ ਤੁਸੀਂ ਕੀ ਦੱਸਿਆ ਵੀ ਪੁਰਾਣੇ ਸਮੇਂ ਚ ਤੁਸੀਂ ਆਪਣੇ ਮਤਲਬ ਸਹੇਲੀਆਂ ਨਾਲ ਖੇਡਦੇ ਹੁੰਦੇ ਸੀ ਜੋ ਵੀ, ਤੇ ਪੁਰਾਣੇ ਸਮੇਂ ਦੀ ਕੋਈ ਤੁਹਾਡੀ ਸਹੇਲੀ ਯਾਦ ਹੈ ਜਾਂ ਕੋਈ ਟੱਚ ਚ ਹੈ ਤੁਹਾਡੇ?
1: ਨਹੀਂ ਹੁਣ ਟੱਚ ਚ ਕੋਈ ਨਹੀਂ ਹੈ ਜੀ।
0: ਹਾਂਜੀ
1: ਸਭ ਦੂਰ ਦੂਰ, ਕੋਈ ਕਿਤੇ ਵੇਹ ਜਾਂਦੀ ਹੈ, ਕੋਈ ਕਿਤੇ ਮੁੜ ਕੇ ਮਿਲਦਾ ਹੀ ਨਹੀਂ ਜੀ ਇੱਕ ਦੂਜੇ ਨੂੰ, ਹਨਾ।
0: ਹਾਂਜੀ ਬਾਕੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਤੇ ਉਹਨਾਂ ਚ ਟਾਈਮ ਵੀ ਨਹੀਂ ਮਿਲਦਾ।
1: ਨਾਲੇ ਦੂਰ ਦੀ ਦੂਰ ਕਿਤੇ ਪਹੁੰਚ ਜਾਂਦੇ, ਹੁਣ ਬੈਠੇ ਅਸੀਂ ਬਠਿੰਡਿਆਂ ਹੈ ਤਾਂ ਇੱਥੋਂ 75 ਕਿਲੋਮੀਟਰ ਦੂਰ ਹੈ ਸਾਡਾ ਪਿੰਡ ਆਪਦਾ।
0: ਹਾਂਜੀ ਕਿਹੜਾ ਪਿੰਡ ਆ ਤੁਹਾਡਾ?
1: ਕੁੜਿਆਣਾ ਜੀ।
0: ਅੱਛਾ ਕੁੜਿਆਣਾ, ਠੀਕ ਹੈ ਜੀ।
1: ਇੱਧਰ ਅਸੀਂ ਭੈਣਾ ਭੈਣਾ ਸੀ ਤਾਂ ਕਰਕੇ ਇੱਥੇ ਪਾਪਾ ਜੀ ਕੋਲੇ ਰਹਿੰਦੇ ਹੁੰਦੇ ਸੀ।
0: ਹਾਂਜੀ
1: ਬਠਿੰਡੇ ਕੋਠੀ ਪਾ ਲਈ ਅਸੀਂ, ਹੁਣ ਸਾਡਾ ਪੇਕਾ ਪਿੰਡ ਬੈਣੀਵਾਲ ਹੈ।
0: ਠੀਕ ਹੈ ਜੀ।
1: ਹਾਂਜੀ
0: ਠੀਕ ਹੈ ਜੀ, ਤੁਸੀਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਕਾਲ ਕੀਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਸ਼ੁਕਰੀਆ ਜੀ।
0: ਜੀ।

0: स्लीप वेल फेस्टिवल, जहां आपको मिलेगा फ्लैट 21% से 100% तक का डिस्काउंट. विजिट द नियरेस्ट स्लीप वेल स्टोर टुडे.
1: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमाका. जोड़ी पक्की इनाम तगड़ा, 1 करोड़ रुपए तो ज्यादा दे इनाम, 2 थार, 6 बाइक, 12 स्कूटी, 1,000 प्लस विनर्स, 2 लीटर एमस्टार टॉप प्लस 1 किलो चेस, यानी 1 लकी ड्रॉ कूपन. 25 सितंबर नु लकी ड्रॉ होगा, आज ही खरीदो. TNC अप्लाई.
2: महंगाई महंगाई, इस महंगाई में सुकून से कौन सो पाएगा?
0: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट. विजिट द नियरेस्ट स्लीप वेल स्टोर टुडे.
3: प्रोग्राम घर परिवार के तहत साढ़े नाल एक होर भैन जुड़ चुकी है, कर दिया इन्हां नाल गल.
4: हेलो
5: हेलो. हां जी, सत श्री अकाल जी.
4: हां जी, सत श्री अकाल जी. नाम दस दो अपना.
5: नाम जी परमजीत कौर, पिंड चक्खे वाले तो.
4: परमजीत कौर जी, प्रोग्राम घर परिवार दे विच तुहाडा बहुत बहुत स्वागत है.
5: हां जी, तुहाडा भी बहुत बहुत धन्यवाद. सानू अज पहली बार फोन लगा, बहुत खुशी हो रही है जी. फोन दा प्रोग्राम तो असीं सारे ही सुनदे हां जी.
4: ठीक है जी, सानू भी बहुत खुशी हुई तुहाडा फोन लग्या साडे प्रोग्राम दे विच.
5: हां जी, सारे सानू प्रोग्राम वाले सुनकर सारे वधिया लगदे हैगे.
4: हां जी,
5: घर परिवार दी साधना नहीं जी, ते अपने जेडे बजीत शर्मा है बहुत वधिया गए, बहुत वधिया प्रोग्राम दिंदे है सारियां गल्लां च जानकारी
4: जी. धन्यवाद. हां जी,
5: फार्मूला मिंद जी सानू साल दूर साल नहीं होगा.
4: हां जी,
5: ते मिले नहीं, अज पहली बार ही मिले जा
4: जी. ਤੇ ਅੱਜ ਤੁਸੀਂ ਆਪਣੇ ਪੁਰਾਣੇ ਸਮੇਂ ਬਾਰੇ ਕੀ ਸਾਡੇ ਨਾਲ ਯਾਦ ਸਾਂਝੀ ਕਰੋਗੇ?
5: ਪੁਰਾਣੇ ਸਮੇਂ ਬਾਰੇ ਤਾਂ ਜੀ ਬਹੁਤ ਯਾਦਾਂ ਰਹਿੰਦੀਆਂ ਹੀਆਂ.
4: ਹਾਂਜੀ,
5: ਭੈਣ ਭਰਾ ਹੁੰਦੇ ਸੀ ਸਕੂਲ ਦੀ, ਸਾਰੇ ਇਕੱਠੇ ਖੇਡਦੇ ਹੁੰਦੇ ਸੀਗੇ.
4: ਹਾਂਜੀ,
5: ਮੈਂ ਤਾਂ ਘੱਟ ਖੇਡੀ ਸੀਗੀ ਜੀ, ਵੱਡੀ ਕਰਕੇ ਸਕੂਲ ਜ਼ਿਆਦਾ ਲਾਤਾ ਸੀ. ਮੇਰੇ ਭੈਣ ਭਰਾ ਛੋਟੇ ਬਹੁਤ ਖੇਡਦੇ ਹੁੰਦੇ ਸੀ, ਸ਼ਰਾਰਤੀ ਹੁੰਦੇ ਸੀ
4: ਜੀ.
5: ਤੇ ਨਾ ਹੀ ਤਾਂ ਮੇਰੀ ਭੈਣ ਦੇਖਦਾ ਰਹੀ ਹੈ ਦੁਨੀਆਂ ਚ, ਨਾ ਹੀ ਮੇਰਾ ਭਰਾ ਹੈ. ਨਾ ਇੱਕ ਛੋਟੇ ਹੁੰਦੇ ਦੀ ਯਾਦਗਿਰੀ ਹੈਗੀ ਸੀਗੀ, ਉਹ ਚੋਰ ਕਰਦਾ ਤੇ ਚੋਰਾ ਮੇਰੇ ਮਾਰੀ ਗਲੇ ਜੀ ਨੀ ਹੁੰਦੀ ਜੀ.
4: ਹਾਂਜੀ,
5: ਤੇ ਉਹ ਯਾਦਾਂ ਜ਼ਿਆਦਾ ਜਾਂਦੀਆਂ, ਫਿਰ ਐ ਲੱਗਦਾ ਜੀ ਉਹ ਵੇਲੇ ਤਾਂ ਹੁਣ ਹੈ ਨੀ ਹੈਗੇ ਗੇ.
4: ਹਾਂਜੀ, ਇਹ ਤਾਂ ਹੈ, ਬੰਦੇ ਚਲੇ ਜਾਂਦੇ ਆ ਪਰ ਯਾਦਾਂ ਪਿੱਛੇ ਛੱਡ ਜਾਂਦੇ ਨੇ.
5: ਯਾਦਾਂ ਨੀ ਆਉਂਦੀਆਂ. ਉਹ ਬਾਹਲੀ ਚੋਰ ਕਰਦਾ ਸੀ ਜੀ, ਬਾਹਲੀ ਚੋਰ ਕਰਦਾ ਸੀ. ਅੱਗੇ ਇਕੱਠੇ ਹੁੰਦੇ ਸਾਰੇ, ਸਾਡੇ ਉੱਥੇ ਡੱਗੀ ਸੀਗੀ ਪਾਣੀ ਵਾਲੀ, ਬੁੜੀਆਂ ਵੀ ਬਹੁਤ ਆਉਂਦੀਆਂ ਜਵਾਕ ਦਿੰਦੇ ਦਾਦੂ ਇਕੱਠੇ ਹੁੰਦੇ. ਹੁਣ ਤਾਂ ਵੈਸੇ ਤੈਨੂੰ ਪਤਾ ਹੀ ਹੋਗਾ, ਹੁਣ ਤਾਂ ਟਾਈਮ ਹੀ ਹੋਰ ਹੋਗਾ, ਉਹਦਾ ਜਮਾਨਾ ਹੀ ਨੀ ਰਹਿ ਗਿਆ ਗਾ.
4: ਹਾਂਜੀ, ਸਮਾਂ ਬਦਲਿਆ ਨਾ ਦਿਨੋ ਦਿਨ,
5: ਸਮਾਂ ਬਹੁਤ ਬਦਲ ਗਿਆ. ਹੁਣ ਇੱਕ ਤਾਂ ਫੋਨਾਂ ਤੇ ਹੋ ਗਏ, ਹੁਣ ਤਾਂ ਰਿਸ਼ਤੇਦਾਰਾਂ ਨੇ ਵੀ ਬਹੁਤ ਬਦਲ ਗਿਆ ਜੀ. ਅੱਗੇ ਰਿਸ਼ਤੇਦਾਰ ਵੀ ਆਉਂਦੇ ਗਏ ਇਕੱਠੇ ਹੁੰਦੇ, ਤੇ ਹੁਣ ਤਾਂ ਬਸ ਇਕੱਲੇ ਇਕੱਲੇ ਆਪਣੀ ਬੈਠੇ ਹੈਗੇ.
4: ਮਤਲਬ ਸਾਰੇ ਆਪਣੀ ਲਾਈਫ ਚ ਬਿਜ਼ੀ ਹੈ ਨਾ, ਤੇ ਸਾਰਿਆਂ ਕੋਲ ਟਾਈਮ ਹੀ ਨੀ ਹੁੰਦਾ ਗਾ.
5: ਗੱਲਾਂ ਕਰੀ ਜਾਂਦੀਆਂ ਰਹਿੰਦੀਆਂ ਸਾਰਾ ਦਿਨ. ਹੈਲੋ.
4: ਹਾਂਜੀ, ਤੇ ਕੋਈ ਆਪਣੀ ਪੁਰਾਣੀ ਸਹੇਲੀ ਹੋਵੇ ਤੁਹਾਡੀ ਸਕੂਲ ਟਾਈਮ ਦੀ ਸਾਡੇ ਨਾਲ, ਕੋਈ ਉਸ ਬਾਰੇ ਯਾਦ ਸਾਂਝੀ ਕਰਨਾ ਚਾਹੋ ਤੁਸੀਂ?
5: ਪੁਰਾਣੀ ਸਹੇਲੀਆਂ ਤਾਂ ਸੀਗੀਆਂ ਸਕੂਲ ਚ ਪੜ੍ਹਦੀਆਂ ਸੀ, ਵਿਆਹੀਆਂ ਹੋਈਆਂ, ਦੂਰ ਦੂਰ ਹੋ ਗਈਆਂ.
4: ਕਦੇ ਮਿਲੇ ਨੀ ਤੁਸੀਂ ਉਹਨਾਂ ਨੂੰ, ਜਾਂ ਫੋਨ ਤੇ ਨੀ ਗੱਲ ਹੋਈ?
5: ਨਾ ਜੀ, ਸਕੂਲ ਵਾਲੀਆਂ ਕੁੜੀਆਂ ਤਾਂ ਨਹੀਂ ਮਿਲੀਆਂ ਵੀ, ਸਾਡੇ ਆਂਢ ਗੁਆਂਢ ਜਿਹੜੀਆਂ ਕੁੜੀਆਂ ਸੀ ਉਹਨਾਂ ਵੀ, ਉਹਨਾਂ ਨੇ ਕਿਤੇ ਹੱਲ ਪਹਿਲਾਂ ਗਏ. ਸਾਡੇ ਸੀਨੀਅਰ ਕੁੜੀ ਗੁਆਂਢ ਉਹ ਕੋਟਲੀ ਫੋਨ ਤੇ ਨਹੀਂ ਮਿਲਦੇ, ਜਿਹੜੇ ਕਈ ਵਾਰ ਇਕੱਠੇ ਹੋ ਜਾਂਦੇ ਨਾ ਉੱਥੇ ਜਾਂਦੇ ਹੈਗੇ.
4: ਹਾਂਜੀ,
5: ਮੇਰੇ ਭਰਾ ਮੁੱਕੇ ਤੇ ਵੀ ਆਈਆਂ ਸੀਗੀਆਂ, ਐਂ ਤਾਂ ਮਿਲੇ ਨਹੀਂ ਮਿਲੇ ਹੈਗੇ ਕਿਤੇ.
4: ਪਰਮਜੀਤ ਕੌਰ ਜੀ, ਤੁਸੀਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਕਾਲ ਕੀਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ.
5: ਬਹੁਤ ਬਹੁਤ ਧੰਨਵਾਦ, ਖੁਸ਼ੀ ਹੋਈ ਹੈ ਜੀ. ਗੱਲਾਂ ਖੁਸ਼ੀ ਸੀ
4: ਜੀ. ਠੀਕ ਹੈ ਜੀ, ਧੰਨਵਾਦ ਜੀ.
5: ਚੰਗਾ ਜੀ.

0: ਤੁਸੀਂ ਪੁਰਾਣੇ ਸਮੇਂ ਦੀ, ਆਪਣੇ ਬਚਪਨ ਦੀ, ਜਾਂ ਕਿਹੜੀ ਗੱਲ ਸਾਡੇ ਨਾਲ ਸਾਂਝੀ ਕਰੋਗੇ?
1: ਕਰ ਲਾਂਗੇ ਜੀ, ਜਿਹੜੀ ਯਾਦ ਆਊਗੀ।
0: ਹਾਂਜੀ, ਦੱਸੋ ਫਿਰ।
1: ਹਾਂਜੀ, ਉਹ ਨਾ ਵੀ ਪਹਿਲਾਂ ਦੇ ਵਾਲੇ ਸਮੇਂ ਦੇ ਚਰਖਾ ਚੁਰਖਾ ਨੀ ਕੱਤਦੀਆਂ ਕੁੜੀਆਂ ਕੱਤਦੀਆਂ ਸਾਰੀਆਂ,
0: ਹਾਂਜੀ
1: ਤੇ ਇੱਕ ਘਰ ਦੇ 6 ਕੁੜੀਆਂ ਸੀਗੀਆਂ ਸਾਡੇ
0: ਹਾਂਜੀ
1: ਗਵਾਂਢ ਚ,
0: ਹਾਂਜੀ
1: ਤੇ ਮੇਰੇ ਸੀਗੇ 4 ਭਰਾ, ਮੈਂ ਛੋਟੀ ਸੀ ਸਾਰਿਆਂ ਨੂੰ।
0: ਹਾਂਜੀ
1: ਹਾਂ, ਤੇ ਉਹ ਮੇਰੀ ਬੇਬ ਕੋਲ ਸਾਰੀਆਂ ਕੱਤਣ ਆ ਜਾਂਦੀਆਂ, ਚਰਖੇ ਡਾ ਲੈਂਦੀਆਂ,
0: ਜੀ
1: ਵੀ ਉਹਨਾਂ ਨੂੰ ਐ ਕੋਈ ਨੀ ਸੀ ਵੀ ਇਹਨਾਂ ਦੇ ਵੀ ਮੁੰਡੇ ਆ ਗਏ ਹਨਾ ਗੱਭਰੂ ਹਨਾ,
0: ਹਾਂਜੀ ਹਾਂਜੀ
1: ਤੇ ਹਾਂ ਵੀ ਐ ਭੇਜ ਦਿੰਦੇ ਸੀ ਸਾਡੇ ਘਰੇ ਬੇਬੇ ਕੋਲੇ,
0: ਜੀ
1: ਤੇ ਕੱਤੀ ਗਈਆਂ ਚਰਖਾ, ਤੇ ਭਾਈ ਇੱਕ ਕੁੜੀ ਨੂੰ ਲੱਗ ਗਈ ਹਿਜਕੀਆਂ,
0: ਜੀ
1: ਜਦੋਂ ਹਿਜਕੀਆਂ ਲੱਗ ਗਈਆਂ ਤੇ ਉਹਦੀ ਹਿਜਕੀਆਂ ਹਟਣ,
0: ਜੀ
1: ਤੇ ਜਦੋਂ ਹਟਣ ਤੇ ਮੇਰੀ ਬੇਬੇ ਆਦੀ ਵੀ ਕਹਿੰਦੀ ਕੁੜੇ ਤੂੰ ਸਾਡੀਆਂ ਕੌਲੀਆਂ ਚੱਕ ਕੇ ਲੈ ਗਈ, ਦੋ ਅੱਗੇ ਘਰ ਲੱਗ ਜਾਂਦੀਆਂ,
0: ਜੀ
1: ਤੇ ਉਹ ਕਹਿੰਦੀ ਮੈਂ ਤਾਂ ਕੋਈ ਨੀ ਚਾਚੀ ਤੁਹਾਡੀਆਂ ਕੌਲੀਆਂ ਲੈ ਕੇ ਗਈ, ਕਹਿੰਦੀ ਨਹੀਂ ਲੈ ਗਈ ਚੱਕ ਕੇ ਮੇਰੇ ਹਿਜਕੀਆਂ ਹਟ ਜਾਣੀਆਂ,
0: ਹਾਂਜੀ
1: ਹਾਂ ਕਹਿਣ ਦਾ ਭਾਵ। ਤੇ ਉਹ ਭਾਈ ਰੋਂਦੇ ਘਰੇ, ਬਾਕੀ ਘਰੇ ਜਾ ਕੇ ਤਾਂ ਰੋਣ ਲੱਗ ਗਿਆ ਮਾਂ ਕੋਲੇ, ਕਹਿੰਦੀ ਮੈਨੂੰ ਤਾਂ ਕਹਿੰਦੀ ਚਾਚੀ ਸਾਡੀਆਂ ਕੌਲੀਆਂ ਲੈ ਗਈ ਜਾ ਕੇ।
0: ਜੀ,
1: ਤੇ
0: ਐ ਹੁੰਦਾ ਨਾ ਕਈ ਵਾਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ, ਆਪਾਂ ਬੱਚਿਆਂ ਨੂੰ ਹਿਜਕੀ ਮਤਲਬ ਹਟਾਉਣ ਦੇ ਲਈ, ਤੇ ਆਪਾਂ ਵੀ
1: ਹਾਂ
0: ਇਦਾਂ ਦੀ ਗੱਲ ਕਰਦੇ ਆ ਵੀ ਉਹ ਬੱਚੇ ਦਾ ਧਿਆਨ ਉਧਰ ਚਲਾ ਜਾਂਦਾ ਹੈਗਾ ਤੇ ਹਿਜਕੀ ਆਟੋਮੈਟਿਕਲੀ ਹਟ ਜਾਂਦੀ ਆ।
1: ਹਾਂ ਵੀ ਭੁੱਲ ਜੂਗੀ ਵੀ ਉਧਰ ਉਹ ਹੋ ਜੂਗਾ।
0: ਹਾਂਜੀ
1: ਹਾਂ, ਤੇ ਫੇਰ ਬੇਬੇ ਨੂੰ ਬੁਲਾ ਕੇ ਲੈ ਕੇ ਗਿਆ ਘਰੇ, ਉਹ ਕਹਿੰਦੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਜਾਣ ਕੇ ਵੀ ਹਿਜਕੀਆਂ ਨੀ ਮਾਰੀ, ਫੇਰ ਵਿਚਾਰੀ ਰੋਣੋ ਸਾਡੀ ਕੁੜੀ।
0: ਅੱਛਾ
1: ਹਾਂ, ਅੱਗੇ ਤਾਂ ਇਹੋ ਕਰੀ ਜਾਂਦੀਆਂ
0: ਜੀ,
1: ਵੀ ਆ ਜਾਂਦੀਆਂ ਘਰੇ ਘੁਰੇ, ਇੱਕ ਦੂਜੇ ਦੇ ਵੀ ਐਂ ਕੁਛ ਨੀ ਸੀ ਕਹਿੰਦੇ, ਵੀ ਖੇਡੀ ਖੁੱਡੀ ਜਾਂਦੀਆਂ।
0: ਹਾਂਜੀ
1: ਹਾਂ, ਤੇ ਮੈਂ ਤਾਂ ਆਪ ਛੋਟੀ ਜਿਹੀ ਖੇਤ ਵਾ ਜਾਂਦੀ, ਮੇਰੇ ਭਰਾ ਖੇਤ ਲੈ ਜਾਂਦੇ ਮੈਨੂੰ, ਅੱਗੇ ਤਾਂ ਗੱਡੇ ਨੀ ਸੀ ਹੁੰਦੇ ਰੇਹੜੀਆਂ ਰੂੜੀਆਂ ਜੀ,
0: ਹਾਂਜੀ ਹਾਂਜੀ
1: ਨਾਲ ਵਗ ਜਾਂਦੀ, ਤੇ ਜਦੋਂ ਆਹ ਮੀਂਹ ਨੇਰੀ ਜੀ ਆ ਜਾਂਦੀ ਹਨਾ,
0: ਜੀ
1: ਤੇ ਮੈਨੂੰ ਮੇਰਾ ਭਰਾ ਕਹਿੰਦਾ ਵੀ ਹੁਣ ਤੂੰ ਭਾਈ ਕੱਲ ਨੂੰ ਆਏਗੀ ਸਾਡੇ ਨਾਲ ਖੇਤ, ਅੱਜ ਤਾਂ ਮੀਂਹ ਆ ਗਿਆ।
0: ਜੀ
1: ਮੈਂ ਕਹਿੰਦਾ ਕੱਲ ਨੂੰ ਨੀ ਆਉਂਦੀ ਹੈਗੀ ਵੀ ਅੱਜ ਮੀਂਹ ਆ ਗਿਆ, ਆਉਣਾ ਨੀ ਹੈਗਾ ਕੱਲ ਨੂੰ,
0: ਅੱਛਾ
1: ਕੱਲ ਨੂੰ ਖੇਤ ਤਿਆਰ ਹੋ ਜਾਣੇ, ਦੂਜੇ ਦਿਨ ਆਉਂਦੇ ਸੀ ਸਾਫ ਖੇਤ ਜਾਵਾਂਗੇ ਛੋਟੇ ਛੋਟੇ ਹੁੰਦੇ।
0: ਉਹ ਸਮਾਂ ਹੀ ਹੋਰ ਹੁੰਦਾ ਸੀ, ਆਪਾਂ ਮਤਲਬ ਸ਼ਾਮ ਦੀ ਗੱਲ ਸਵੇਰ ਨੂੰ ਭੁੱਲ ਜਾਂਦੇ ਸੀ।
1: ਭੁੱਲ ਜਾਂਦੇ ਸੀ, ਹਾਂ
0: ਹਾਂਜੀ,
1: ਹਾਂ
0: ਉਹ ਹੁਣ ਉਹ ਚੀਜ਼ਾਂ ਨਹੀਂ ਰਹੀਆਂ, ਹੁਣ ਆਪਾਂ ਉਹ ਗੱਲਾਂ ਯਾਦ ਰੱਖਦੇ ਹਾਂ, ਜਿਹੜੀ ਮਤਲਬ ਕੱਲ ਹੋਈ ਆ ਉਹ ਵੀ ਆਪਾਂ ਯਾਦ ਰੱਖਦੇ ਹਾਂ, ਜਿਹੜੀ ਕੁਝ
1: ਹਾਂ
0: ਸਾਲ
1: ਹਾਂ
0: ਪਹਿਲਾਂ ਹੋਈ ਉਹ ਵੀ ਯਾਦ ਰੱਖਦੇ ਹਾਂ।
1: ਹਾਂ ਇਹ ਤਾਂ ਹੈਗਾ,
0: ਜੀ
1: ਫੇਰ ਅਸੀਂ ਭੱਠੀ ਤੇ ਲਾਗੇ ਦਾਣੇ ਦੂਣੇ ਬਣਾਉਣ ਵਗ ਜਾਂਦੇ ਆ,
0: ਹਾਂਜੀ
1: ਤੇ ਉਹ ਭੁੰਨੀ ਜਾਂਦੀ ਦਾਣੇ, ਤੇ ਇੱਕ ਉਹਦਾ ਨਾ ਘੜਾ ਜਿਹਾ ਗੱਡਿਆ ਹੁੰਦਾ ਥੱਲੇ
0: ਹਾਂਜੀ
1: ਵੀ ਉੱਤੇ ਉਹਦਾ ਗੋਡਾ ਜਿਹਾ ਰੱਖਿਆ ਹੁੰਦਾ ਉੱਥੇ, ਤੇ ਭਰਦੀ ਬੁੱਕ ਵਿੱਚ ਮਾਰਦੀ, ਭਰਦੀ ਬੁੱਕ ਵਿੱਚ ਮਾਰਦੀ ਚੁੰਗਾ ਜੀਆਂ ਦਾ,
0: ਹਾਂਜੀ
1: ਤੇ ਮੈਂ ਨਾ ਖੜੀ ਹੋ ਕੇ ਦੇਖਣ ਲੱਗ ਗਈ ਹੁਣ ਜਵਾਕ ਇਹਨਾਂ ਦਾ ਕੀ ਕੰਮ ਹੁੰਦਾ, ਮੈਨੂੰ ਕਹਿੰਦੇ ਕੀ ਦੇਖਦੀ ਇਹਦੇ ਚ, ਮੈਂ ਕਿਹਾ ਮੈਂ ਤਾਂ ਐਂ ਦੇਖਦੀ ਤੇਰਾ ਕੁੱਜਾ ਜਿਹਾ ਭਰ ਗਿਆ ਕਿ ਭਰਿਆ ਨੀ, ਅਜਿਹੀਆਂ ਗੱਲਾਂ ਹੁੰਦੀਆਂ ਪੁਰਾਣੀਆਂ ਦਾ।
0: ਹਾਂਜੀ
1: ਹਾਂ, ਤਾਂ ਕਹਿੰਦੇ ਭੋਲੇ ਭਾਲੇ ਹੁੰਦੇ ਜਵਾਕ ਹਨਾ।
0: ਪਹਿਲਾਂ ਬਚਪਨ ਬਚਪਨ ਹੀ ਹੁੰਦਾ ਨਾ, ਬਚਪਨ ਚ ਆਪਾਂ ਨੂੰ ਇੰਨੀ ਸਮਝ ਨਹੀਂ ਹੁੰਦੀ, ਆਪਣਾ ਭੋਲਾ ਪਾਣੀ ਹੁੰਦਾ ਉਸ ਵੇਲੇ।
1: ਹਾਂ ਹਾਂ
0: ਹਾਂਜੀ,
1: ਤਾਂ ਕਹਿੰਦੀਆਂ ਮਤਲਬ ਇਹ ਗੱਲਾਂ ਬਾਤਾਂ ਚੱਲੀ ਜਾਂਦੀ ਸੀ, ਹੁਣ ਤਾਂ ਜਵਾਕ ਬਾਹਲੇ ਸਿਆਲ ਆ ਗਏ, ਹੁਣ ਤਾਂ ਗੱਲ ਭੁੱਲਦੇ ਨੀ ਹੈਗੇ ਜਿਹੜੀ ਕੇਰਾਂ ਕਰ ਲਈ,
0: ਹਾਂਜੀ ਇਹ ਤਾਂ ਹੈ
1: ਯਾਦ ਰੱਖਦੇ ਨੇ ਹਨਾ
0: ਜੀ।
1: ਹਾਂ, ਨਾ ਹੀ ਫਿਰ ਇੰਜ ਖੇਡੇ ਖੋਡਦੇ, ਫਿਰ ਵੀ ਲੜ ਪੈਂਦੇ ਆਪ ਜਿੱਤ ਸਕੇ ਭਰਾ ਲੜ ਪੈਂਦੇ ਦੋਨੇ,
0: ਹਾਂਜੀ,
1: ਹੁਣ ਵਾਲਾ ਉਹ ਕਰਦੇ ਨੇਗੇ।
0: ਅੱਗੇ
1: ਅੱਛਾ
0: ਸਾਂਝੇ ਪਰਿਵਾਰ ਹੁੰਦੇ ਸੀ ਨਾ, ਮਤਲਬ ਭੈਣ ਭਰਾ ਚਾਚੇ ਤਾਏ ਜੋ ਵੀ,
1: ਹਾਂ ਹਾਂ
0: ਹਾਂਜੀ,
1: ਹਾਂ
0: ਸਾਂਝਾ ਪਰਿਵਾਰ
1: ਹਾਂ
0: ਇਕੱਠੇ ਰਹਿੰਦੇ, ਇਕੱਠੇ ਖੇਡਦੇ।
1: ਹਾਂ ਹਾਂ ਇਕੱਠੇ ਖੇਡੀ ਜਾਂਦੇ, ਕਹੇਗਾ ਸਾਲ ਇਕੱਠੇ ਰਹਿੰਦੇ,
0: ਹਾਂਜੀ
1: ਹੁਣ ਤਾਂ ਫੈਮਿਲੀ ਕੇ ਅਗਲੇ ਦੇ, ਫਿਰ ਅਗਲਾ ਨਾ ਬੱਚਾ ਫਿਰ ਉਹ ਕਰਦਾ ਗਾ, ਘਰੇ ਘਰੇ ਖੇਡੀ ਜਾਂਦੇ ਨੇਗੇ।
0: ਉਹ ਵੀ ਆਦਤ ਬਣ ਜਾਂਦੀ ਹੈ ਬੱਚਿਆਂ ਨੂੰ।
1: ਹਾਂ ਹਾਂ
0: ਹਾਂਜੀ
1: ਹੁਣ ਸਾਡੇ ਬੱਚੇ ਤਾਂ ਇੱਥੇ ਬਾਹਰ ਬੂਹਰ ਖੇਡ ਲੈਂਦੇ ਨੇਗੇ,
0: ਹਾਂਜੀ
1: ਕਈ ਘਰ ਆ ਸਾਡੇ ਖੇਤ ਚ ਅਸੀਂ ਤੇ ਵਧੀਆ ਖੇਡੀ ਖੁੱਡੀ ਜਾਂਦੇ ਨੇ, ਚੱਲ ਮੋਬਾਈਲ ਤੋਂ ਬਚੇ ਰਹਿੰਦੇ ਨੇਗੇ।
0: ਹਾਂਜੀ
1: ਹਾਂ ਕੀ ਕਹਿਣਾ, ਬਿੰਦ ਕ ਦੇ ਤੇ ਅੱਠ ਨੇ ਜੇ ਭੈਣ ਜੀ ਬਸ ਦੇਖਦੇ ਨੇ ਦੇਣੇ ਦੂਣੇ, ਅਸੀਂ ਘੱਟ ਹੀ ਬਣਾ ਸਕੂਲ ਭੱਗ ਜਾਂਦੇ ਬਸ, ਹਾਂ ਕਰਕੇ ਦਿੰਦੇ ਨੀ ਹੈਗੇ, ਮੋਬਾਈਲਾਂ ਕਰਕੇ ਵਾਲਾ ਹੋਇਆ ਪਿਆ ਜਵਾਕਾਂ ਜੀ ਉਹਨਾਂ ਦਾ ਹੁਣ।
0: ਹਾਂਜੀ, ਉਹ ਫਿਰ ਮੋਬਾਈਲ ਚ ਹੀ ਖੁੱਬੇ ਰਹਿੰਦੇ ਨੇ, ਬਾਹਰ ਖੇਡਣ ਨਹੀਂ ਜਾਂਦੇ, ਉਹ ਸਿਹਤ ਤੇ ਵੀ ਅਸਰ ਪੈਂਦਾ ਉਸ ਚੀਜ਼ ਦਾ।
1: ਹਾਂ ਕੋਲੇ ਕੁਛ ਮਰਜ਼ੀ ਖਾਈ ਜਾ, ਜਦੋਂ ਉਹਨਾਂ ਕੋਲੇ ਫੋਨ ਫੜਿਆ ਆਉਂਦਾ ਕੋਈ, ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸਾਡੇ ਕੋਲ,
0: ਹਾਂ ਫਿਰ ਨਹੀਂ ਕੁਛ ਪਤਾ ਲੱਗਦਾ ਵੀ ਕੀ ਹੋ ਰਿਹਾ ਆਸੇ ਪਾਸੇ।
1: ਹਾਂ ਹਾਂ ਵੀ ਕੋਲੇ ਬੈਠੇ ਖਾਈ ਜਾ, ਉਹ ਖਾ ਨਹੀਂ ਦਿੰਦੇ ਹੈਗੇ ਵੀ, ਜੇ ਖਾ ਲਗੇ ਆਖਣਗੇ ਕੀ ਖਾਈ ਜਾਣਾ ਸਾਨੂੰ ਵੀ ਦੇ ਦਿਓ। ਹਾਂ ਬੱਚੇ ਹਾਂ ਮੋਬਾਈਲਾਂ ਕਰਕੇ ਬੜਾ ਬੀਜੀ ਰਹਿੰਦੇ ਨੇ ਜੀ।
0: ਹਾਂਜੀ ਠੀਕ ਹੈ ਜੀ,
1: ਹਾਂਜੀ
0: ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਮਿਲਾਈ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ
0: ਜੀ,
1: ਜੀ ਲਾਗਲੇ ਬੁੱਧਵਾਰ ਨੂੰ ਬੁਲਾਈ ਸੀ ਤੁਹਾਡੇ ਨਾਲ ਹਨਾ,
0: ਹਾਂਜੀ ਤੁਸੀਂ ਕਾਲ ਕੀਤੀ ਸੀ, ਮੇਰੀ ਗੱਲ ਹੋਈ ਸੀ ਤੁਹਾਡੇ ਨਾਲ।
1: ਕੀ ਦਿਖਾਇਆ ਸੀ ਉਹਦੇ ਮੈਂ,
0: ਹਾਂਜੀ ਅੱਜ ਵੀ ਸੁਣਾ ਦਿਓ ਫਿਰ।
1: ਅੱਜ ਕੱਲ ਉਹਨੇ ਸੁਣਾਇਆ ਸੀਗਾ ਕਿ ਘੋੜੀ ਵਾਲਾ ਹਨਾ, ਇੱਕ
0: ਹਾਂਜੀ
1: ਉਹਨੇ ਰਾਣੀ ਨੇ ਕਹਿੰਦੀ ਉਹਦੇ ਚ ਦੱਸਵਾ
0: ਹਾਂਜੀ
1: ਆਥਣਾ ਇਹ ਚ ਤੱਕ ਤੇ ਲੱਗਦਾ ਨਾ ਹੀ ਲਾਇਆ ਜਾਂਦਾ, ਕੰਮ ਚ ਬੀਜੀ ਹੋਣੇ ਥੋੜੇ ਜੇ।
0: ਹਾਂਜੀ
1: ਹਾਂ ਹਾਂ ਤੇ ਹੁਣ ਵੀ

0: நிக்கி நிக்கி கனிஜாலம் மீவேவரே, நதிடேக்கு நாளை கோடி காவேச்சரே. பாச
1: ਬਹੁਤ ਵਧੀਆ ਜੀ
0: ਵਧੀਆ
1: ਕੀ।
0: ਆਵਾਜ਼ ਵਧੀਆ ਹੁੰਦੀ ਹੈ।
1: ਹਾਂਜੀ ਬਹੁਤ ਵਧੀਆ ਆਵਾਜ਼ ਹੈ ਤੁਹਾਡੀ।
0: ਹਾਂਜੀ ਹਾਂਜੀ, ਥੋੜੀ
1: ਹਾਂਜੀ
0: ਜਿਹੀ ਉਹ ਹੋਣ ਲੱਗ ਜਾਂਦੇ, ਕੰਮਣ ਜੇ ਲੱਗ ਜਾਂਦਾ ਹੈਗਾ
1: ਹਾਂਜੀ
0: ਆਵਾਜ਼। ਹਾਂ, ਐਂ ਕਰਕੇ ਮੈਂ ਸਾਫ਼ ਘੱਟ ਆਉਂਦੀ ਹੋਣੀ ਹੈ ਜੀ।
1: ਜੀ ਠੀਕ ਹੈ ਜੀ,
0: ਹਾਂਜੀ
1: ਤੁਸੀਂ ਫੇਰ ਕਦੇ ਕਾਲ ਮਿਲਾਇਓ 10-15 ਦਿਨ ਬਾਅਦ।
0: ਠੀਕ ਹੈ ਜੀ,
1: ਹਾਂਜੀ,
0: ਠੀਕ,
1: ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
0: ਧੰਨਵਾਦ ਜੀ, ਧੰਨਵਾਦ, ਠੀਕ।

0: ਪ੍ਰੋਗਰਾਮ ਦੇ ਵਿੱਚ ਅਗਲੀ ਭੈਣ ਸਾਡੇ ਨਾਲ ਜੁੜ ਚੁੱਕੀ ਹੈ, ਕਰਦੇ ਹਾਂ ਇਹਨਾਂ ਨਾਲ ਗੱਲ।
1: ਹੈਲੋ
2: ਹੈਲੋ
1: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮੈਮ, ਹੋਰ ਕਿੱਦਾਂ, ਤੁਸੀਂ ਠੀਕ ਹੋ?
1: ਹਾਂਜੀ ਮੈਂ ਠੀਕ ਹਾਂ, ਤੁਸੀਂ ਸੁਣਾਓ?
2: ਵਧੀਆ ਜੀ ਵਧੀਆ।
1: ਹਾਂਜੀ, ਨਾਮ ਦੱਸੋ ਆਪਣਾ।
2: ਮੈਮ ਮੇਰਾ ਨਾਮ ਅਮਨਦੀਪ ਕੌਰ ਹੈ, ਪਿੰਡ ਦਿਓਣੇ ਤੋਂ ਜੀ।
1: ਜੀ ਅਮਨਦੀਪ ਕੌਰ ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਥੈਂਕ ਯੂ ਮੈਮ।
1: ਹਾਂਜੀ, ਤੇ ਜਿਵੇਂ ਆਪਾਂ ਅੱਜ ਵਿਸ਼ਾ ਰੱਖਿਆ ਆਪਣਾ, ਆਪਣੀਆਂ ਪੁਰਾਣੀਆਂ ਯਾਦਾਂ ਜਾਂ ਸਹੇਲੀਆਂ ਜਾਂ ਸਕੂਲ ਦੀ ਕੋਈ ਵੀ ਯਾਦ, ਤੁਸੀਂ ਕਿਹੜੀ ਯਾਦ ਸਾਡੇ ਨਾਲ ਸਾਂਝੀ ਕਰੋਗੇ?
2: ਮੈਮ ਬਸ ਸਕੂਲ ਚ ਮੈਮ ਅਸੀਂ ਮਤਲਬ ਕਿ ਗੀਟੇ ਪੀ ਕੋ ਜੀ ਨੀ ਖੇਡਦੇ ਹੁੰਦੇ ਸੀਗੇ, ਖੋ ਖੋ ਜੀ।
1: ਹਾਂਜੀ
2: ਹਾਂਜੀ, ਏਦਾਂ ਬਹੁਤ ਖੇਡਦੇ ਹੁੰਦੇ ਸੀਗੇ। ਬਾਕੀ ਮੈਮ ਛੁੱਟੀ ਤੋਂ ਬਾਅਦ ਅਸੀਂ ਪਾਣੀ ਦੇ ਬਹਾਨੇ ਖੇਡਣਾ ਬਾਹਰ ਆ ਕੇ,
1: ਹਾਂਜੀ
2: ਤੇ ਬਸ

0: ਤੇ
1: ਵਧੀਆ ਲੱਗਦਾ ਸੀ ਉਹ ਦਿਨ, ਵਧੀਆ ਸੀਗੇ। ਹੁਣ ਦੇ ਟਾਈਮ ਚ ਤਾਂ ਆਪਾਂ ਮਤਲਬ ਕਿ ਮੈਰਿਜ ਹੋ ਗਈ ਹੈ ਨਾ, ਆਪਦੋ ਆਪਦੀ ਘਰੇ ਹੋ ਗਈਆਂ ਸਾਰੀਆਂ ਵਿਆਹੀਆਂ ਗਈਆਂ, ਉਹ
0: ਹਾਂਜੀ।
1: ਟਾਈਮ ਨੂੰ ਬਹੁਤ ਯਾਦ ਕਰਦੇ ਹੈਗੇ ਅਸੀਂ।
0: ਤੇ ਸਕੂਲ ਦੇ ਵਿੱਚ ਆਪਣੀਆਂ ਇੱਕ ਦੋ ਪੱਕੀਆਂ ਸਹੇਲੀਆਂ ਹੁੰਦੀਆਂ ਨੇ,
1: ਹਾਂਜੀ ਹੈਗੀ
0: ਤੇ
1: ਸੀ ਜੀ,
0: ਹਾਂਜੀ ਕੀ ਨਾਮ ਸੀ ਉਹਨਾਂ ਦੇ, ਨਾਮ ਸਾਡੇ ਨਾਲ ਸਾਂਝੇ ਕਰੋਗੇ ਤੁਸੀਂ?
1: ਮੈਮ ਇੱਕ ਦਾ ਨਾਮ ਹਰਪ੍ਰੀਤ ਸੀ ਜੀ,
0: ਹਾਂਜੀ
1: ਜਸਪ੍ਰੀਤ,
0: ਹਾਂਜੀ।
1: ਇੱਕ ਦਾ ਨਾਮ ਸਰਬਜੀਤ ਜੀ, ਕਰਮਜੀਤ। ਹਾਂਜੀ
0: ਤੇ ਫਿਰ ਤੁਸੀਂ ਸਕੂਲ ਵੀ ਇਕੱਠੇ ਆਉਂਦੇ ਜਾਂਦੇ ਹੋਵੋਗੇ, ਹੈ ਨਾ
1: ਹਾਂਜੀ, ਇਕੱਠੇ
0: ਜੀ?
1: ਨਹੀਂ ਆਉਣਾ, ਇਕੱਠੇ ਨਹੀਂ ਜਾਣਾ ਮੈਮ।
0: ਜੀ
1: ਬਹੁਤ ਮਜ਼ਾ ਆਉਂਦਾ ਸੀ ਉਹ ਦਿਨ, ਤਾਂ ਹੁਣ ਕਦੇ ਵਾਪਸ ਨਹੀਂ ਆਉਂਦੇ ਹਨ ਤਾਂ।
0: ਹਾਂਜੀ, ਹੁਣ ਸਕੂਲ ਦਾ ਟਾਈਮ ਚਲਾ ਗਿਆ, ਉਹ ਹੁਣ ਵਾਪਸ ਨਹੀਂ ਆਏਗਾ ਸਕੂਲ ਕਾਲਜ ਵਾਲਾ।
1: ਹਾਂਜੀ, ਪਰ ਯਾਦ ਬਹੁਤ ਕਰਦੇ ਉਹ ਦਿਨ ਮੈਮ।
0: ਜੀ
1: ਹਾਂ ਵਧੀਆ ਲੱਗਦਾ ਸੀ, ਸਾਰੇ ਇਕੱਠੇ ਖੇਡਦੇ ਸੀ, ਇਕੱਠੇ ਸਕੂਲ ਜਾਂਦੇ ਸੀ।
0: ਹਾਂਜੀ
1: ਹਾਂਜੀ, ਤੇ ਬਾਕੀ ਹੋਰ ਮੈਮ, ਮੈਮ ਇੱਕ ਤੁਹਾਨੂੰ ਗੱਲ ਦੱਸਾਂ ਮੈਂ,
0: ਹਾਂਜੀ ਦੱਸੋ।
1: ਮੈਨੂੰ ਤੁਹਾਡੀ ਆਵਾਜ਼ ਬਹੁਤ ਸੋਹਣੀ ਲੱਗਦੀ ਆ।
0: ਧੰਨਵਾਦ ਜੀ।
1: ਮੈਂ ਨਾ ਪਤਾ ਕੀ, ਅੱਜ ਮੈਂ ਥੋੜੇ ਲੇਟ ਸੁਣਿਆ ਸੀ ਪ੍ਰੋਗਰਾਮ, ਮੰਮਾ ਫੋਨ
0: ਹਾਂਜੀ
1: ਲੈ ਗਏ ਸੀ, ਫੋਨ ਤੇ ਚੱਲਦਾ ਰੇਡੀਓ,
0: ਹਾਂਜੀ
1: ਤੇ ਫਿਰ ਜਦੋਂ ਮੰਮਾ ਘਰ ਆਏ ਤੇ ਮੈਂ ਨਾਲ ਦੀ ਨਾਲ ਕਾਲ ਕੀਤੀ, ਉਹ ਕੱਟ ਹੋ ਗਈ, ਤੇ ਬਾਅਦ ਚ ਮੈਂ ਬਹੁਤ ਕੋਸ਼ਿਸ਼ ਕੀਤੀ, ਲੱਗਿਆ ਨਹੀਂ ਹੈਗਾ।
0: ਮੇਰੀ ਗੱਲ ਸੁਣੋ, ਤੁਹਾਡਾ ਨਾਮ ਵੀ ਅਮਨਦੀਪ ਆ ਤੇ ਮੇਰਾ ਨਾਮ ਵੀ ਅਮਨਦੀਪ ਆ, ਠੀਕ ਹੈ? ਤੁਹਾਡੀ ਆਵਾਜ਼ ਵੀ ਓਨੀ ਪਿਆਰੀ ਆ।
1: ਥੈਂਕ ਯੂ ਮੈਮ।
0: ਹਾਂਜੀ ਠੀਕ ਹੈ ਜੀ, ਤੁਸੀਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਕਾਲ ਕੀਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਮੈਮ ਇੱਕ ਮੈਂ ਨਾ ਮੇਰੇ ਬੇਟੇ ਦੇ ਨਾਲ, ਬੇਟੇ ਨੇ ਕਿਹਾ ਹੈਗਾ ਕਰਨ ਕਿਹੜਾ ਅਰਜਨ ਢਿੱਲੋਂ ਦਾ ਕੋਈ ਵੀ ਸੌਂਗ ਲਾ ਦੋ ਉਹਨਾਂ ਦੀ ਫਰਮਾਇਸ਼ ਤੇ।
0: ਮੈਮ ਆਪਾਂ ਕਿਸੇ ਹੋਰ ਪ੍ਰੋਗਰਾਮ ਚੋਂ ਚਲਾ ਦਾਂਗੇ, ਇਸ ਪ੍ਰੋਗਰਾਮ ਚ ਨਹੀਂ ਚੱਲੇਗਾ ਉਹ।
1: ਠੀਕ ਹੈ ਮੈਮ, ਕੋਈ ਨਾ,
0: ਹਾਂਜੀ ਠੀਕ ਹੈ ਜੀ, ਧੰਨਵਾਦ ਜੀ।
1: ਥੈਂਕ ਯੂ।

0: ਪ੍ਰੋਗਰਾਮ ਘਰ ਪਰਿਵਾਰ ਦੇ ਅਖੀਰ ਵਿੱਚ ਅਸੀਂ ਇੱਕ ਹੋਰ ਭੈਣ ਨੂੰ ਨਾਲ ਗੱਲ ਕਰ ਰਹੇ ਹਾਂ ਅਤੇ ਜਾਣਦੇ ਹਾਂ ਇਹਨਾਂ ਦੀ ਕੋਈ ਬਚਪਨ ਜਾਂ ਇਹਨਾਂ ਦੀ ਕੋਈ ਪੁਰਾਣੀ ਯਾਦ।
1: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਮ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
2: ਹਾਂਜੀ, ਰਾਜਵੀਰ ਕੌਰ ਬੋਲਦੇ ਹਾਂ ਜੀ, ਕੋਟਸ਼ਮੀਰ ਤੋਂ।
1: ਰਾਜਵੀਰ ਕੌਰ ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਥੈਂਕ ਯੂ ਜੀ।
1: ਹਾਂਜੀ, ਅਤੇ ਅੱਜ ਸਾਡੇ ਨਾਲ ਕਿਹੜੀ ਯਾਦ ਸਾਂਝੀ ਕਰੋਗੇ ਤੁਸੀਂ?
2: ਅਸੀਂ ਯਾਦ ਇਹ ਸਾਂਝੀ ਕਰਾਂਗੇ ਵੀ ਅਸੀਂ ਕੋਟਲਾ ਛਪਾਕੀ ਖੇਡਦੇ ਹੁੰਦੇ ਸੀ ਛੋਟੇ ਛੋਟੇ ਹੁੰਦੇ।
1: ਹਾਂਜੀ,
2: ਤੇ ਅਸੀਂ ਮਾਮੇ ਕੋਲੇ ਰਹੇ ਆ, ਉੱਥੇ ਸਾਡਾ ਡੈਡੀ ਗੁਜ਼ਰ ਗਿਆ ਸੀ ਛੋਟੇ ਛੋਟੇ ਹੁੰਦਿਆਂ ਦਾ।
1: ਹਾਂਜੀ,
2: ਉੱਥੇ ਜਦੋਂ

0: ਕਿ ਉਹ ਸਾਡਾ ਮਾਮਾ ਸਾਨੂੰ ਬਾਹਰ ਨਹੀਂ ਜਾਣ ਦਿੰਦਾ ਹੁੰਦਾ ਸੀ।
1: ਹਾਂਜੀ,
0: ਅਸੀਂ ਜਦੋਂ ਉਹਦੇ ਮਗਰੋਂ ਖੇਡਣ ਦੇ ਸੀ, ਇੱਕ ਦਿਨ ਸਾਡਾ ਮਾਮਾ ਅਚਾਨਕ ਆ ਗਿਆ ਤੇ ਮੇਰੀ ਵਾਰੀ ਸੀ, ਮੇਰੀਆਂ ਅੱਖਾਂ ਬੰਨੀਆਂ ਹੋਈਆਂ ਸੀ
1: ਜੀ।
0: ਜਵਾਕ ਤਾਂ ਮੇਰੇ ਮਾਮੇ ਨੂੰ ਵੇਖ ਕੇ ਭੱਜ ਗਏ ਜੀ, ਮੇਰਾ ਮਾਮਾ ਹੀ ਕੁੱਟੀ ਗਿਆ।
1: ਅੱਛਾ ਜੀ, ਠੀਕ ਹੈ ਜੀ। ਤੁਸੀਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਕਾਲ ਕੀਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ

0: ਤੇ ਹੁਣ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਦੇ ਅਨੁਸਾਰ ਦੁਪਹਿਰ ਦੇ 1:09 ਅਤੇ 27 ਸਕਿੰਟ ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖ਼ਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

नमस्कार, ये आकाशवाणी है। हुण तुसी यादविंदर सिंह तों प्रदेशक खबरां सुनो। अंदरूनी सुरक्षा नूं होर मजबूत करन अते अंतरराजी तालमेल नूं उत्साहित करन दी वड्डी पहलकदमी तहत पंजाब पुलिस ने कल 10वीं उत्तर खेतरी पुलिस तालमेल कमेटी NRPCC दी मीटिंग दी मेज़बानी कीती, जिस विच सरहद पारों अतवाद, गैंगस्टर सिंडीकेटां, संगठित अपराधक गिरोहां अते साइबर अपराध विरुद्ध सांझी रणनीति तैयार करन बारे विचार वटांदरा कीता गया। ਇਹ ਉੱਚ ਪੱਧਰੀ ਮੀਟਿੰਗ ਹਾਈਬ੍ਰਿਡ ਢੰਗ ਨਾਲ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕੀਤੀ। ਇਸ ਵਿੱਚ ਪੱਛਮੀ ਕਮਾਂਡ ਬਾਰਡਰ ਸਕਿਉਰਿਟੀ ਫੋਰਸ ਚੰਡੀਗੜ੍ਹ ਦੇ ਸਪੈਸ਼ਲ ਡਾਇਰੈਕਟਰ ਜਨਰਲ ਸਤੀਸ਼ ਐਸ ਖੰਡਾਰੇ, ਪੱਛਮੀ ਕਮਾਂਡ ਇੰਡੋ ਤਿੱਬਤਨ ਬਾਰਡਰ ਪੁਲਿਸ ਦੇ IG ਰਾਜੇਸ਼ ਕੁਮਾਰ, ਪੰਜਾਬ ਫਰੰਟੀਅਰ BSF ਦੇ IG ਡਾਕਟਰ ਅਤੁਲ ਫੁਲਜ਼ਲੇ ਅਤੇ ਚੰਡੀਗੜ੍ਹ ਦੇ DGP ਡਾਕਟਰ ਸਾਗਰਪ੍ਰੀਤ ਹੁੱਡਾ ਨੇ ਸ਼ਿਰਕਤ ਕੀਤੀ। ਕੇਂਦਰੀ ਰਿਜ਼ਰਵ ਪੁਲਿਸ ਫੋਰਸ CRPF, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਤੋਂ ਇਲਾਵਾ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਹੋਰ ਕੇਂਦਰੀ ਤੇ ਸੁਰੱਖਿਆ ਏਜੰਸੀਆਂ ਦੇ ਸੂਬਾਈ ਪੁਲਿਸ ਬਲਾਂ ਦੇ ਸੀਨੀਅਰ ਨੁਮਾਇੰਦਿਆਂ ਨੇ ਵੀ ਵਿਚਾਰ ਵਟਾਂਦਰੇ 'ਚ ਹਿੱਸਾ ਲਿਆ। ਏਜੰਸੀਆਂ ਦਰਮਿਆਨ ਤਾਲਮੇਲ ਨੂੰ ਸੰਸਥਾਗਤ ਰੂਪ ਦੇਣ ਦੀ ਲੋੜ 'ਤੇ ਜ਼ੋਰ ਦਿੰਦਿਆਂ DGP ਗੌਰਵ ਯਾਦਵ ਨੇ ਕਿਹਾ ਕਿ NRPCC ਸਾਂਝੀਆਂ ਸਮੱਸਿਆਵਾਂ ਦੇ ਹੱਲ, ਸਬੰਧਤ ਕਾਨੂੰਨ ਲਾਗੂ ਕਰਨ ਅਤੇ ਮਜ਼ਬੂਤ ਮੁਕੱਦਮਾ ਚਲਾਉਣ ਲਈ ਇੱਕਜੁੱਟ ਮੰਚ ਵਜੋਂ ਕੰਮ ਕਰਦੀ ਰਹੇਗੀ, ਤਾਂ ਜੋ ਪੂਰੇ ਖਿੱਤੇ 'ਚ ਸੁਰੱਖਿਆ ਅਤੇ ਸਲਾਮਤੀ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬ ਸਰਕਾਰ ਨੇ ਸੂਬਾ ਪੱਧਰੀ ਸਫਾਈ ਮੁਹਿੰਮ ਦੇ ਦੂਜੇ ਦੌਰ ਨੂੰ 12 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸਰਕਾਰ ਵੱਲੋਂ 29 ਅਗਸਤ ਨੂੰ 10 ਦਿਨਾਂ ਦੀ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਲੋਕਾਂ ਵੱਲੋਂ ਮਿਲੇ ਹੁੰਗਾਰੇ ਅਤੇ ਨਾਗਰਿਕ ਸ਼ਿਕਾਇਤਾਂ ਵਿੱਚੋਂ 83% ਦੇ ਨਿਬੇੜੇ ਤੋਂ ਬਾਅਦ ਲਿਆ ਗਿਆ ਹੈ। ਇਸ ਮੁਹਿੰਮ ਤਹਿਤ ਨਾਗਰਿਕਾਂ ਦੀ ਸਿੱਧੀ ਸ਼ਮੂਲੀਅਤ ਨੂੰ ਸੰਸਥਾਗਤ ਰੂਪ ਦੇਣ ਲਈ ਸੂਬੇ ਦੀਆਂ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਵਿੱਚ 4 ਵੱਡੀਆਂ ਸ਼ਨੀਵਾਰ ਸਫਾਈ ਮੁਹਿੰਮਾਂ ਦਾ ਵੀ ਐਲਾਨ ਕੀਤਾ ਗਿਆ ਹੈ। ਇਹਨਾਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ 14 ਨਗਰ ਨਿਗਮ ਤੇ 152 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਸ਼ਾਮਲ ਨੇ। ਇਹ ਮੁਹਿੰਮਾਂ ਗੈਰ ਸਰਕਾਰੀ ਸੰਗਠਨਾਂ, ਮਾਰਕੀਟ ਐਸੋਸੀਏਸ਼ਨਾਂ, ਯੂਥ ਕਲੱਬਾਂ, ਧਾਰਮਿਕ ਸੰਗਠਨਾਂ ਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਚਲਾਈਆਂ ਜਾਣਗੀਆਂ।

0: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਹੈ ਕਿ
1: ਅਸੀਂ 100% ਪੰਜਾਬ ਦੇ ਵਿੱਚ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਉਹ ਸ਼ੁਰੂ ਕਰ ਰਹੇ ਹਾਂ। ਜਿਹੜੇ ਸਾਡੇ GVPs ਹੈ ਉਹ ਕਿਤੇ ਰਹਿਣ ਹੀ ਨਾ, ਘਰ ਤੋਂ ਜਿਹੜਾ ਕੂੜਾ ਸਿੱਧਾ MRF ਤੱਕ ਜਾਵੇ। ਇਸ ਦੇ ਵਿੱਚ ਇੱਕ ਹੋਰ ਇਨੀਸ਼ੀਏਟਿਵ, ਅਗਲੇ 4 ਸ਼ਨੀਵਾਰ ਬਿਗਨਿੰਗ ਫਰੋਮ ਦਿਸ ਸੈਟਰਡੇ ਅਸੀਂ ਮੈਗਾ ਕੈਂਪੇਨ ਚਲਾਵਾਂਗੇ, ਜਿਹਦੇ ਵਿੱਚ ਅਸੀਂ ਰਿਕੁਐਸਟ ਕਰਦੇ ਹਾਂ ਸਾਰੀ NGOs ਨੂੰ, ਸਾਰੀ ਮਾਰਕੀਟ ਐਸੋਸੀਏਸ਼ਨਸ ਨੂੰ, ਯੂਥ ਕਲੱਬਸ ਹੁੰਦੇ ਆ, ਪਾਰਕ ਕਲੱਬਸ ਹੁੰਦੇ ਆ, ਮਾਰਨਿੰਗ ਵਾਕ ਕਲੱਬਸ ਹੁੰਦੇ ਆ, ਜਰਨਲਿਸਟ ਐਸੋਸੀਏਸ਼ਨ ਨੂੰ, ਕਿ ਤੁਸੀਂ ਏਰੀਆ ਸਾਨੂੰ ਦੱਸੋ, ਸਾਡੀ ਨਗਰ ਕੌਂਸਲ ਆਪਣੇ ਟੀਮਸ ਭੇਜਣ, ਆਪਣਾ ਸ਼ਹਿਰ ਹੈ, ਅਸੀਂ ਆਪਣਾ ਪਾਰਕ, ਅਸੀਂ ਆਪਣਾ ਮੁਹੱਲਾ, ਅਸੀਂ ਆਪਣੀ ਮਾਰਕੀਟ ਨੂੰ ਹੋਰ ਬੈਟਰ ਕਰ ਸਕੀਏ।
0: ਆਲਮੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਯਤਨ ਵਜੋਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ UAE ਦੇ ਚੋਟੀ ਦੇ ਕਾਰੋਬਾਰੀ ਸਮੂਹਾਂ ਅੱਗੇ ਪੰਜਾਬ ਦੀ ਵਪਾਰ ਵਿਕਾਸ ਨੀਤੀ 2026 ਅਤੇ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਦਾ ਖਾਕਾ ਪੇਸ਼ ਕੀਤਾ ਤੇ ਇਨਵੈਸਟ ਪੰਜਾਬ ਰਾਹੀਂ ਸਮਾਬੱਧ ਸਹੂਲਤਾਂ, ਜਵਾਬ ਦੇ ਪ੍ਰਸ਼ਾਸਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਆਪਣੇ ਦੁਬਈ ਦੌਰੇ ਦੌਰਾਨ ਸ੍ਰੀ ਅਰੋੜਾ ਨੇ ਖੇਤਰ ਆਧਾਰਿਤ ਨਿਵੇਸ਼ ਮੌਕਿਆਂ, ਕਾਰੋਬਾਰ ਤੋਂ ਕਾਰੋਬਾਰ B2B ਸਾਂਝਦਾਰੀਆਂ, ਤਕਨੀਕੀ ਸਹਿਯੋਗ ਅਤੇ ਪੰਜਾਬ ਦੇ ਵਿਕਾਸ ਵਿੱਚ UAE ਦੀ ਵੱਧ ਤੋਂ ਵੱਧ ਭਾਗੀਦਾਰੀ ਦੀ ਪੜਚੋਲ ਲਈ ਪ੍ਰਮੁੱਖ ਕਾਰੋਬਾਰੀ ਮੋਹਰੀਆਂ ਨਾਲ ਵੱਖ ਵੱਖ ਮੀਟਿੰਗਾਂ ਕੀਤੀਆਂ। ਉਦਯੋਗ ਅਤੇ ਵਪਾਰ ਵਿਕਾਸ ਨੀਤੀ 2026 ਬਾਰੇ ਉਦਯੋਗ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਇਸ ਦਾ ਉਦੇਸ਼ ਮੁਕਾਬਲੇਬਾਜ਼ੀ ਅਤੇ ਨਿਵੇਸ਼ਕ ਪੱਖੀ ਮਾਹੌਲ ਸਿਰਜਣਾ, ਉਦਯੋਗਿਕ ਵਿਕਾਸ ਨੂੰ ਤੇਜ਼ ਕਰਨਾ, ਕਾਰੋਬਾਰ ਕਰਨ ਦੀ ਸੌਖ ਨੂੰ ਹੁਲਾਰਾ ਦੇਣਾ ਹੈ। ਭਾਰਤੀ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਅਤੇ ਰੇਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਲੁਧਿਆਣਾ ਜਾਖਲ ਪੈਸੇਂਜਰ ਟ੍ਰੇਨ ਨੂੰ ਜੀਂਦ ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਟ੍ਰੇਨ ਦਾ ਸੰਚਾਲਨ ਆਉਂਦੀ 11 ਸਤੰਬਰ ਤੋਂ ਲੁਧਿਆਣਾ ਤੋਂ ਜੀਂਦ ਤੱਕ ਕੀਤਾ ਜਾਵੇਗਾ। ਇਹ ਟ੍ਰੇਨ ਲੁਧਿਆਣਾ ਤੋਂ ਸ਼ਾਮ 6:30 ਵਜੇ ਰਵਾਨਾ ਹੋ ਕੇ 11:30 ਵਜੇ ਜੀਂਦ ਜੰਕਸ਼ਨ 'ਤੇ ਪਹੁੰਚੇਗੀ। ਵਾਪਸੀ ਰੇਲ 12 ਸਤੰਬਰ ਤੋਂ ਜੀਂਦ ਤੋਂ ਲੁਧਿਆਣਾ ਲਈ ਸ਼ੁਰੂ ਹੋਵੇਗੀ। ਇਹ ਰੇਲ ਗੱਡੀ ਜੀਂਦ ਤੋਂ 3:40 'ਤੇ ਰਵਾਨਾ ਹੋ ਕੇ 8:30 ਵਜੇ ਲੁਧਿਆਣਾ ਜੰਕਸ਼ਨ 'ਤੇ ਪਹੁੰਚੇਗੀ। ਪੰਜਾਬ ਵਿਜੀਲੈਂਸ ਬਿਊਰੋ ਨੇ ਐਲਡੇਕੋ ਅਸਟੇਟ ਪੁਲਿਸ ਚੌਂਕੀ ਇੰਚਾਰਜ, ਪੁਲਿਸ ਸਟੇਸ਼ਨ ਸਲੇਮ ਟਾਬਰੀ ਲੁਧਿਆਣਾ ਦੇ ਸਹਾਇਕ ਸਬ ਇੰਸਪੈਕਟਰ ਜਿੰਦਲ ਲਾਲ ਨੂੰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਝਗੜੇ ਦੇ ਇੱਕ ਮਾਮਲੇ 'ਚ ਜਾਂਚ ਅਧਿਕਾਰੀ ਜਿੰਦਲ ਲਾਲ ਸਮਝੌਤਾ ਕਰਾਉਣ ਲਈ ਪਹਿਲਾਂ ਹੀ 50,000 ਰੁਪਏ ਪ੍ਰਾਪਤ ਕਰ ਚੁੱਕਾ ਸੀ ਅਤੇ ਸ਼ਿਕਾਇਤਕਰਤਾ ਤੋਂ 40,000 ਰੁਪਏ ਪ੍ਰਾਪਤ ਕਰ ਰਿਹਾ ਸੀ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 231ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ 'ਚ 581 ਟਿਕਾਣਿਆਂ 'ਤੇ ਛਾਪਾਮਾਰੀ ਕੀਤੀ। ਇਸ ਦੌਰਾਨ ਪੁਲਿਸ ਟੀਮਾਂ ਨੇ 2,238 ਵਿਅਕਤੀਆਂ ਨੂੰ 24 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ XHandle @AIRNGO ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:15 ਤੇ 26 ਸਕਿੰਟ ਤੇ ਹੁਣ ਵੇਲਾ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਅਤੇ ਮੇਰੇ ਵੱਲੋਂ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਜੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤੁਸੀਂ 0164-2240-331 ਨੰਬਰ ਡਾਇਲ ਕਰਨਾ ਹੈ ਅਤੇ ਤੁਸੀਂ ਸਾਨੂੰ ਦੱਸਣੀ ਹੈ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਦੀ ਫਰਮਾਇਸ਼। ਅਤੇ ਫਿਰ ਬਿਨਾਂ ਦੇਰ ਕੀਤੇ 0164-2240-331 ਨੰਬਰ ਡਾਇਲ ਕਰੋ ਅਤੇ ਸਾਨੂੰ ਦੱਸੋ ਆਪਣੀ ਫਰਮਾਇਸ਼। ਜਿੰਨਾ ਚਿਰ ਸਰੋਤੇ 0164-2240-331 ਨੰਬਰ ਡਾਇਲ ਕਰਦੇ ਹਾਂ ਅਤੇ ਉਹਨਾਂ ਟਾਈਮ ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਗੀਤ।

0: ਪ੍ਰੋਗਰਾਮ ਦੇ ਵਿੱਚ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼।
1: ਹੈਲੋ,
2: ਹਾਂਜੀ ਮੈਡਮ ਜੀ ਨਮਸਕਾਰ।
1: ਹਾਂਜੀ ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
2: ਮੈਂ ਜੀ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਬੋਲ ਰਿਹਾ ਜੀ।
1: ਜੀ ਮਨਜੀਤ ਤਨੇਜਾ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਹਾਂਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ।
1: ਜੀ ਤੇ ਅੱਜ ਕਿਹੜੀ ਫਿਲਮ ਦਾ ਗੀਤ ਸੁਣੋਗੇ, ਕਿਹੜਾ ਗੀਤ ਸੁਣੋਗੇ ਤੁਸੀਂ?
2: ਮੈਂ ਜੀ ਸਰਗਮ ਤੇ ਰਫੀ ਦੀ ਬਾਤ ਗੀਤ ਹੈ ਜੀ।
1: ਹਾਂਜੀ
2: ਹਮ ਤੇ ਚਲੇ ਪਰਦੇਸ, ਹਮ ਪਰਦੇਸੀ ਹੋ ਗਏ।
1: ਜੀ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਫਿਲਮ ਸਰਗਮ ਦਾ ਗੀਤ ਪੇਸ਼ ਹੈ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
2: ਸ਼ੁਕਰੀਆ ਜੀ, ਬਹੁਤ ਬਹੁਤ।

0: ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜੁੜ ਚੁੱਕੇ ਨੇ, ਕਰਦੇ ਆ ਇਹਨਾਂ ਨਾਲ ਗੱਲ।
1: ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦੋ ਆਪਣਾ।
1: ਸਤਪਾਲ ਆ ਜੀ ਮੈਂ।
0: ਸਤਪਾਲ ਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਜੀ? ਪ੍ਰੋਗਰਾਮ ਟੈਲੀਫੋਨ ਮਿਲਾਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਤੇ ਅੱਜ ਗੀਤ ਕਿਹੜਾ ਸੁਣੋਗੇ ਤੁਸੀਂ? ਗੀਤ ਦੇ ਬੋਲ ਜੀ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਤੁਹਾਡੀ ਪਸੰਦ ਦਾ ਗੀਤ ਚਲਾ ਰਹੇ ਹਾਂ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਸ਼ੁਕਰੀਆ ਜੀ।

0: ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਅਗਲੇ ਕਾਲਰ ਜੁੜ ਚੁੱਕੇ ਨੇ, ਜਾਣਦੇ ਆ ਇਹਨਾਂ ਦੀ ਫਰਮਾਇਸ਼। ਹੈਲੋ,
1: ਨਮਸਕਾਰ ਮੈਡਮ, ਮੈਂ ਚਿੰਗਰੀ ਕੁਰਾਸੀਆ ਕਾਲਜ ਜ਼ਿਲ੍ਹਾ ਕੋਰੀਆ ਛੱਤੀਸਗੜ੍ਹ ਸੇ ਇੰਦਰਭਾਨ ਸਿੰਘ ਬੋਲ ਰਹਾ ਹੂੰ।
0: ਜੀ ਨਮਸਕਾਰ ਜੀ ਇੰਦਰਭਾਨ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਮੈਂ ਆਪਕਾ ਬਹੁਤ ਬਹੁਤ ਸਵਾਗਤ ਹੈ।
1: ਜੀ ਮੈਡਮ, ਮੈਂ ਵੀ ਅੱਛਾ ਹੂੰ, ਆਪ ਵੀ ਅੱਛੀ ਡਿਊਟੀ ਪੀਰੀਅਡ ਹੂੰ ਮੈਡਮ। ਯਹਾਂ ਤਾਂ ਮੌਸਮ ਏਕਦਮ ਉਮਸ, ਗਰਮੀ ਕੀ ਹੈ, ਧੂਪ ਕੀ ਹੈ, ਬਾਦਲ ਵੀ ਹੈ, ਔਰ ਧੂਪ ਕਰਤਾ ਹੈ ਕਿ ਬਾਦਲ ਕਰਤਾ ਹੈ, ਔਰ ਆਨੇ ਵਾਲੇ ਗਣੇਸ਼ ਪੂਜਾ ਕੀ ਢੇਰ ਢੇਰ ਹਾਰਦਿਕ ਸ਼ੁਭਕਾਮਨਾ।
0: ਜੀ ਆਪਕੋ ਵੀ ਬਹੁਤ ਬਹੁਤ ਸ਼ੁਭਕਾਮਨਾ।
1: ਆਜ ਮੈਂ ਆਪਣੇ ਪਸੰਦ ਕੇ ਗੀਤ ਬਤਾ ਦੂੰ, ਫਿਲਮ ਜਨਾ ਹੈ ਮਰਤੇ ਦਮ ਤੱਕ। और सबसे पहले गीत आपको केंद्र निर्देशक साहब को, आकाशवाणी भटिंडा में जुड़े सभी लोगों को, आपकी प्रियजनों को, रिश्तेदारों को, आपकी सहयोगियों को, सभी निर्देशक भाई बहनों को, स्टाफ कर्मचारियों को, हाल उत्तर डेडी फ्रंट ग्रुप में जुड़े श्रोताओं को, पूरे भारत श्रोताओं को जुटे करने का फोन शामिल किया। धन्यवाद। इसी फिल्म को, इसी गीत को सुना दीजिएगा। धन्यवाद।
0: जी जी धन्यवाद जी
1: जी।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ।

0: ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ, ਜਾਣਦੇ ਆ ਇਹਨਾਂ ਦੀ ਫਰਮਾਇਸ਼। ਹੈਲੋ।
1: ਹੈਲੋ,
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਜੀ।
0: ਹਾਂਜੀ ਨਾਮ ਦੱਸ ਦੋ ਆਪਣਾ।
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
0: ਜੀ ਸੁਖਪਾਲ ਸਿੰਘ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਸ਼ੁਕਰੀਆ ਜੀ।
0: ਜੀ ਤੇ ਗੀਤ ਕਿਹੜਾ ਸੁਣਨਾ ਜੀ ਤੁਸੀਂ?
1: ਗੀਤ ਅੱਜ ਸੁਣਨਾ ਫਿਲਮ ਹੈ ਬਚਪਨ
0: ਜੀ,
1: ਤੇ ਉਹਦੇ ਵਿੱਚ ਗੀਤ ਆਇਆ ਰੇ ਖਲੋਣੇ ਵਾਲਾ ਖੇਲ, ਇਹ ਸੁਣਾ ਦਿਓ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਸੁਣਾ ਰਹੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਅਤੇ ਸਟੂਡੀਓ ਦੀ ਘੜੀ ਅਤੇ ਸਮਾਂ ਹੈ ਜੀ 1:40 ਅਤੇ 13 ਸਕਿੰਟ, ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ, ਅਤੇ ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਨੇ, ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ।
1: ਹੈਲੋ ਭੈਣ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ, ਸਾਡੇ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਹਾਂਜੀ ਭੈਣ ਜੀ, ਨਛੱਤਰ ਸਿੰਘ ਢਿੱਲੋਂ ਬੋਲਦਾ ਜੀ, ਪਿੰਡ ਲਾਲਵਾਈ ਤੋਂ ਜੀ।
0: ਜੀ ਨਛੱਤਰ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਸ਼ੁਕਰੀਆ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਟਾਫ ਦਾ ਜੀ।
0: ਜੀ, ਤੇ ਗੀਤ ਕਿਹੜਾ ਸੁਣੋਗੇ ਅੱਜ ਤੁਸੀਂ?
1: ਗੀਤ ਭੈਣ ਜੀ ਅੱਜ ਸੁਣਾਂਗੇ ਆਪਾਂ, ਫਿਲਮ ਹੈਗੀ ਹੈ ਜੀ ਕਾਮਚੋਰ
0: ਜੀ,
1: ਤੇ ਲਤਾ ਜੀ ਦੀ ਆਵਾਜ਼ ਤੇ ਕਿਸ਼ੋਰ ਦੀ ਆਵਾਜ਼ ਚ ਹੈਗਾ ਜੀ ਗੀਤ, ਤੇ ਨਾਲ ਸਾਥੀ ਹੈਗੇ ਜੀ ਪਿੰਡ ਢਿੱਲਵਾਂ ਤੋਂ ਸੁਖਦੀਪ ਸਿੰਘ ਤੇ ਗਿੱਦੜਵਾ ਤੋਂ ਬਾਬੂ ਸਿੰਘ ਜੀ।
0: ਜੀ, ਸਾਰਿਆਂ ਦਾ ਹੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
1: ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ
0: ਜੀ, ਤੇ ਤੁਹਾਡੀ ਪਸੰਦ ਦਾ ਗੀਤ ਅਸੀਂ ਪੇਸ਼ ਕਰ ਰਹੇ ਹਾਂ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਹਾਂ ਜੀ, ਠੀਕ ਹੈ, ਸ਼ੁਕਰੀਆ ਜੀ।

ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜੁੜ ਚੁੱਕੇ ਨੇ ਜੀ, ਜਾਣਦੇ ਆ ਇਹਨਾਂ ਦੀ ਫਰਮਾਇਸ਼। ਲੱਗਦਾ ਕਿ ਇਹਨਾਂ ਦਾ ਸੰਪਰਕ ਸਾਡੇ ਨਾਲ ਟੁੱਟ ਚੁੱਕਿਆ ਹੈ ਜੀ। ਇਹਨਾਂ ਦੀ ਪਸੰਦ ਦਾ ਗੀਤ ਅਸੀਂ ਪਹਿਲਾਂ ਹੀ ਜਾਣ ਲਿਆ ਸੀ, ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਗੀਤ।

0: ਪ੍ਰੋਗਰਾਮ ਚੱਲਿਆ ਟੈਲੀਫੋਨ ਮਿਲਾਓ ਜੀ ਅਤੇ ਸਟੂਡੀਓ ਦੀ ਘੜੀ ਅਤੇ ਸਮਾਂ ਹੈ ਜੀ 1:52 ਅਤੇ 7 ਸਕਿੰਟ ਅਤੇ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜੁੜ ਗਏ ਨੇ ਜੀ, ਜਾਣਦੇ ਆ ਇਹਨਾਂ ਦੀ ਫਰਮਾਇਸ਼।
1: ਠੀਕ ਆ ਜੀ।
0: ਹੈਲੋ।
1: ਹਾਂਜੀ, ਸਤਿ ਸ਼੍ਰੀ ਅਕਾਲ।

0: ਪ੍ਰੋਗਰਾਮ ਦੇ ਅਖੀਰਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼।
1: ਹੈਲੋ।
2: ਹੈਲੋ,
1: ਹਾਂਜੀ ਨਮਸਕਾਰ ਜੀ।
2: ਨਮਸਕਾਰ ਭੈਣ ਜੀ।
1: ਹਾਂਜੀ ਨਾਮ ਦੱਸ ਦਿਓ ਆਪਣਾ।
2: ਨਛੱਤਰ ਸਿੰਘ ਜੀ।
1: ਕਿੱਥੋਂ ਗੱਲ ਕਰ ਰਹੇ ਹੋ?
2: ਪਿੰਡ ਕੋਟ ਵਸਤੂ
1: ਜੀ। ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਗੀਤ ਕਿਹੜਾ ਸੁਣਨਾ?
2: ਧੰਨਵਾਦ।
1: ਹਾਂਜੀ ਗੀਤ ਕਿਹੜਾ ਸੁਣਨਾ ਤੁਸੀਂ?
2: ਗੀਤਾਂ ਦੀ ਮਰਜ਼ੀ ਸੁਣਾ ਦਿਓ ਭੈਣ ਜੀ, ਕੋਈ ਸੁਣਾ ਦਿਓ।
1: ਠੀਕ ਹੈ ਜੀ। ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
2: ਧੰਨਵਾਦ। ਹਾਂਜੀ ਧੰਨਵਾਦ।

ਇਸੇ ਗੀਤ ਦੇ ਨਾਲ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਫਿਰ ਮਿਲਾਂਗੇ ਨਵੀਆਂ ਕੌਲਾਂ, ਨਵੀਆਂ ਮੁਸਕਾਨਾਂ ਅਤੇ ਨਵੇਂ ਗੀਤਾਂ ਦੇ ਨਾਲ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, FM ਬੈਂਡ 121.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:59:20। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ। ਅਤੇ ਮੇਰੇ ਨਾਲ ਅੱਜ ਨੇ ਮੇਰੇ ਸਾਥੀ
1: ਅੰਮ੍ਰਿਤ ਢਿੱਲੋਂ
0: ਜੀ। ਅੱਜ ਅਸੀਂ ਦੋਨੋਂ ਹੀ ਪ੍ਰੋਗਰਾਮ ਪੇਸ਼ ਕਰਾਂਗੇ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਭੇਜੇ ਖਤ ਸੁਨੇਹੇ ਹੀ ਸਾਡੇ ਪ੍ਰੋਗਰਾਮ ਦੀ ਰੌਣਕ ਨੇ ਅਤੇ ਸਾਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਤੁਹਾਡੇ ਭੇਜੇ ਖਤਾਂ ਅਤੇ ਸੁਨੇਹਿਆਂ ਦੀ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਗੀਤ ਦੇ ਨਾਲ।

0: ਇਹਨਾਂ ਦਾ ਪੂਰਾ ਪਰਿਵਾਰ ਅਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਅਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਰੇਖਾ, ਗਗਨ ਸੋਨੀ, ਸੀਤਾ ਔਰ ਗੀਤਾ।
1: ਤੇ ਇੰਨੇ ਹੀ ਸਮੇਂ ਦੇ ਵਿੱਚ ਸਰੋਤਿਓ ਸਾਡੇ ਕੋਲ ਹੋਰ ਸੰਦੇਸ਼ ਆ ਚੁੱਕੇ ਨੇ। 3 ਨੰਬਰ ਝੀਲਾਂ ਬਠਿੰਡਾ ਤੋਂ ਬੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿਮਲ, ਹਰਗੁਣ ਨਿਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ ਟੇਲਰ, ਮਾਸਟਰ ਮੋਹਨ ਲਾਲ ਟੇਲਰ, ਜਲੇਬੀ ਚੌਂਕ, ਸ਼ਿਰਕੀ ਬਾਜ਼ਾਰ ਬਠਿੰਡਾ ਤੋਂ, ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ ਟੇਲਰ ਮਾਸਟਰ, ਅਤੇ ਸਰਾਜ ਮੰਡਾਈਆਂ ਅਤੇ ਸਮੂਹ ਪਰਿਵਾਰ ਅਤੇ ਆਂਢੀ ਗੁਆਂਢੀ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ, ਪੋਤਰਾ ਤੇਗ ਫਤਿਹ ਸਿੰਘ ਰੱਖਰਾ, ਪੋਤਰੀ ਜਸਕੁਨ ਸਿੰਘ ਰੱਖਰਾ, ਮਾਫ਼ ਕਰਨਾ, ਜਸਕੁਨ ਕੌਰ ਰੱਖਰਾ। ਕੋਈ ਵੀ ਇਹਨਾਂ ਨੇ ਸਾਡੇ ਜਿਹੜੇ ਗੀਤ ਦੀ ਫਰਮਾਇਸ਼ ਭੇਜੀ ਅਗਲੇ ਦੀ ਜੀ, ਅਤੇ ਅਗਲਾ ਦੱਸੋ ਅਮਨ ਜੀ।
0: ਅਤੇ ਇਸੇ ਦੇ ਨਾਲ ਮੈਨੂੰ ਖਤ ਮਿਲਿਆ ਅਗਲੇ ਗੀਤ ਦੀ ਫਰਮਾਇਸ਼ ਦੇ ਲਈ, ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਅਤੇ ਜੰਨਤ ਕਾਠਪਾਲ, ਅਤੇ ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਮਹਿੰਦਰ ਤਿਵਾੜੀ, ਹਰਨਾਮ ਸਿੱਧੂ, ਸਤਪਾਲ ਸਿੱਧੂ, ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਅਤੇ ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ, ਅਤੇ ਲੁਧਿਆਣਾ ਤੋਂ ਲੁਧਿਆਣਾ ਮੁੱਲਾਪੁਰ ਤੋਂ ਰਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ, ਅਤੇ ਇਹਨਾਂ ਦੀ ਪਸੰਦ ਆ ਸੁਣਾਉਂਦੇ ਹਾਂ ਇਹਨਾਂ ਨੂੰ ਗੀਤ।

ਸਰੋਤ ਵਾਚਕ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ।

0: ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ, ਅਤੇ ਸਮਾਂ ਹੋ ਰਿਹਾ ਜੀ 2:49 ਅਤੇ 33 ਸੈਕਿੰਡ ਦਾ, ਅਤੇ ਅਸੀਂ ਲਗਾਤਾਰ ਬਣੇ ਹੋਏ ਹਾਂ ਤੁਹਾਡੇ ਨਾਲ। ਮੈਂ ਅੰਮ੍ਰਿਤ ਢਿੱਲੋਂ ਅਤੇ
1: ਮੈਂ ਅਮਨਦੀਪ ਕੌਰ।
0: ਸਰੋਤਿਓ, ਅਗਲੇ ਗੀਤ ਦੀ ਫਰਮਾਇਸ਼ ਦੇਖ ਲੈਂਦੇ ਹਾਂ ਕਿੰਨਾ ਨੇ ਸਾਨੂੰ ਭੇਜੀ ਹੈ। ਸਾਨੂੰ ਸੰਦੇਸ਼ ਭੇਜਿਆ ਹੈ ਜੀ ਵਟਸਐਪ 'ਤੇ ਰਮੇਸ਼ ਬਿੱਲਾ ਚਾਵਲਾ, ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ। ਆਸਥਾ ਜੈਸ਼੍ਰੀ ਸੰਤੋਸ਼ ਚਾਵਲਾ, ਹੇਮੰਤ ਦੀਪਕ ਰਮੇਸ਼ ਚਾਵਲਾ, ਰਾਇਜਲ ਹੇਜ਼ਲ ਵਿਹਾਨ ਚਾਵਲਾ, ਰਿਜ਼ੂ ਬੱਬੂ ਬੀਹੂ ਚਾਵਲਾ ਅਤੇ ਚਾਵਲਾ ਪਰਿਵਾਰ, ਚੌਂਕ ਬੱਤੀਆਂ ਵਾਲਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ, ਬਲਵਿੰਦਰ ਵਿੱਲਾ, ਮਾਧੋਪੁਰੀ ਰਾਜ ਕੌਰ, ਜੋਤੀ ਗੋਲਡੀ ਬੱਬੂ ਟਿਮਾਣਾ, USA ਰਾਮ ਲਾਲ ਖਰੋੜਾ, ਸਾਰਾ ਮਾਧੋਪੁਰੀ ਪਰਿਵਾਰ। ਅਤੇ ਇਸੇ ਗੀਤ ਦੀ ਹੀ ਫਰਮਾਇਸ਼ ਭੇਜੀ ਹੈ ਜੀ ਕਰਮਜੀਤ ਕੌਰ ਗੋਨਿਆਣਾ ਮੰਡੀ ਤੋਂ, ਮਲਕੀਤ ਘੜੀ ਸਾਜ ਗੋਨਿਆਣਾ ਮੰਡੀ ਤੋਂ, ਸੁਰਜੀਤ ਸਿੰਘ ਖੈਲੀ ਵਾਲੇ ਤੋਂ, ਰੁਲਦੂ ਸਿੰਘ ਸਿਵੀਆਂ ਤੋਂ, ਨਿਹਾਲ ਸਿੰਘ ਗੋਨਿਆਣਾ ਖੁਰਦ ਤੋਂ, ਮੰਗਾ ਪਿੰਡ ਗੰਗਾ ਬਲੂਕੀ ਜ਼ਿਲ੍ਹਾ ਬਠਿੰਡਾ ਤੋਂ, ਬੇਟੀ ਬੰਟੀ, ਬੇਟੀਆਂ ਰਮਨਦੀਪ ਕੌਰ, ਪ੍ਰਵੀਨ ਕੌਰ, ਦੋਸਤ ਗੁਰਮੀਤ ਟੇਲਰ, ਮੇਜਰ ਬੇਰੀਆਂ ਵਾਲਾ, ਮਨੀਆਂ ਪੱਤੀ ਵਾਲੇ, ਡਾਕਟਰ ਕੁਲਵਿੰਦਰ ਗੰਗਾ ਅਬਲੂਕੀ। ਅਤੇ ਅਮਨ ਜੀ, ਹੋਰ ਜਿਹੜੇ ਸਾਡੇ ਖਾਤਾ ਆਏ ਨੇ ਉਹ ਵੀ ਪੜ੍ਹ ਦਿਓ
1: ਜੀ। ਪਿੰਡ ਤੇਜਾ ਮੋੜੀ ਅੰਬਾਲਾ ਹਰਿਆਣਾ ਤੋਂ ਸਾਨੂੰ ਖਾਤਾ ਆਇਆ ਜੀ। ਹਰਵੰਤ ਸਿੰਘ ਸੰਧੂ, ਬਾਂਸਲ ਲਾਲ ਸੰਧੂ ਅਤੇ ਇਹਨਾਂ ਦਾ ਪੋਤਰਾ ਕਬੀਰ ਸੰਧੂ, ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਬਿਆ ਅਤੇ ਭਾਈ ਸੁੱਚਾ ਪਾਠਕ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਇਹਨਾਂ ਦਾ ਪੂਰਾ ਗਿੱਲ ਪਰਿਵਾਰ। ਅਲਿਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜ ਕੁਮਾਰ, ਸੁਨੀਤਾ, ਕੁਲਦੀਪ ਗਾਂਧੀ। ਅਤੇ ਸਾਨੂੰ ਅਗਲਾ ਜਿਹੜਾ ਖਤ ਮਿਲਿਆ ਜੀ, ਸਤੀਸ਼ ਮਿਗਲਾਨੀ, ਸੀਮਾ ਵਿਵਾਨ, ਵੀਰ ਸਿੰਘ ਲਾਟੀ ਅਤੇ ਲਖਵਿੰਦਰ ਸੰਧੂ, ਇਹ ਸੀ ਮਲੋਟ ਕੈਂਪ ਤੋਂ।
0: ਅਤੇ ਅਮਨ ਜੀ, ਜਿੰਨਾ ਸਮੇਂ ਦੇ ਵਿੱਚ ਤੁਸੀਂ ਖਤ ਪੜ੍ਹੇ ਆ ਅਤੇ ਸਾਡੇ ਸਰੋਤਿਆਂ ਨੇ ਸਾਨੂੰ ਵਟਸਐਪ ਦੇ ਉੱਤੇ ਜਿਹੜੇ ਖਤ ਆਪਣਾ ਮਾਫ ਕਰਨਾ ਸੰਦੇਸ਼ ਭੇਜੇ ਨੇ, ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋਟ ਤੋਂ, ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬਵਾਲੀ ਢਾਬ ਤੋਂ, ਰੋਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਅਤੇ ਆਂਢੀ ਗੁਆਂਢੀ, ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਪ ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਪੂਰਾ ਖੁਸ਼ਦਿਲ ਪਰਿਵਾਰ। ਅਤੇ ਇਸੇ ਹੀ ਗੀਤ ਦੀ ਜਿਹੜੀ ਫਰਮਾਇਸ਼ ਭੇਜੀ ਹੈ ਮੱਟੂ ਪਰਿਵਾਰ, ਬਲਾਕੀ ਪੱਤੀ, ਪਿੰਡ ਮੌੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ, ਜਗਜੀਤ ਬੱਟੂ, ਰਣਜੀਤ ਕੌਰ ਮੱਟੂ, ਜਿਮੀ ਫੌਜੀ ਅਤੇ ਪੂਰਾ ਮੱਲ, ਪਿਤਾ ਜੱਗਰ ਭੋਰਾ ਅਤੇ ਮਾਤਾ ਸੁਰਜੀਤ ਕੌਰ ਮੱਟੂ। ਅਤੇ ਇਸੇ ਗੀਤ ਦੀ ਜਿਹੜੀ ਫਰਮਾਇਸ਼ ਹੈ ਸਾਨੂੰ ਭੇਜੀ ਹੈ ਜੀ ਅਜੀਤ ਨਗਰ ਮਲੋਟ ਪੰਜਾਬ ਤੋਂ, ਸ਼ਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਦੀਪ ਕੌਰ ਅਤੇ ਉਹਨਾਂ ਦੀ ਲਾਡਲੀ ਪੋਤੀ ਰੌਣਕਦੀਪ ਕੌਰ। ਅਤੇ ਇਸ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਬਿਲਾਸਪੁਰ ਛੱਤੀਸਗੜ੍ਹ ਤੋਂ, ਮੁਕੇਸ਼ ਗੋਸਵਾਮੀ, ਮਧੂ ਗੋਸਵਾਮੀ, ਆਸ਼ੀ ਗੋਸਵਾਮੀ, ਸ਼ਿਵੰਨਿਆ ਗੋਸਵਾਮੀ, ਅਤੇ ਪਿੰਡ ਲਾਲਬਾਈ ਤੋਂ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ, ਨਛੱਤਰ ਸਿੰਘ ਢਿੱਲੋਂ।

0: ਜਾ ਸੁਆਮੀ ਪਿੰਡ ਢਿਲਵਾਂ ਤੇ ਸੁਖਦੀਪ ਸਿੰਘ, ਪ੍ਰਗਟ ਸਿੰਘ ਪਿੰਡ ਗਿੱਦੜਵਾਹੇ ਤੋਂ, ਬਾਬੂ ਸਿੰਘ ਪਿੰਡ ਲੋਪੋ ਗਹਿਰੀ ਤੋਂ, ਗੁਰਮੀਤ ਸਿੰਘ ਪਿੰਡ ਗਦਰਾਣੇ ਤੋਂ, ਜੈਲਾ ਸਿੰਘ ਪਿੰਡ ਭਗਵਾਨਗੜ੍ਹ ਭੁੱਖਿਆਂਵਾਲੀ ਤੋਂ, ਬਲਦੇਵ ਸਿੰਘ ਪਿੰਡ ਗੁਰੂਸਰ ਜੋਧੇ ਤੋਂ, ਬਲਵੀਰ ਸਿੰਘ, ਗੁਰਫਰੀਦ ਸਿੰਘ, ਅਤੇ ਇਹਨਾਂ ਨੇ ਇਸੇ ਗਾਣੇ ਦੀ ਜਿਹੜੀ ਹੈ ਫਰਮਾਇਸ਼ ਭੇਜੀ ਹੈ ਜੀ।
1: ਜੀ ਕ੍ਰਿਸ਼ਨਾ ਨਗਰ ਟੀਵੀ ਟਾਵਰ ਸਿਮੇਨਰੀ ਹਿੱਲਸ ਨਾਗਪੁਰ ਤੋਂ, ਨਾਨਾ ਡੋਂਗਰ ਦੀਵੇ ਰਮਾ ਤਾਈ ਡੋਂਗਰ ਦੀਵੇ, ਸੀਮਾ ਤਾਈ ਡੋਂਗਰ ਦੀਵੇ, ਰੀਮਾ ਤਾਈ ਡੋਂਗਰ ਦੀਵੇ, ਦੀਕਸ਼ਾ ਤਾਈ ਡੋਂਗਰ ਦੀਵੇ ਅਤੇ ਰਾਹੁਲ ਡੋਂਗਰ ਦੀਵੇ, ਅਤੇ ਸ਼ਹਿਰ ਬਾਗਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਅਤੇ ਸਰਦਾਰ ਪਰਮਜੀਤ ਸਿੰਘ ਬਾਗਾ ਪੁਰਾਣਾ, ਅਤੇ ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ ਅਤੇ ਅਮਨਦੀਪ ਗਿੱਲ, ਅਤੇ ਧੌਲਾ ਕਿੰਗਰਾ ਤੋਂ ਜਗਤਾਰ ਜੱਗਾ, ਅਤੇ ਖਾਨੇ ਘਟਾਪ ਤੋਂ ਸ਼ਮਸ਼ੇਰ ਸਿੰਘ, ਅਤੇ ਸਤਪਾਲ ਚਲਾਣਾ ਪੰਨੀ ਵਾਰੁਲਦੂ, ਇਹਨਾਂ ਦੀ ਲਿਖਾਈ ਥੋੜ੍ਹੀ ਮੈਨੂੰ ਸਮਝ ਨਹੀਂ ਆ ਰਹੀ, ਗੁਰਜੀਤ ਕੌਰ ਸਤਨਾਮ ਧਨੌਲੇ ਤੋਂ, ਸਿਮਰਨ ਚਮਕੌਰ ਸਿੰਘ, ਜਸ਼ਨ ਖੁਸ਼ਪ੍ਰੀਤ ਸਿੰਘ ਪਿੰਡ ਵੀਰ ਕਲਾਂ ਤੋਂ, ਅਮਨਦੀਪ ਸਿੰਘ ਫੂਲਟੋਨ ਤੋਂ, ਪਿੰਡ ਮੌੜ ਖੁਰਦ ਤੋਂ ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜਿੰਮੀ ਫੌਜੀ ਪੂਰਾ ਮੱਲ, ਸੋਨੂ ਪਿੰਕੀ ਵਿੱਕੀ ਕਿਰਤ ਅਤੇ ਇਹਨਾਂ ਦਾ ਪੂਰਾ ਪਰਿਵਾਰ, ਅਤੇ ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਬੇਬੀ ਆਰਜੂ ਜਜੋਰੀਆ।
0: ਅਤੇ ਅਮਨ ਜੀ, ਸਾਡੇ ਕੋਲ ਸੰਦੇਸ਼ ਆ ਚੁੱਕੇ ਨੇ ਜਿੰਨਾ ਸਮਾਂ ਤੁਸੀਂ ਖਤ ਪੜ੍ਹੇ। ਸੰਦੇਸ਼ ਆਇਆ ਜੀ, ਸਤੀਸ਼ ਮਿਗਲਾਨੀ, ਵਿਵਾਨ ਮਿਗਲਾਨੀ, ਸੀਮਾ ਮਹਾਵੀਰ ਸੰਧੂ, ਇਹਨਾਂ ਨੇ ਮਲੋਟ ਤੋਂ, ਕੈਂਟ ਤੋਂ ਆ ਜਿਹੜਾ ਉਹ ਮਲੋਟ ਕੈਂਪ ਤੋਂ ਜਿਹੜਾ ਸੰਦੇਸ਼ ਭੇਜਿਆ ਹੈਗਾ। ਅਗਲਾ ਜਿਹੜਾ ਸੰਦੇਸ਼ ਹੈ ਜੀ, ਸੀਤਾਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ, ਅੰਕਿਤ ਕਾਂਗੜਾ, ਏਕਤਾ ਕਲੋਨੀ ਰੋਹਤਕ ਤੋਂ, ਮਲੋਟ ਰੋਡ ਬਠਿੰਡਾ, ਲਖਵੀਰ ਸਿੰਘ, ਖੇਮ ਸਿੰਘ, ਕਾਕਾ ਸਿੰਘ, ਅਤੇ ਇਸੇ ਹੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਹੈ ਜਿਹੜਾ, ਅਤੇ ਸੁਣਾਉਣੇ ਆ ਸਰੋਤਿਓ, ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਗੀਤ।

ਅਤੇ ਸਰੋਤਿਓ ਇਸੇ ਹੀ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਸੀ ਪਿੰਡ ਜਗਾਰਾਮ ਤੀਰਥ ਲਾਭ ਸਿੰਘ ਰਤਨ ਖੁਸ਼ਦੀਪ ਸਿੰਘ ਰਤਨ ਭੋਲਾ ਸਿੰਘ ਬੇਦੀ ਗੁਰਮੀਤ ਸਿੰਘ ਢਿੱਲੋਂ ਗੁਰਸ਼ਰਨ ਸਿੰਘ ਢਿੱਲੋਂ ਰਮਨਦੀਪ ਕੌਰ ਢਿੱਲੋਂ ਪਿੰਡ ਧੰਨ ਸਿੰਘ ਖਾਨਾ ਅਤੇ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀਆ ਗੰਗਾ ਰਾਮ ਭੁੱਚੋ ਮੰਡੀ ਅਤੇ ਇਹਨਾਂ ਦੇ ਸਾਰੇ ਸਾਥੀਆਂ ਵੱਲੋਂ ਇਸ ਗੀਤ ਦੀ ਫਰਮਾਇਸ਼ ਸੀ।

0: ਤੇ ਹੁਣ ਮੈਨੂੰ ਅਮਨਦੀਪ ਕੌਰ ਨੂੰ
1: ਤੇ ਮੈਨੂੰ ਅੰਮ੍ਰਿਤ ਢਿੱਲੋਂ ਨੂੰ
0: ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ ਹੋ ਰਿਹਾ ਜੀ ਬਾਅਦ ਦੁਪਹਿਰ 2:58 ਤੇ 57 ਸੈਕਿੰਡ ਦਾ। ਹੁਣ ਰਿਲੇਅ ਕਰ ਰਹੇ ਹਾਂ ਵਿਵਿਧ ਭਾਰਤੀ ਦੇ ਪ੍ਰਸਾਰਣ ਤੇ ਤੁਸੀਂ 3 ਵਜੇ ਪ੍ਰੋਗਰਾਮ ਪੇਸ਼ ਹੋਏਗਾ ਸਕੀ ਸਹੇਲੀ, 4 ਵਜੇ ਪ੍ਰੋਗਰਾਮ ਅੱਜ ਦੇ ਮਹਿਮਾਨ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ 5:18 ਹੋ ਚੁੱਕੇ ਨੇ ਤੇ ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਮੈਂ ਸੁਨੀਤਾ ਹਾਜ਼ਰ ਹਾਂ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਵਿੱਚ ਸਿਲਸਿਲਾ ਖੁੰਡ ਚਰਚਾ, ਤੇ ਜਿਸ ਦਾ ਵਿਸ਼ਾ ਰਹੇਗਾ ਇੱਕ ਨਵੀਂ ਪ੍ਰਵਾਜ਼ ਡਰੋਨ ਦੀਦੀ। ਭਾਗ ਲੈਣ ਵਾਲੇ ਕਲਾਕਾਰ ਹਨ ਸਤਪਾਲ ਸਿੰਘ ਭੂਰੇ ਦੇ ਕਿਰਦਾਰ ਵਿੱਚ, ਮਨਦੀਪ ਕੋਟਲੀ ਮੁਖਤਿਆਰ ਦੇ ਕਿਰਦਾਰ ਵਿੱਚ, ਕਰਤਾਰੋ ਦੀ ਭੂਮਿਕਾ ਅਦਾ ਕਰ ਰਹੇ ਨੇ ਮਨਪ੍ਰੀਤ ਕੌਰ, ਨਾਜ਼ਰੋ ਦੀ ਭੂਮਿਕਾ ਵਿੱਚ ਹਨ ਰਾਜਪਾਲ ਕੌਰ, ਦੀਪੇ ਦੇ ਕਿਰਦਾਰ ਵਿੱਚ ਹਨ ਸੁਖਮਾਨ ਸਿੰਘ।

0: ਹੋਏ ਮੇਰੇ ਰੱਬਾ, ਅੱਜ ਤਾਂ ਪਿੱਠ ਨੇ ਜਵਾਬ ਹੀ ਦੇ ਤਾ ਯਾਰ। 15 ਲੀਟਰ ਢੋਲੀ ਪਿੱਠ ਤੇ ਬੰਨ ਕੇ 4 ਕਿੱਲਿਆਂ ਚ ਗੇੜੇ ਮਾਰਨਾ, ਉਹ ਕੋਈ ਖਾਲਾਈ ਦਾ ਵਾੜਾ ਥੋੜੀ ਹੈ।
1: ਕੀ ਹੋਇਆ ਭੂਰਿਆ, ਅੱਜ ਬੜਾ ਢਿੱਲਾ ਜਿਹਾ ਮੂੰਹ ਕਰਕੇ ਆਇਆ।
0: ਉਹ ਯਾਰ ਢਿੱਲਾ ਨਾ ਕਰਾਂ ਤਾਂ ਹੋਰ ਕੀ ਕਰਾਂ ਮੁਖਤਿਆਰਿਆ, ਉਹ ਨਰਮੇ ਚ ਤੇਲਾ ਹੀ ਬਹੁਤ ਆ ਯਾਰ। ਤਿੱਖੀ ਧੁੱਪ ਚ ਢੋਲੀ ਚੁੱਕ ਕੇ ਨਾ ਲੱਕ ਦੂਰਾ ਹੋ ਗਿਆ ਯਾਰ।
2: ਲੈ ਭਾਈ ਭੂਰਿਆ ਚਾਹ ਪੀ ਲੈ, ਪਰ ਤੂੰ ਕੱਲ ਵੀ ਸਪਰੇ ਕਰਨ ਗਿਆ ਸੀ, ਅਜੇ ਤੱਕ ਮੁੱਕੀ ਨੀ ਭਾਈ।
0: ਓਏ ਕਿੱਥੇ ਮੁੱਕਦੀ ਆ ਭੈਣੇ, ਹੱਥੀ ਢੋਲੀ ਨਾਲ ਪੰਪ ਗੇੜ ਗੇੜ ਕੇ ਨਾ ਉਹ ਬੰਦੇ ਦੀ ਜਾਨ ਨਿਕਲ ਜਾਂਦੀ ਆ। ਇੱਕ ਏਕੜ ਚ 2 ਘੰਟੇ ਲੱਗ ਜਾਂਦੇ ਆ। ਦੋ
1: ਗੱਲ ਤਾਂ ਤੇਰੀ ਠੀਕ ਹੈ ਭੂਰਿਆ ਜਵਾਂ, ਅੱਜ ਕੱਲ ਤਾਂ ਦਿਹਾੜੀ ਵਾਲੇ ਮਜ਼ਦੂਰ ਵੀ ਨੀ ਮਿਲਦੇ, ਸਪਰੇ ਵਾਲੇ ਦਿਨ ਤਾਂ ਪੈਰਾਂ ਹੇਠਾਂ ਅੱਗ ਮੱਚ ਜਾਂਦੀ ਆ ਸਾਰਿਆਂ ਦੇ।
0: ਓਏ ਮਜ਼ਦੂਰ ਤਾਂ ਛੱਡ, ਕੋਈ 500 ਰੁਪਿਆ ਲੈ ਕੇ ਦਿਹਾੜੀ ਤੇ ਸਪਰੇ ਵਾਲੀ ਢੋਲੀ ਚੱਕਣ ਨੂੰ ਤਿਆਰ ਨਹੀਂ, ਅਖੇ ਸਾਹ ਚੜਦਾ।
2: ਵੇ ਭੂਰਿਆ, ਪਰ ਤੈਨੂੰ ਤਾਂ ਦਵਾਈ ਦੀ ਮੁਸ਼ਕ ਨਾਲ ਪਹਿਲੀ ਐਲਰਜੀ ਹੈ ਭਾਈ, ਆ ਅੱਖਾਂ ਚੋ ਪਾਣੀ ਜਾ ਨੀ ਵਗਣ ਲੱਗ ਪਿਆ?
0: ਪੁੱਛ ਨਾ ਕਰਤਾਰੋ, ਅੱਖਾਂ ਚ ਮਿਰਚਾਂ ਨੂੰ ਲੜਦੀ ਆ ਮੇਰੇ ਸਹੁਰੇ ਦੀ। ਓਏ ਹਵਾ ਸਾਹਮਣੇ ਚੱਲਦੀ ਸੀ, ਸਾਰੀ ਦਵਾਈ ਉੱਡ ਕੇ ਮੇਰੇ ਮੂੰਹ ਤੇ ਸਿਰ ਚ ਹੀ ਪੈਂਦੀ ਰਹੀ।
1: ਓਹੋ, ਇਹ ਤਾਂ ਬਹੁਤ ਮਾੜੀ ਗੱਲ ਹੈ ਬਾਈ ਭੂਰਿਆ, ਪਿਛਲੇ ਸਾਲ ਵੀ ਤੈਨੂੰ ਦਵਾਈ ਚੜ ਗਈ ਸੀ ਤੇ ਹਸਪਤਾਲ ਜਾਣਾ ਪਿਆ ਸੀ, ਯਾਦ ਹੈ ਤੈਨੂੰ?
0: ਓਏ ਹਾਂ, ਉਹ ਡਾਕਟਰ ਨੇ ਕਿਹਾ ਤਾਂ ਸੀ ਕਿ ਜ਼ਹਿਰ ਸਾਹ ਨਾਲ ਅੰਦਰ ਲੰਘ ਜਾਂਦੀ ਆ। ਓਏ ਪਰ ਫਸਲ ਨੂੰ ਬਚਾਉਣ ਵਾਸਤੇ ਮਰਨਾ ਤਾਂ ਪਊ ਹੀ ਕਿਸਾਨ ਨੂੰ।
2: ਨੀ ਮੈਂ ਮਰ ਜਾ, ਫਸਲ ਬਚਾਉਂਦੇ ਬਚਾਉਂਦੇ ਬੰਦੇ ਹੀ ਨਾ ਰਹੇ ਤੇ ਭਾਈ ਫੇਰ ਕੀ ਫਾਇਦਾ?
1: ਨਾਲੇ ਪਾਣੀ ਦੀ ਖਪਤ ਦੇਖੋ, ਹੱਥੀ ਸਪਰੇ ਕਰਨ ਲਈ 1-1 ਏਕੜ ਦੇ ਵਿੱਚ 6-6 ਢੋਲੀਆਂ ਪਾਣੀ ਦੀਆਂ ਭਰਨੀਆਂ ਪੈਂਦੀਆਂ ਨੇ। ਡੀਜ਼ਲ ਦਾ ਇੰਜਨ ਚਲਾ ਕੇ ਟੈਂਕੀਆਂ ਭਰੋ, ਫੇਰ ਪਾਸੇ ਚੁੱਕ ਕੇ ਖੇਤਾਂ ਚ ਭੱਜੋ।
0: ਤੇ ਹੋਰ ਕੀ, ਇਹ ਕੋਈ ਘੱਟ ਮੁਸੀਬਤ ਆ? ਓਏ ਅੱਧਾ ਟਾਈਮ ਤਾਂ ਖੇਤ ਦੇ ਖਾਲੇ ਚੋਂ ਪਾਣੀ ਦੀਆਂ ਬਾਲਟੀਆਂ ਭਰਨ ਚ ਨਿਕਲ ਜਾਂਦਾ।
2: ਪਰ ਭੂਰਿਆ, ਜੇ ਢੋਲੀ ਥੱਲੇ ਡੁੱਲ ਜੇ ਜਾਂ ਭਾਈ ਸਪਰੇ ਇੱਕ ਜਗ੍ਹਾ ਤੇ ਵੱਧ ਡਿੱਗ ਪਏ ਤਾਂ ਫਿਰ ਫਸਲ ਸੜ ਜਾਂਦੀ ਹੈ।
0: ਤੇ ਹੋਰ ਕੀ, ਆ ਪਿਛਲੇ ਹਫ਼ਤੇ ਮੇਰੇ ਤੋਂ ਇੱਕ ਥਾਂ ਤੇ ਢੋਲੀ ਦੀ ਨੋਜ਼ਲ ਖੜੀ ਰਹਿ ਗਈ, ਉੱਥੇ ਕਣਕ ਦੇ ਪੱਤੇ ਸੜ ਕੇ ਕਾਲੇ ਪੈ ਗਏ।
1: ਹਾਂ ਬਈ ਭੂਰਿਆ, ਹੱਥੀਂ ਕੰਮ ਕਰਨ 'ਚ ਇਕਸਾਰ ਤਾਂ ਨਹੀਂ ਆਉਂਦੀ, ਕਦੇ ਤੇਜ਼ ਹੱਥ ਚੱਲਦਾ ਤੇ ਕਦੇ ਹੌਲੀ, ਕਿਤੇ ਦਵਾਈ ਵੱਧ ਪੈ ਜਾਂਦੀ ਹੈ ਤੇ ਕਿਤੇ ਸੁੱਕਾ ਹੀ ਰਹਿ ਜਾਂਦਾ।
0: ਤੇ ਹੋਰ ਮੁਖਤਿਆਰਿਆ, ਉਹ ਨਾਲੇ ਨਰਮੇ ਤੇ ਕਮਾਦ 'ਚ ਜਦੋਂ ਫਸਲ ਉੱਚੀ ਹੋ ਜਾਂਦੀ ਹੈ ਨਾ, ਉਦੋਂ ਬੰਦਾ ਵੜ ਵੀ ਨਹੀਂ ਸਕਦਾ, ਓਏ ਅੰਦਰ ਸੱਪ ਸਲੂਤੇ ਦਾ ਵੀ 100 ਡਰ ਰਹਿੰਦਾ ਯਾਰ।
2: ਹਾਂ ਭਾਈ, ਪਿਛਲੇ ਮਹੀਨੇ ਗੁਆਂਢੀਆਂ ਦੇ ਮੁੰਡੇ ਨੂੰ ਖੇਤ 'ਚ ਸਪਰੇ ਕਰਦੇ ਨੂੰ ਸੱਪ ਲੜ ਗਿਆ ਸੀ।
1: ਐਡੀਆਂ ਮੁਸ਼ਕਲਾਂ ਨੇ ਹੱਥੀ ਸਪਰੇ 'ਚ, ਨਾ ਬੰਦਾ ਸੁਰੱਖਿਅਤ, ਨਾ ਪਾਣੀ ਦੀ ਬਚਤ, ਨਾ ਸਮਾਂ ਬਚਦਾ ਤੇ ਪੈਸਾ ਅਲੱਗ ਖਰਾਬ ਹੁੰਦਾ।
0: ਓਏ ਹੁਣ ਕਰੀਏ ਵੀ ਕੀ, ਓਏ ਸਾਡੇ ਬਲੀ ਤਾਂ ਇਹੋ ਪੁਰਾਣੇ ਤਰੀਕੇ ਹੀ ਲਿਖੇ ਆ ਨਾ।
3: ਨਹੀਂ ਪੂਰਾ ਜੀ, ਸਾਡੇ ਲੇਖਾਂ 'ਚ ਮੁਸੀਬਤਾਂ ਨਹੀਂ ਲਿਖੀਆਂ, ਅਸੀਂ ਆਪ ਨਵੇਂ ਰਸਤੇ ਲੱਭਣ ਤੋਂ ਡਰਦੇ ਹਾਂ। ਤੇ ਮੈਂ ਤੁਹਾਡੀ ਸਾਰੀ ਗੱਲ ਸੁਣ ਰਹੀ ਸੀ, ਜਿਹੜੀ ਢੋਲੀ ਚੁੱਕ ਕੇ ਤੁਸੀਂ ਆਪਣੀ ਸਿਹਤ ਖਰਾਬ ਕਰ ਰਹੇ ਹੋ ਨਾ, ਉਹਦਾ ਹੱਲ ਹੁਣ ਆ ਗਿਆ।
2: ਨਾਜਰੋ ਭੈਣੇ, ਲੈ ਹੁਣ ਤੂੰ ਹੀ ਦੱਸ ਵੀ ਕੀ ਹੱਲ ਹੈ ਫਿਰ ਇਹਦਾ।
3: ਸੁਣ ਭੈਣੇ ਕਰਤਾਰੋ, ਹੁਣ ਖੇਤਾਂ 'ਚ ਹੱਥੀ ਜ਼ਹਿਰ ਛਿੜਕਣ ਤੇ ਪਿੱਠ ਭੰਨਣ ਦੀ ਲੋੜ ਨਹੀਂ, ਸਰਕਾਰ ਡਰੋਨ ਦੀਦੀ ਯੋਜਨਾ ਲੈ ਕੇ ਆਈ ਹੈ।
0: ਲੈ ਉਹ ਡਰੋਨ, ਉਹ ਅਸਮਾਨ 'ਚ ਉੱਡਣ ਵਾਲਾ ਖੇਡਣਾ ਜਾ, ਉਹ ਸਾਡੀ ਫਸਲ 'ਚ ਜ਼ਹਿਰ ਕਿਵੇਂ ਛਿੜਕੂ ਭਾਈ?
3: ਉਹ ਖੇਡਣਾ ਨਹੀਂ ਹੁੰਦਾ ਪੂਰਾ ਜੀ, ਉਹ ਇੱਕ ਆਧੁਨਿਕ ਮਸ਼ੀਨ ਹੈ, ਉਹ 10 ਮਿੰਟਾਂ 'ਚ 1 ਏਕੜ 'ਚ ਬਿਨਾਂ 1 ਵੀ ਬੂੰਦ ਅਜਾਈ ਗੁਆਏ ਸਪਰੇ ਕਰ ਦਿੰਦੀ ਹੈ।
1: 10 ਮਿੰਟਾਂ 'ਚ 1 ਏਕੜ? ਨਹੀਂ ਨਜ਼ਰੋ, ਤੂੰ ਕੋਈ ਗੱਪ ਤਾਂ ਨਹੀਂ ਛੱਡ ਰਹੀ?
3: ਗੱਪ ਨੀ ਮੁਖਤਿਆਰ ਭਾਈ ਜੀ, ਇਹ ਸੱਚ ਹੈ। ਨਾ ਬੰਦੇ ਨੂੰ ਦਵਾਈ ਦੀ ਬੋ ਚੜੇ, ਨਾ ਲੱਕ ਦੁਖੇ ਤੇ ਨਾ ਹੀ ਸੱਪ ਕੀੜੇ ਦਾ ਡਰ।
0: ਹਲਾ ਉਹ ਪਰ ਚਲਾਊ ਕੌਣ, ਇਹ ਕੋਈ ਸਾਡੇ ਵਰਗੇ ਜੱਟਾਂ ਦੇ ਵੱਸ ਦੀ ਗੱਲ ਤਾਂ ਹੈ ਨੀ।
1: ਉਹ ਭੂਰਿਆ ਤੂੰ ਸੁਣਿਆ ਨੀ, ਸਰਕਾਰ ਕਹਿੰਦੀ ਹੁਣ ਖੇਤਾਂ 'ਚ ਔਰਤਾਂ ਉੱਡਣ ਵਾਲੀਆਂ ਮਸ਼ੀਨਾਂ ਛੱਡਣਗੀਆਂ।
2: ਵਾਹ ਗੁਰੂ, ਮਸ਼ੀਨਾਂ।

0: ਨੀ ਮੈਂ ਮਰ ਜਾ ਹੁਣ ਜਨਾਨੀਆਂ ਅਸਮਾਨ ਚ ਉੱਡਣ ਗਿਆ।
1: ਓਏ ਓਏ ਔਰਤਾਂ ਨੀ ਉਹ ਡਰਾਉਣ ਦੀ ਗੱਲ ਕਰਦੇ ਆ ਜਿਹੜਾ ਅਸਮਾਨ ਚ ਉੱਡ ਕੇ ਖੇਤਾਂ ਚ ਰੇਹ ਸਪਰੇ ਕਰਦਾ ਓਏ ਆਪਣੇ ਪਿੰਡ ਦੀਆਂ ਜਨਾਨੀਆਂ ਇਹ ਕੰਮ ਕਿੱਥੋਂ ਕਰ ਲੈਣਗੀਆਂ ਯਾਰ ਇਹ ਤਾਂ ਬਸ ਫੋਟੋਆਂ ਖਿੱਚਣ ਜੋਗੀਆਂ ਹੀ ਆ ਸੈਲਫੀ ਲੈ ਦੱਸੋ ਹੁਣ ਬੰਦਿਆਂ ਦੇ ਹੱਥਾਂ ਚੋਂ ਹਲ ਪੰਜਾਲੀਆਂ ਖੋ ਕੇ ਉਹ ਜਨਾਨੀਆਂ ਦੇ ਹੱਥਾਂ ਚ ਫੜਾਉਣ ਨੂੰ ਫਿਰਦੀ ਆ ਸਰਕਾਰ।
2: ਗੱਲ ਤਾਂ ਤੇਰੀ ਵੀ ਸੱਚੀ ਹੈ ਭੂਰਿਆ ਜੇ ਔਰਤਾਂ ਹੀ ਸਾਰੀਆਂ ਮਸ਼ੀਨਾਂ ਚਲਾਉਣ ਲੱਗ ਪਈਆਂ ਤਾਂ ਸਾਡੇ ਵਰਗੇ ਬੁੱਢੇ ਠੇਰੇ ਕੀ ਖੇਤਾਂ ਚ ਗੁੱਲੀ ਡੰਡਾ ਖੇਡਣਗੇ।
0: ਤੇ ਤੁਸੀਂ ਤਾਂ ਐਵੇਂ ਡਰੀ ਜਾਂਦੇ ਹੋ ਆਪਣੇ ਪਿੰਡ ਦੀਆਂ ਕੁੜੀਆਂ ਬਹੂਆਂ ਤੋਂ ਤਾਂ ਆ ਮੋਟਰ ਦਾ ਸੁੱਚ ਨਹੀਂ ਦੱਬਿਆ ਜਾਂਦਾ ਉਹ ਉੱਡਣ ਵਾਲੀਆਂ ਮਸ਼ੀਨਾਂ ਕਿੱਥੋਂ ਸੰਭਾਲ ਲੈਣਗੀਆਂ ਭਾਈ।
2: ਕਰਤਾਰੋ ਗੱਲ ਸੁੱਚ ਦੱਬਣ ਦੀ ਨਹੀਂ ਗੱਲ ਤਾਂ ਇੱਜ਼ਤ ਦੀ ਹੈ ਖੇਤਾਂ ਚ ਜਨਾਨੀਆਂ ਰਿਮੋਟ ਫੜ ਕੇ ਘੁੰਮਣਗੀਆਂ ਤਾਂ ਪਿੰਡ ਦੇ ਲੋਕ ਹੱਸਣਗੇ ਨੀ।
1: ਹੋਰ ਮੁਖਤਿਆਰਿਆ ਉਹ ਲੋਕ ਹੁਣ ਕਹਿਣਗੇ ਭੂਰੇ ਤੇ ਮੁਖਤਿਆਰੇ ਦੀ ਜਨਾਨੀ ਹੁਣ ਖੇਤਾਂ ਚ ਜਹਾਜ਼ ਡਾਉਂਦੀਆਂ ਤੇ ਉਹ ਘਰੇ ਬੈਠੇ ਚਾਹ ਪੁਣਦੇ ਆ।
0: ਬੇ ਭੂਰਿਆ ਐਵੇਂ ਨਾ ਜਵਾਨ ਚਲਾ ਸਾਡੇ ਘਰ ਦੀਆਂ ਔਰਤਾਂ ਤਾਂ ਆਪਣੇ ਚੁੱਲ੍ਹੇ ਚੌਂਕੇ ਤੱਕ ਹੀ ਸੀਮਤ ਨੇ।
3: ਹਾਂ ਕਿਉਂ ਭੂਰਾ ਜੀ ਸਾਡੀਆਂ ਔਰਤਾਂ ਚ ਕਿਹੜੀ ਘਾਟ ਹੈ ਜੇ ਅਸੀਂ ਘਰ ਦਾ ਚੁੱਲ੍ਹਾ ਚੌਂਕਾ ਸਾਂਭ ਸਕਦੀਆਂ ਤਾਂ ਟੈਕਨੋਲੋਜੀ ਵੀ ਚਲਾ ਸਕਦੀਆਂ। ਤੇ ਭੈਣ ਕਰਤਾਰੋ ਜਦੋਂ ਔਰਤਾਂ ਵੱਡੇ ਵੱਡੇ ਟਰੈਕਟਰ ਤੇ ਬੱਸਾਂ ਚਲਾ ਸਕਦੀਆਂ ਨੇ ਨਾ ਤੇ ਰਿਮੋਟ ਵਾਲੀ ਮਸ਼ੀਨ ਚਲਾਉਣਾ ਕਿਹੜਾ ਕੋਈ ਵੱਡਾ ਪਹਾੜ ਖੋਦਣਾ।
0: ਨੀ ਨਾਜਰੋ ਤੂੰ ਕਿਹੜੀਆਂ ਗੱਲਾਂ ਚ ਪੈ ਗਈ ਸਾਡਾ ਕੰਮ ਰੋਟੀ ਪਕਾਉਣਾ ਤੇ ਗੋਹਾ ਕੂੜਾ ਕਰਨਾ ਇਹ ਹਵਾਈ ਜਹਾਜ਼ ਚਲਾਉਣੇ ਸਾਡੇ ਵੱਸ ਦੀ ਗੱਲ ਨੀ। ਨੀ ਨਾਜਰੋ ਪਰ ਤੂੰ ਇਸ ਉਮਰ ਚ ਪੜ੍ਹਾਈ ਲਿਖਾਈ ਵਾਲੀਆਂ ਆਹ ਫਾਈਲਾਂ ਜਿਹੀਆਂ ਚੱਕ ਕੇ ਕਿੱਥੇ ਭੱਜੀ ਫਿਰੇਗੀ ਲੋਕ ਤਾਂ ਤਾਨੇ ਮਾਰਨਗੇ।
1: ਆ ਵੇਖ ਲੈ ਨਾਜਰੋ ਆ ਕਰਤਾਰੋ ਵੀ ਤੈਨੂੰ ਇਹੀ ਸਮਝਾਈ ਜਾਂਦੀ ਹੈ ਐਵੇਂ ਪੂਰੇ ਪਿੰਡ ਚ ਸਾਡਾ ਮਜ਼ਾਕ ਨਾ ਬਣਾਓ।
3: ਲੋਕਾਂ ਦੇ ਤਾਨਿਆਂ ਨਾਲ ਮੇਰੇ ਪਰਿਵਾਰ ਦਾ ਢਿੱਡ ਨਹੀਂ ਭਰਦਾ ਭੈਣੇ ਜੇ ਅੱਜ ਅਸੀਂ ਤਬਦੀਲੀ ਨਾ ਅਪਣਾਈ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਪਛੜ ਜਾਣਗੀਆਂ।
1: ਪੀੜੀਆਂ ਪਛੜ ਜਾਣਗੀਆਂ ਨਾਲੇ ਹੋਰ।
3: ਪੂਰਾ ਜੀ ਹੱਸਣਾ ਸੌਖਾ ਹੈ ਪਰ ਜਦੋਂ ਖੇਤ ਚ ਪਾਣੀ ਲਾਉਂਦਿਆਂ ਜਾਂ ਸਪਰੇ ਕਰਦਿਆਂ ਫਸਲ ਚ ਸੱਪ ਲੜਨ ਦਾ ਡਰ ਵੀ ਹੁੰਦਾ ਹੈ ਤੇ ਉਦੋਂ ਕੋਈ ਲੋਕ ਮਦਦ ਕਰਨ ਨਹੀਂ ਆਉਂਦੇ।
1: ਲੈ ਮੈਨੂੰ ਇੱਕ ਤਾਂ ਬਿਨਾਂ ਪੁੱਛੇ ਫਾਰਮ ਭਰਾ ਤਾ ਲੋਕ ਕੀ ਕਹਿਣਗੇ ਵੀ ਇਹਨਾਂ ਦੀਆਂ ਜਨਾਨੀਆਂ ਹੁਣ ਖੇਤਾਂ ਚ ਚਰਖੇ ਦੀ ਥਾਂ ਤੇ ਡਰੋਨ ਚਲਾਉਣਗੀਆਂ ਅਸੀਂ ਨਹੀਂ ਜਾਣ ਦੇਣਾ।
3: ਕਿਉਂ ਕੀ ਹੋ ਗਿਆ ਜੇ ਮੈਂ ਫਾਰਮ ਭਰਤੇ ਤੇ ਤੁਸੀਂ ਕਿਉਂ ਨਹੀਂ ਜਾਣ ਦੇਣਾ ਮੈਨੂੰ।
1: ਮੈਂ ਤੈਨੂੰ ਕਿਹਾ ਨਾ ਟਿਕ ਜਾ ਉਹ ਟਰੈਕਟਰ ਧਰਤੀ ਤੇ ਚੱਲਦਾ ਉਹ ਜੇ ਬੰਦ ਵੀ ਹੋ ਜੇ ਤਾਂ ਬੰਦਾ ਧੱਕਾ ਲਾ ਲੂ ਪਰ ਜੇ ਇਹ ਡਰੋਨ ਅਸਮਾਨ ਚੋਂ ਸਿੱਧਾ ਕਿਸੇ ਦੇ ਸਿਰ ਚ ਡਿੱਗ ਪਿਆ ਤਾਂ ਥਾਣੇ ਦੇ ਗੇੜੇ ਕੱਢਦੇ ਕੱਢਦੇ ਮਰ ਜਾਂਗੇ।
3: ਭੂਰਿਆ ਤੂੰ ਐਵੇਂ ਡਰੀ ਜਾਂਦਾ ਗੱਡੀ ਵੀ ਤਾਂ ਰੋਡ ਤੇ ਦੁਰਘਟਨਾ ਕਰ ਸਕਦੀ ਆ ਪਰ ਕੀ ਅਸੀਂ ਸੜਕਾਂ ਤੇ ਤੁਰਨਾ ਛੱਡ ਦਿੰਨੇ ਆ ਇਹ ਤਾਂ ਸਾਰਾ ਕੁਝ ਸਿਖਲਾਈ ਦੇ ਨਾਲ ਹੀ ਹੈ। ਭੂਰਾ ਜੀ ਜਦੋਂ ਖੇਤਾਂ ਚ ਸਪਰੇ ਕਰਦਿਆਂ ਤੁਹਾਡੀ ਤਬੀਅਤ ਖਰਾਬ ਹੁੰਦੀ ਸੀ ਉਦੋਂ ਭਲਾ ਡਾਕਟਰ ਨੇ ਕੀ ਕਿਹਾ ਸੀ ਵੀ ਆ ਕੈਮੀਕਲ ਨਾਲ ਛਾਤੀ ਚ ਜ਼ਹਿਰ ਫੈਲ ਰਿਹਾ ਤੇ ਜੇ ਡਰੋਨ ਨਾਲ ਸਪਰੇ ਹੋਵੇਗੀ ਤਾਂ ਤੁਹਾਡੀ ਸਿਹਤ ਵੀ ਬਚੂਗੀ ਤੇ ਦੇਖ ਪੈਸਾ ਵੀ ਬਚੂ ਤੇ ਨਾਲ ਨਾਲ ਆਪਣਾ ਸਮਾਂ ਵੀ ਬਚੂਗਾ।
2: ਗੱਲ ਤਾਂ ਨਾਜਰੋ ਦੀ ਵੀ ਸੋਚਣ ਵਾਲੀ ਹੈ ਭੂਰਿਆ ਪਰ ਜਨਾਨੀ ਖੇਤਾਂ ਚ ਮਸ਼ੀਨ ਚਲਾਵੇ ਇਹ ਸਾਡੇ ਪਿੰਡ ਕਦੇ ਹੋਇਆ ਨੀ। ਨਾਜਰੋ ਪਰ ਖੇਤ ਚ ਦਵਾਈ ਛਿੜਕਣਾ ਕੋਈ ਬੱਚਿਆਂ ਦੀ ਖੇਡ ਨੀ ਥੋੜੀ ਜਿਹੀ ਦਵਾਈ ਵੱਧ ਘੱਟ ਹੋ ਜਾਵੇ ਤਾਂ ਸਾਰੀ

0: ਫੈਲ ਰਿਹਾ ਹੈ, ਤੇ ਜੇ ਡਰੋਨ ਨਾਲ ਸਪਰੇ ਹੋਵੇਗੀ ਤਾਂ ਤੁਹਾਡੀ ਸਿਹਤ ਵੀ ਬਚੂਗੀ, ਤੇ ਦੇਖ ਪੈਸਾ ਵੀ ਬਚੂ, ਤੇ ਨਾਲ ਨਾਲ ਆਪਣਾ ਸਮਾਂ ਵੀ ਬਚੂਗਾ।
1: ਗੱਲ ਤਾਂ ਨਾਜਰ ਉਹਦੀ ਵੀ ਸੋਚਣ ਵਾਲੀ ਹੈ ਭੂਰਿਆ, ਪਰ ਜਨਾਨੀ ਖੇਤਾਂ ਚ ਮਸ਼ੀਨ ਚਲਾਵੇ ਇਹ ਸਾਡੇ ਪਿੰਡ ਕਦੇ ਹੋਇਆ ਨੀ ਨਾਜਰੋ। ਪਰ ਖੇਤ ਚ ਦਵਾਈ ਛਿੜਕਣਾ ਕੋਈ ਬੱਚਿਆਂ ਦੀ ਖੇਡ ਨੀ, ਥੋੜੀ ਜਿਹੀ ਦਵਾਈ ਵੱਧ ਘੱਟ ਹੋ ਜਾਵੇ ਤਾਂ ਸਾਰੀ ਫਸਲ ਸੜ ਕੇ ਸਵਾਹ ਹੋ ਜਾਂਦੀ ਹੈ।
0: ਮੁਖਤਿਆਰ ਭਾਈ ਜੀ, ਇਹ ਮਸ਼ੀਨ ਸਾਡੇ ਨਾਲੋਂ ਵੀ ਵੱਧ ਹਿਸਾਬ ਕਿਤਾਬ ਰੱਖਦੀ ਹੈ। ਇਹ ਸੈਂਸਰਾਂ ਨਾਲ ਦੇਖਦੀ ਹੈ ਵੀ ਕਿਹੜੇ ਪੌਦੇ ਨੂੰ ਕਿੰਨੀ ਦਵਾਈ ਚਾਹੀਦੀ ਹੈ।
2: ਪਰ ਨਾਜਰੋ, ਇਹ ਡਰੋਨ ਚਲਾਉਣ ਲਈ ਤੈਨੂੰ ਸ਼ਹਿਰ ਜਾਣਾ ਪਊ, ਤੇ ਉੱਥੇ ਤੈਨੂੰ ਰੱਖੂ ਕੌਣ?
0: ਹਾਂ ਭੈਣੇ, ਸਰਕਾਰ ਨੇ ਟ੍ਰੇਨਿੰਗ ਸੈਂਟਰ ਬਣਾਏ ਨੇ, ਤੇ ਉੱਥੇ ਰਹਿਣ ਸਹਿਣ ਦਾ ਸਾਰਾ ਖਰਚਾ ਜਿਹੜਾ ਉਹ ਸਰਕਾਰੀ ਹੁੰਦਾ।
3: ਲੈ, ਇਹ ਹੁਣ ਹੋਸਟਲ ਜਾਊਗੀ ਤੇ ਮੈਂ ਘਰੇ ਰੋਟੀਆਂ 'ਚ ਹੱਥ ਸਾੜੂਗਾ।
2: ਵੇ ਪੂਰਿਆ, ਜੇ ਨਾਜਰੋ ਕੁਝ ਚੰਗਾ ਸਿੱਖਣ ਚੱਲੀ ਹੈ ਤੇ ਤੂੰ 2 ਦਿਨ ਹੱਥੀ ਰੋਟੀ ਪਕਾ ਕੇ ਖਾ ਲੇਗਾ ਤਾਂ ਤੇਰਾ ਕੀ ਕਸਜੂ?
0: ਪਹਿਲੀ ਵਾਰ ਤਾਂ ਹਰ ਕੰਮ ਕਰਨਾ ਹੀ ਪੈਂਦਾ ਹੈ। ਮੁਖਤਿਆਰ ਭਾਈ ਜੀ, ਜੇ ਮੈਂ ਟ੍ਰੇਨਿੰਗ ਲਵਾਂਗੀ ਤਾਂ ਫੇਰ ਹੀ ਆਪਣੇ ਪਰਿਵਾਰ ਦੀ ਮਦਦ ਕਰਾਂਗੀ।
1: ਪੂਰਿਆ, ਨਾਜਰੋ ਦਾ ਹੌਸਲਾ ਦੇਖ, ਮੈਨੂੰ ਲੱਗਦਾ ਸਾਨੂੰ ਇਹਨੂੰ ਰੋਕਣਾ ਨੀ ਚਾਹੀਦਾ।
3: ਮੈਂ ਤਾਂ ਮੁਖਤਿਆਰ ਸਿੱਧਾ ਕਹਿਤਾ ਵੀ ਜੇ ਕੋਈ ਨੁਕਸਾਨ ਹੋਇਆ ਉਹਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ।
0: ਮੈਂ ਆਪਣੇ ਦਮ ਤੇ ਜਾ ਰਹੀ ਹਾਂ ਪੂਰਾ ਜੀ, ਤੇ ਵਾਪਸ ਆ ਕੇ ਤੁਹਾਨੂੰ ਸਾਰਿਆਂ ਨੂੰ ਸਾਬਤ ਕਰੂੰਗੀ ਕਿ ਵੀ ਔਰਤਾਂ ਕੀ ਕੀ ਕਰ ਸਕਦੀਆਂ ਨੇ।
2: ਹੇ ਪਰਮਾਤਮਾ, ਸਾਡੇ ਪਿੰਡ ਦੀ ਲਾਜ ਰੱਖੀ।

0: ਮਾਨਤਾ ਪ੍ਰਾਪਤ ਮੈਨੂੰ ਡਿਜੀਟਲ ਪਾਇਲਟ ਲਾਇਸੈਂਸ ਵੀ ਦਿੱਤਾ।
1: ਲੈ ਤੂੰ ਤਾਂ ਕਹਿਤਾ ਲਾਇਸੈਂਸ, ਪਰ ਪਿੰਡ ਦੇ ਚੌਂਕ 'ਚ ਬੈਠੇ ਲੋਕ ਕੀ ਕਹਿਣਗੇ? ਨਾਜਰੋ ਹੁਣ ਹਵਾਈ ਜਹਾਜ਼ਾਂ ਦੀ ਪਾਇਲਟ ਬਣ ਗਈ ਤੇ ਭੂਰਾ ਘਰੇ ਬੈਠਾ ਲੱਸੀ ਰਿੜਕਦਾ। ਹੁਣ ਖੇਤਾਂ 'ਚ ਵੀ ਫੈਸ਼ਨ ਸ਼ੋਅ ਚੱਲੂਗਾ, ਜਾਣ ਜਾਵੇ ਪਰ ਸ਼ਾਨ ਨਾ ਜਾਵੇ।
0: ਦੇਖ ਲੋਕਾਂ ਦਾ ਕੰਮ ਹੈ ਬੋਲਣਾ, ਤੇ ਜਦੋਂ ਖੇਤ 'ਚ ਫਸਲ ਸੁੱਕਦੀ ਹੈ ਨਾ ਤੇ ਉਦੋਂ ਕੋਈ ਘਰੇ ਰੋਟੀ ਦੇਣ ਨਹੀਂ ਆਉਂਦਾ, ਤੇ ਜਦੋਂ ਢੋਲੀ ਪਿੱਠ ਤੇ ਪੰਨ ਕੇ ਤੁਸੀਂ ਧੁੱਪੇ ਤੜਫਦੇ ਹੋ ਨਾ ਤੇ ਕੋਈ ਹਾਲ ਪੁੱਛਣ ਨਹੀਂ ਆਉਂਦੇ।
2: ਪੂਰਿਆ ਗੱਲ ਤਾਂ 16 ਅੰਨ ਨੇ ਸੱਚ ਹੈ ਨਜਰੋ ਦੀ। ਉਹ ਪੂਰਿਆ, ਪਿਛਲੇ ਸਾਲ ਜਦੋਂ ਤੂੰ ਸਪਰੇ ਚੜਨ ਨਾਲ ਹਸਪਤਾਲ 'ਚ ਦਾਖਲ ਹੋਇਆ ਸੀ ਤਾਂ 5000 ਦਾ ਬਿੱਲ ਬਣ ਗਿਆ ਸੀ। ਜੇ ਮਸ਼ੀਨ ਨਾਲ ਬੰਦਾ ਰਸਾਇਣਾਂ ਤੋਂ ਦੂਰ ਰਹਿੰਦਾ ਤਾਂ ਇਹਦੇ 'ਚ ਬੁਰਾਈ ਦੱਸ ਫਿਰ ਕੀ ਹੈ?
3: ਹਾਂ ਪੂਰਿਆ, ਗੱਲ ਤਾਂ ਜਮਾਂ ਠੀਕ ਹੈ, ਪਰ ਨਾਜਰੋ ਇਹ ਦੱਸ ਵੀ ਇਹ ਮਸ਼ੀਨ ਆਉਂਦੀ ਕਿੱਥੋਂ ਹੈ ਤੇ ਇਹਦਾ ਖਰਚਾ ਕੌਣ ਚੱਕਦਾ?
0: ਲੈ ਇਹ ਤਾਂ ਸਾਰਾ ਕੁਝ ਆਪਣੇ ਦੀਪੇ ਨੂੰ ਸਾਰਾ ਪਤਾ, ਉਹਦੇ ਕੋਲੇ ਲੈਪਟਾਪ ਵੀ ਹੈ, ਉਹਦੇ ਕੋਲੇ ਫੋਨ ਵੀ ਹੈ। ਦੀਪੇ ਤੂੰ ਆਪ ਤੇ ਤੂੰ ਦੱਸ ਕਿਵੇਂ ਹੁੰਦਾ?
4: ਤਾਈ ਜੀ ਇਹ ਸਭ ਕੇਂਦਰ ਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਨਾਲ ਹੁੰਦਾ, ਆਓ ਮੈਂ ਤੁਹਾਨੂੰ ਸਾਰਾ ਤਰੀਕਾ ਸਮਝਾਉਣਾ। ਚਾਚਾ ਜੀ ਇਹ ਫੈਸ਼ਨ ਨਹੀਂ, ਇਹ ਸਿਹਤ ਦਾ ਬਚਾਅ ਹੈ। ਤੁਸੀਂ ਆਪ ਹੀ ਦੱਸੋ, ਪਿਛਲੇ ਸਾਲ ਜਦੋਂ ਤੁਸੀਂ ਢੋਲੀ ਨਾਲ ਸਪਰੇਅ ਕਰਦੇ ਸੀ ਤਾਂ 3 ਦਿਨ ਤੁਹਾਡੀਆਂ ਅੱਖਾਂ 'ਚ ਪਾਣੀ ਨਹੀਂ ਸੀ ਹਟਿਆ।
2: ਹਾਂ ਪੂਰਿਆ, ਦੀਪਾ ਸੱਚ ਕਹਿ ਰਿਹਾ, ਉਹ ਜ਼ਹਿਰ ਅੱਖਾਂ ਤੇ ਸਾਹ ਰਾਹੀਂ ਸਰੀਰ 'ਚ ਰਲ ਜਾਂਦਾ।
1: ਉਹ ਤਾਂ ਠੀਕ ਹੈ ਦੀਪੇ ਪੁੱਤ, ਪਰ ਇਹ ਡਰੋਨ ਖਰੀਦਣ ਲਈ 1,00,000 ਰੁਪਏ ਕਿੱਥੋਂ ਆਉਣਗੇ? ਉਹ ਸਾਡੇ ਕੋਲੇ ਤਾਂ ਅੱਗੇ ਆਹ ਆੜਤੀ ਦਾ ਦੇਣ ਲੈਣ ਨਹੀਂ ਮੁੜਿਆ ਜਾਂਦਾ।
0: ਹਾਂ ਦੀਪਾ ਪੁੱਤ, ਇਹ ਤਾਂ ਚੱਲਦਾ ਹੀ ਰਹਿਣਾ। ਤੂੰ ਹੁਣ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝਾ ਵੀ ਇਹ ਡਰੋਨ ਕਿੱਥੋਂ ਆਊ ਤੇ ਕਿਵੇਂ ਆਉਣਾ।
4: ਇਹਦੇ ਲਈ ਸਰਕਾਰ ਨੇ ਮੁੱਖ ਤੌਰ ਤੇ 3 ਰਸਤੇ ਬਣਾਏ ਆ। ਪਹਿਲਾ ਹੈ ਪ੍ਰਧਾਨ ਮੰਤਰੀ ਨਮੋ ਡਰੋਨ ਦੀਦੀ ਯੋਜਨਾ। ਇਹ ਯੋਜਨਾ ਖਾਸ ਤੌਰ ਤੇ ਔਰਤ ਸਵੈ ਸਹਾਇਤਾ ਸਮੂਹਾਂ ਲਈ ਹੈ। ਇਸ ਵਿੱਚ ਔਰਤਾਂ ਨੂੰ ਡਰੋਨ ਉਡਾਉਣਾ, ਰੱਖ ਰਖਾਵ ਅਤੇ ਖੇਤੀਬਾੜੀ 'ਚ ਵਰਤੋਂ ਦੀ ਮੁਫ਼ਤ ਟ੍ਰੇਨਿੰਗ ਦੇ ਨਾਲ ਨਾਲ ਡਰੋਨ ਵੀ ਮੁਹੱਈਆ ਕਰਵਾਇਆ ਜਾਂਦਾ।
3: ਪੁੱਤ ਇਹਦੇ ਫਾਰਮ ਫੂਰਮ ਕਿਵੇਂ ਭਰਨੇ ਹੁੰਦੇ ਆ?
4: ਚਾਚੀ ਜੀ ਔਰਤਾਂ ਦਾ DAY NRLM ਸਮੂਹ ਨਾਲ ਜੁੜਨਾ ਜ਼ਰੂਰੀ ਹੈ। ਬਲਾਕ ਦਫ਼ਤਰ ਵਿੱਚ NRLM ਦੇ ਮੈਨੇਜਰ ਨਾਲ ਸੰਪਰਕ ਕਰਕੇ ਫਾਰਮ ਭਰਿਆ ਜਾਂਦਾ ਹੈ, ਫਿਰ 15 ਦਿਨਾਂ ਦੀ ਟ੍ਰੇਨਿੰਗ ਮਿਲਦੀ ਹੈ।
3: ਆ ਪੁੱਤ DAY ਤੇ NRLM ਇਹ ਕੀ ਹੈ ਪੁੱਤ, ਇਹ ਦੱਸ ਸਾਨੂੰ ਵੀ ਕੀ ਹੈ ਇਹ?
4: ਚਾਚੀ ਜੀ DAY ਦਾ ਪੂਰਾ ਮਤਲਬ ਹੈ ਦੀਨ ਦਿਆਲ ਅੰਤੋਦਿਆ ਯੋਜਨਾ, ਤੇ NRLM ਦਾ ਮਤਲਬ ਹੈ ਨੈਸ਼ਨਲ ਰੂਰਲ ਲਾਈਵਲੀਹੁੱਡਸ ਮਿਸ਼ਨ, ਤੇ ਦੂਜਾ ਹੈ ਕਿਸਾਨ ਡਰੋਨ ਸਬਸਿਡੀ ਯੋਜਨਾ। ਜੇਕਰ ਕੋਈ ਇਕੱਲਾ ਕਿਸਾਨ FPO ਜਾਂ ਖੇਤੀਬਾੜੀ ਗ੍ਰੈਜੂਏਟ ਡਰੋਨ ਖਰੀਦਣਾ ਚਾਹੁੰਦਾ ਹੈ ਤਾਂ ਔਰਤਾਂ, ਛੋਟੇ ਕਿਸਾਨਾਂ ਤੇ SC ST ਕਿਸਾਨਾਂ ਨੂੰ 50% ਸਬਸਿਡੀ ਮਿਲਦੀ ਹੈ।
0: ਨਮੋ ਡਰੋਨ ਦੀ ਯੋਜਨਾ ਦੁਆਰਾ ਸਰਕਾਰ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਨੂੰ 80% ਤੱਕ ਦੀ ਸਬਸਿਡੀ ਵੀ ਦਿੰਦੀ ਹੈ, ਤੇ ਬਾਕੀ ਦਾ ਖਰਚਾ ਵੀ ਆਸਾਨ ਕਿਸ਼ਤਾਂ 'ਚ ਬੈਂਕ ਲੋਨ ਰਾਹੀਂ ਹੋ ਜਾਂਦਾ ਹੈ। ਸਾਨੂੰ ਸਾਰਾ ਕੁਝ ਦੱਸਿਆ ਗਿਆ ਸੀ।
3: ਹੈਂ, 80% ਮਾਫ਼? ਇਹ ਤਾਂ ਭਾਈ ਬਹੁਤ ਵੱਡੀ ਗੱਲ ਹੈ।
4: ਬਿਲਕੁਲ ਚਾਚੀ ਜੀ,
2: ਮੈਂ ਨੇੜੇ ਹੋ ਕੇ ਗੱਲ ਕਰਦਾ ਤੇਰੇ ਨਾਲ। ਫਿਰ ਦੀਪੇ ਪੁੱਤ, ਆ ਫਾਰਮ ਜੇ ਭਰਨ ਵਾਸਤੇ ਕੁਛ ਚਾਹੀਦਾ ਕਿਤੇ ਯਾਰ ਘਰ ਹੀ ਨਾ ਦੱਬ ਲੈਣ ਆ ਕੇ?
4: ਲੈ ਚਾਚਾ ਇਹ ਵੀ ਦੱਸਦਾ ਤੁਹਾਨੂੰ ਸਾਰੀ ਵਿਧੀ। DBT AgriStack ਪੋਰਟਲ ਤੇ ਜਾ ਕੇ ਕਿਸਾਨ ਡਰੋਨ ਸਕੀਮ ਅਧੀਨ ਆਧਾਰ ਕਾਰਡ, ਬੈਂਕ ਪਾਸਬੁੱਕ ਅਤੇ ਜ਼ਮੀਨ ਦੀ ਫਰਦ ਲਗਾ ਕੇ ਆਨਲਾਈਨ ਅਪਲਾਈ ਕੀਤਾ ਜਾਂਦਾ।
3: ਅੱਛਾ,
4: ਤੀਜਾ ਹੈ ਡਰੋਨ ਪਾਇਲਟ ਲਾਇਸੈਂਸ। ਡਰੋਨ ਉਡਾਉਣ ਲਈ ਲਾਇਸੈਂਸ ਲਾਜ਼ਮੀ ਹੈ। DGCA ਦੇ ਡਿਜੀਟਲ ਸਕਾਈ ਪੋਰਟਲ ਉੱਤੇ ਆਧਾਰ KYC ਨਾਲ ਰਜਿਸਟ੍ਰੇਸ਼ਨ ਹੁੰਦੀ ਹੈ।
3: ਦੀਪੇ ਪੁੱਤ, ਜੇ ਲਾਇਸੈਂਸ ਤੋਂ ਬਿਨਾਂ ਉਡਾਇਆ ਤਾਂ ਫੇਰ ਕੀ ਹੋਊ?
4: ਚਾਚੀ ਜੀ, ਬਿਨਾਂ ਲਾਇਸੈਂਸ ਤੇ ਡਰੋਨ ਉਡਾਉਣਾ ਗੈਰ ਕਾਨੂੰਨੀ ਹੈ, ਜੁਰਮਾਨਾ ਵੀ ਹੋ ਸਕਦਾ।
1: ਓਏ ਤੇਰੀ ਦੀ, ਓਏ ਇੰਨੀ ਸੁਵਿਧਾ ਤੇ ਇੰਨੇ ਨਿਯਮ, ਪਰ ਜੇ ਕਿਤੇ ਡਰੋਨ ਕਿਸੇ ਦੇ ਸਿਰ ਤੇ ਵੱਜ ਗਿਆ ਜਾਂ ਫਸਲ ਖਰਾਬ ਹੋ ਗਈ ਤਾਂ ਫੇਰ ਜ਼ਿੰਮੇਵਾਰ ਕੌਣ ਹੋਊ?
2: ਪੂਰਿਆ, ਹੁਣ ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚੀ। ਜੇ ਸਰਕਾਰ ਆਪ ਮਦਦ ਕਰ ਰਹੀ ਹੈ ਤਾਂ ਸਾਨੂੰ ਆਪਣੀਆਂ ਧੀਆਂ ਭੈਣਾਂ ਦੇ ਮੋਢੇ ਤੇ ਹੱਥ ਰੱਖਣਾ ਚਾਹੀਦਾ, ਨਾ ਕਿ ਲੱਤਾਂ ਖਿੱਚਣੀਆਂ ਚਾਹੀਦੀਆਂ ਨੇ।
0: ਤੁਸੀਂ ਇੱਕ ਵਾਰ ਦੇਖੋ ਤਾਂ ਸਹੀ, ਸਰਕਾਰ ਸਾਨੂੰ ਸਿਰਫ ਟ੍ਰੇਨਿੰਗ ਹੀ ਨਹੀਂ ਦੇ ਰਹੀ ਸਗੋਂ ਔਰਤਾਂ ਨੂੰ ਆਤਮ ਨਿਰਭਰ ਬਣਾ ਰਹੀ ਹੈ। ਮੈਂ ਖੇਤਾਂ 'ਚ ਸਪਰੇਅ ਕਰਕੇ ਆਪਣੇ ਪੈਰਾਂ ਤੇ ਖੜੀ ਹੋਊਂਗੀ ਤੇ ਘਰਦਿਆਂ ਦੇ ਖਰਚਿਆਂ 'ਚ ਹਿੱਸਾ ਵੀ ਪਾਊਂਗੀ।
2: ਪੂਰਿਆ ਦੇਖ, ਮੇਰੀ ਫਸਲ 'ਚ ਤੇਜ਼ੀ ਨਾਲ ਕੀੜਾ ਲੱਗ ਰਿਹਾ, ਮਜ਼ਦੂਰ ਮਿਲ ਨਹੀਂ ਰਹੇ। ਜੇ ਨਾਜਰੋ ਕਹਿੰਦੀ ਹੈ ਤਾਂ ਅੱਜ ਯਾਰ ਫਿਰ ਇਸ ਡਰੋਨ ਨੂੰ ਅਜਮਾ ਕੇ ਦੇਖ ਲੈਂਦੇ ਹਾਂ।
1: ਓਏ ਮੁਖਤਿਆਰਿਆ, ਓਏ ਯਾਰ ਤੂੰ ਵੀ ਇਹਦੇ ਨਾਲ ਰਲ ਗਿਆ, ਜੇ ਫਸਲ ਦਾ ਨੁਕਸਾਨ ਹੋ ਗਿਆ ਫਿਰ?
0: ਲੈ ਜੇ ਨੁਕਸਾਨ ਹੋ ਗਿਆ ਆਖੇ, ਮੈਂ ਆਪਣੇ ਗਹਿਣੇ ਵੇਚ ਕੇ ਸਾਰਾ ਨੁਕਸਾਨ ਪੂਰਾ ਕਰ ਦੂੰਗੀ ਤੁਹਾਡਾ।

0: ਨਾਜਰੋ ਨੀ ਆ ਗਈ ਤੂੰ ਹਫਤੇ ਦੀ ਟ੍ਰੇਨਿੰਗ ਲਾ ਕੇ? ਭਲਾ ਕੀ ਸਿੱਖ ਕੇ ਆਈ ਏ ਫਿਰ?
1: ਹਾਂ ਭੈਣੇ, ਬਹੁਤ ਕੁਝ। ਵੀ ਡਰੋਨ ਨੂੰ ਕਿਵੇਂ ਉਡਾਉਣਾ, ਖੇਤ ਦੀ ਮੈਪਿੰਗ ਕਿਵੇਂ ਕਰਨੀ ਹੈ, ਤੇ ਢੁਕਵੀਂ ਮਾਤਰਾ ਚ ਦਵਾਈ ਕਿਵੇਂ ਛਿੜਕਣੀ ਹੈ, ਇਹ ਸਭ ਕੁਝ ਰਿਮੋਟ ਨਾਲ ਹੁੰਦਾ।
0: ਨੀ ਨਾਜਰੋ, ਟ੍ਰੇਨਿੰਗ ਚ ਤੈਨੂੰ ਆ ਵਰਦੀ ਵੀ ਮਿਲੀ ਹੈ? ਨੀ ਤੂੰ ਤਾਂ ਅੱਜ ਬੜੀ ਅਫਸਰਾਂ ਵਰਗੀ ਲੱਗਦੀ ਹੈ।
1: ਹਾਂ ਭੈਣੇ, ਸਾਨੂੰ ਉੱਥੇ ਸੁਰੱਖਿਆ ਕਿੱਟ ਵੀ ਮਿਲਦੀ ਹੈ, ਦਸਤਾਨੇ ਤੇ ਚਸ਼ਮੇ ਵੀ ਦਿੱਤੇ ਗਏ ਨੇ, ਤਾਂ ਜੋ ਦਵਾਈ ਸਾਡੇ ਪਿੰਡੇ ਤੇ ਨਾ ਲੱਗੇ ਤੇ ਜਾਂ ਸਾਡੀਆਂ ਅੱਖਾਂ ਚ ਨਾ ਪਵੇ।
2: ਨਾਜਰੋ, ਪਰ ਕੀ ਤੈਨੂੰ ਸਰਕਾਰ ਵੱਲੋਂ ਕੋਈ ਪੱਕਾ ਕਾਗਜ਼ ਵੀ ਮਿਲਿਆ ਕਿ ਬਸ ਐਵੇਂ ਹੀ ਹੈ?
1: ਆ ਦੇਖੋ ਮੁਖਤਿਆਰ ਭਾਈ ਜੀ, ਸਰਕਾਰ ਨੇ

0: ਮੈਨੂੰ ਇੱਕ ਵਾਰੀ ਮੌਕਾ ਤਾਂ ਦਿਓ।
1: ਚੱਲ ਪੂਰਿਆ, ਅੱਜ ਦੇਖ ਹੀ ਲੈਨੇ ਆ ਵੀ ਨਾਜਰੋ ਦੀ ਇਹ ਮਸ਼ੀਨ ਕੀ ਚਮਤਕਾਰ ਕਰਦੀ ਏ। ਵਾਹਿਗੁਰੂ ਭਲੀ ਕਰੇ ਭਾਈ, ਚਲੋ ਸਾਰੇ ਖੇਤਾਂ ਵੱਲ ਚੱਲੀਏ।
0: ਚਲੋ ਆਓ, ਸਾਰੇ ਖੇਤ ਚੱਲਦੇ ਆ
2: ਚਲੋ
0: ਤੇ ਦੇਖ
2: ਚਲੋ
0: ਲਿਓ ਫਿਰ ਤੁਸੀਂ।
2: ਚੱਕ
1: ਚਲੋ
2: ਮਸ਼ੀਨ।
0: ਚਲੋ।

0: ਨੀ ਨਾਜਰੋ, ਧਿਆਨ ਨਾਲ, ਇਹ ਤਾਂ ਕੋਈ ਜਿੰਨ ਭੂਤ ਵਰਗੀ ਮਸ਼ੀਨ ਲੱਗਦੀ ਹੈ ਭਾਈ।
1: ਨੀ ਭੈਣੇ ਕਰਤਾਰੋ, ਇਹ ਵਿਗਿਆਨ ਹੈ, ਕੋਈ ਭੂਤ ਨਹੀਂ। ਇਹਦੇ ਵਿੱਚ GPS ਤੇ ਸੈਂਸਰ ਲੱਗੇ ਹੁੰਦੇ ਨੇ, ਜਿੱਥੇ ਫਸਲ ਨੂੰ ਲੋੜ ਹੈ ਉੱਥੇ ਸਪਰੇ ਕਰੇਗਾ, ਤੇ ਜੇ ਕੋਈ ਸਾਹਮਣੇ ਰੁੱਖ ਜਾਂ ਥੰਮਾ ਆ ਜਾਵੇ ਤਾਂ ਇਹ ਆਪੇ ਰੁੱਕ ਜਾਂਦਾ ਹੈ।
2: ਨਾਜਰੋ ਵੇਖ ਲੈ, ਜੇ ਮੇਰੀ ਫਸਲ ਖਰਾਬ ਹੋ ਗਈ ਨਾ ਤਾਂ ਪੂਰੇ ਪਿੰਡ 'ਚ ਬੇਇੱਜ਼ਤੀ ਹੋ ਜੂ।
3: ਓਏ ਪੂਰਿਆ, ਹੁਣ ਤੂੰ ਚੁੱਪ ਵੀ ਕਰੇਗਾ? ਦੇਖ ਤਾਂ ਸਹੀ ਨਾਜਰੋ ਦੇ ਹੱਥ 'ਚ ਵੀਡੀਓ ਗੇਮ ਵਰਗਾ ਰਿਮੋਟ ਕਿਵੇਂ ਚੱਲਦਾ ਹੈ।
0: ਤੂੰ ਵੀ ਚੁੱਪ ਕਰਕੇ ਦੇਖ, ਨਾਜਰੋ ਦਾ ਭਾਈ ਧਿਆਨ ਨਾ ਭਟਕਾਓ।
1: ਕੋਈ ਗੱਲ ਨਹੀਂ ਭੈਣੇ, ਪਹਿਲਾਂ ਨਵੀਂ ਚੀਜ਼ ਤੇ ਯਕੀਨ ਨਹੀਂ ਆਉਂਦਾ, ਅੱਜ ਇਹ ਮਸ਼ੀਨ ਆਪ ਬੋਲੇਗੀ। ਧਿਆਨ ਨਾਲ ਦੇਖਿਓ, ਜਿੱਥੇ ਅਸੀਂ ਢੋਲੀ ਨਾਲ 200 ਲੀਟਰ ਪਾਣੀ ਰੋੜ ਦਿੰਦੇ ਸੀ, ਉੱਥੇ ਇਹ ਡਰੋਨ ਸਿਰਫ 10 ਲੀਟਰ ਪਾਣੀ 'ਚ ਹੀ ਪੂਰੇ ਕਿੱਲੇ ਦੀ ਸਪਰੇਅ ਕਰ ਦੇਗਾ।
2: ਹੈ ਨਾਜਰੋ, 200 ਲੀਟਰ ਦੀ ਥਾਂ ਤੇ 10 ਲੀਟਰ, ਇਹ ਕਿਵੇਂ ਹੋ ਸਕਦਾ ਬਈ? ਓਏ 10 ਲੀਟਰ ਪਾਣੀ ਨਾਲ ਤਾਂ ਖੇਤ ਦਾ ਇੱਕ ਕਿਆਰਾ ਨਹੀਂ ਭਜਦਾ। ਉਹ ਵੇਖੀ ਕਿਤੇ, ਉਹ ਪਾਣੀ ਬਚਾਉਣ ਦੇ ਚੱਕਰ 'ਚ ਮੇਰੀ ਫਸਲ ਸੁੱਕੀ ਨਾ ਛੱਡਦੀ ਕਿਤੇ।
4: ਉਹ ਨਹੀਂ ਤਾਇਆ ਜੀ, ਇਹਦੇ ਪਿੱਛੇ ਸਾਇੰਸ ਹੈ। ਜਦੋਂ ਅਸੀਂ ਹੱਥੀਂ ਢੋਲੀ ਨਾਲ ਸਪਰੇਅ ਕਰਦੇ ਹਾਂ ਤਾਂ ਪਾਣੀ ਦੀਆਂ ਮੋਟੀਆਂ ਬੂੰਦਾਂ ਪੱਤਿਆਂ ਤੇ ਟਿਕਦੀਆਂ ਨਹੀਂ, ਹੇਠਾਂ ਧਰਤੀ ਤੇ ਡਿੱਗ ਕੇ ਅਜਾਈਂ ਚਲੀਆਂ ਜਾਂਦੀਆਂ ਨੇ। 200 ਲੀਟਰ 'ਚੋਂ 150 ਲੀਟਰ ਪਾਣੀ ਤਾਂ ਮਿੱਟੀ 'ਚ ਹੀ ਰੁੜ ਜਾਂਦਾ।
1: ਬਿਲਕੁਲ ਦੀਪੇ ਪੁੱਤ, ਤੇ ਇਹ ਮਸ਼ੀਨ ਪਾਣੀ ਨੂੰ ਧੂਏ ਤੋਂ ਧੁੰਦ ਵਾਂਗ ਬਰੀਕ ਕਰ ਦਿੰਦੀ ਹੈ। ਨਾਲੇ ਜਦੋਂ ਇਹਦੇ ਪੰਖੇ ਉੱਤੇ ਉੱਡਦੇ ਨੇ ਤਾਂ ਹਵਾ ਦੇ ਦਬਾਅ ਨਾਲ ਪੌਦੇ ਦੇ ਪੱਤੇ ਖੁੱਲ ਜਾਂਦੇ ਨੇ, ਤੇ ਦਵਾਈ ਪੱਤਿਆਂ ਦੇ ਹੇਠਾਂ ਤੱਕ ਆ ਕੇ ਚਿਪਕ ਜਾਂਦੀ ਹੈ। ਦਵਾਈ ਓਨੀ ਰਹਿੰਦੀ ਹੈ, ਬਸ ਫਾਲਤੂ ਪਾਣੀ ਦੀ ਬੱਚਤ ਹੋ ਜਾਂਦੀ ਹੈ।
2: ਅੱਛਾ, ਯਾਨੀ ਪਾਣੀ ਬਰੀਕ ਹੋ ਕੇ ਫੁਹਾਰਾ ਬਣ ਜਾਂਦਾ, ਤਾਂ ਹੀ 10 ਲੀਟਰ 'ਚ ਪੂਰਾ ਕਿੱਲਾ ਨਿਬੇੜ ਦਿੰਦਾ।
1: ਹਾਂਜੀ
4: ਤਾਈ ਜੀ, GPS ਸਿਗਨਲ ਪੂਰਾ ਹੈ, ਖੇਤ ਦੀ ਬਾਉਂਡਰੀ ਸੈੱਟ ਹੋ ਗਈ, ਹੁਣ ਉਡਾਨ ਭਰੋ।
1: ਲਓ ਫਿਰ ਮੈਂ ਹੁਣ ਭਰਦੀ ਹਾਂ ਉਡਾਨ, ਤੇ ਰਿਮੋਟ ਦਾ ਬਟਨ ਦਬਾਉਂਦੀ ਹਾਂ। ਲਓ ਜੀ, ਵਾਹਿਗੁਰੂ ਦਾ ਨਾਮ ਲੈ ਕੇ ਉਡਾਨ ਸ਼ੁਰੂ।
4: ਉੱਡ ਗਿਆ ਚਾਚਾ ਜੀ, ਦੇਖੋ ਅਸਮਾਨ 'ਚ ਕਿਵੇਂ ਬੱਦਲ ਵਾਂਗੂ ਮੰਡਰਾ ਰਿਹਾ ਹੈ।
0: ਨੀ ਮੈਂ ਮਰ ਜਾਂ, ਇਹ ਤਾਂ ਮੱਖੀ ਵਾਂਗੂ ਗੂੰਜਦਾ ਹੈ। ਹਾਏ ਹਾਏ, ਕਿਤੇ ਮੇਰੀ ਗੁੱਤੀ ਨਾ ਵੱਢ ਦੇ ਇਹ।
3: ਕਰਤਾਰੋ ਤੂੰ ਪਿੱਛੇ ਹੋ ਕੇ ਖੜ, ਉਹ ਤਾਂ ਫਸਲ ਦੇ ਉੱਤੇ ਉੱਤੇ ਉੱਡ ਰਿਹਾ ਹੈ।
0: ਹੇ ਵਾਹਿਗੁਰੂ, ਮੇਰ ਕਰੀ, ਇਹ ਤਾਂ ਸੱਚੀ ਮੁੱਚੀ ਮੀਂਹ ਵਾਂਗੂ ਛੋਟੇ ਛੋਟੇ ਫੁਹਾਰੇ ਜੇ ਛੱਡੀ ਜਾਂਦਾ ਹੈ।
3: ਦੇਖ ਤਾਂ ਸਹੀ ਕਰਤਾਰੋ, ਕਿਵੇਂ ਫੁਹਾਰੇ ਵਾਂਗੂ ਬਾਰਿਸ਼ ਕਰ ਰਿਹਾ ਹੈ। ਓਏ ਬੱਲੇ, ਇਹ ਤਾਂ ਕੁਝ ਹੀ ਮਿੰਟਾਂ 'ਚ ਸਾਰੇ ਕਿੱਲੇ ਤੇ ਸਪਰੇਅ ਕਰ ਦੂ। ਜਿੱਥੇ ਮਜ਼ਦੂਰਾਂ ਨੂੰ ਪੂਰਾ ਦਿਨ ਲੱਗਦਾ ਸੀ, ਉੱਥੇ 10 ਮਿੰਟ ਵੀ ਨਹੀਂ ਲੱਗੇ। ਉਹ ਪੂਰਿਆ, ਧਿਆਨ ਨਾਲ ਦੇਖ, ਧਿਆਨ ਨਾਲ। ਦਵਾਈ ਪੌਦੇ ਦੇ ਪੱਤੇ ਪੱਤੇ ਤੇ ਹੇਠਾਂ ਤੱਕ ਜਾ ਰਹੀ ਹੈ, ਹੱਥਾਂ ਨਾਲ ਛਿੜਕ ਕੇ ਤਾਂ।

0: ਕਦੇ ਇੰਨੀ ਸਫਾਈ ਆਈ ਨਹੀਂ ਸਕਦੀ ਸੀ।
1: ਹੈ ਨਾ ਪੈਰਾਂ ਨੂੰ ਚਿੱਕੜ ਲੱਗਿਆ, ਨਾ ਢੋਲੀ ਦਾ ਭਾਰ ਚੁੱਕਣਾ ਪਿਆ, ਇੰਨੀ ਸਫਾਈ ਨਾਲ ਸਪਰੇ, ਨਾ ਦਵਾਈ ਖਰਾਬ ਗਈ ਤੇ ਨਾ ਬੰਦਾ ਖੁਦ ਜ਼ਹਿਰ ਚ ਡੁੱਬਿਆ। ਓਏ ਏਡਾ ਵੱਡਾ ਕਿੱਲਾ 7 ਮਿੰਟਾਂ ਚ ਨਿਬੜ ਗਿਆ ਯਾਰ, ਇਹ ਤਾਂ ਕਮਾਲ ਨੀ ਹੋ ਗਈ। ਉਹ ਵੇਖ ਮੁਖਤਿਆਰਿਆ, ਉਹ ਮੇਰੀਆਂ ਤਾਂ ਅੱਖਾਂ ਖੁੱਲ ਗਈਆਂ। ਓਏ ਅਸੀਂ ਤਾਂ ਐਵੇਂ ਜ਼ਮਾਨੇ ਪਿੱਛੇ ਲੱਗੇ ਰਹੇ, ਉਹ ਇਹਦੇ ਨਾਲ ਸਮੇਂ ਤੇ ਪਾਣੀ ਦੀ ਦੋਵਾਂ ਦੀ ਬੱਚਤ ਹੁੰਦੀ ਹੈ।
2: ਮੈਨੂੰ ਮਾਫ ਕਰ ਦੇ ਨਾਜ਼ਰੋ, ਮੈਂ ਤੈਨੂੰ ਐਵੇਂ ਤਾਨਾ ਮਾਰਿਆ, ਪਰ ਤੂੰ ਤਾਂ ਸਾਰੇ ਪਰਿਵਾਰ ਦਾ ਨਾਂ ਰੋਸ਼ਨ ਕਰਤਾ।
3: ਦੇਖਿਆ ਪੂਰਾ ਜੀ, ਏਕੜ ਪਿੱਛੇ ਪਾਣੀ ਦੀ ਕਿੰਨੀ ਬੱਚਤ ਹੋਈ ਤੇ ਸਮੇਂ ਦੀ ਬੱਚਤ ਹੋਈ ਤੇ ਨਾਲ ਨਾਲ ਪੈਸੇ ਦੀ ਵੀ ਬੱਚਤ ਹੋਈ ਹੈ।
4: ਨੀ ਨਾਜ਼ਰੋ ਭੈਣੇ, ਤੂੰ ਤਾਂ ਕਮਾਲ ਕਰਦੀ, ਮੈਂ ਤਾਂ ਤੈਨੂੰ ਐਵੇਂ ਤਾਨੇ ਮਾਰਦੀ ਸੀ, ਤੂੰ ਤਾਂ ਸੱਚੀ ਮੁੱਚੀ ਸਾਡੇ ਪਿੰਡ ਦੀ ਡਰੋਨ ਦੀਦੀ ਬਣ ਗਈ।
5: ਚਾਚਾ ਜੀ, ਹੁਣ ਤਾਂ ਮੰਨਦੇ ਹੋ ਨਾ ਟੈਕਨੋਲੋਜੀ ਦੀ ਤਾਕਤ?
1: ਹਾਂ ਮੰਨ ਗਏ ਪੁੱਤ, ਮੰਨ ਗਏ 100% ਮੰਨ ਗਏ।
0: ਨਾਜ਼ਰੋ ਭਾਈ, ਕੱਲ ਨੂੰ ਮੇਰੇ ਦੂਜੇ 4 ਏਕੜਾਂ ਚ ਵੀ ਸਪਰੇ ਤੂੰ ਹੀ ਕਰਨੀ ਹੈ, ਸਾਬਾਸ਼ ਤੇਰੇ, ਹੁਣ ਮਜ਼ਦੂਰਾਂ ਤੋਂ ਖਹਿੜਾ ਛੁੱਟੂਗਾ।
3: ਬਿਲਕੁਲ ਭਾਈ ਜੀ, ਪਰ ਲਾਈਨ ਚ ਲੱਗਣਾ ਪੈਣਾ, ਸਰਪੰਚ ਸਾਹਿਬ ਨੇ ਪਹਿਲਾਂ ਬੁਕਿੰਗ ਕਰਵਾਈ ਹੈ।
4: ਓਏ ਵਾਹ ਬਈ ਵਾਹ, ਹੁਣ ਤਾਂ ਲੈਣਾ ਲੱਗਣਗੀਆਂ।
1: ਹਾਂ ਕਰਤਾਰੋ, ਤੇ ਮੈਂ ਸਭ ਤੋਂ ਪਹਿਲਾਂ ਲਾਈਨ ਚ ਖੜੂੰਗਾ।
3: ਚਲੋ ਹੁਣ ਘਰ ਚੱਲ ਕੇ ਬਈ ਚਾਹ ਪੀਂਦੇ ਆ ਅੱਜ ਦੀ ਖੁਸ਼ੀ ਚ।
1: ਹਾਂ ਬਈ ਚਲੋ ਚਲੋ ਆ ਜਾਓ,
0: ਚਲੋ ਬਈ ਚਲੋ ਚਲੋ ਚਲੋ।
1: ਮੈਨੂੰ ਮਾਫ ਕਰ ਦੇ ਨਾਜ਼ਰੋ, ਮੈਂ ਤੇਰੀ ਤਾਕਤ ਤੇ ਸੋਚ ਨੂੰ ਸਮਝ ਨਹੀਂ ਸਕਿਆ, ਪਰ ਅੱਜ ਪੂਰੇ ਪਿੰਡ ਚ ਤੇਰੀਆਂ ਹੀ ਗੱਲਾਂ ਹੋ ਰਹੀਆਂ।
3: ਮਾਫੀ ਦੀ ਕਿਹੜੀ ਗੱਲ ਹੈ ਪੂਰਾ ਜੀ, ਮੇਰਾ ਮਕਸਦ ਸਿਰਫ ਇਹ ਸੀ ਕਿ ਸਾਡੇ ਪਿੰਡ ਦੀਆਂ ਔਰਤਾਂ ਘਰ ਦੀਆਂ 4 ਦੀਵਾਰੀਆਂ ਤੋਂ ਬਾਹਰ ਨਿਕਲ ਕੇ ਨਵੀਂ ਟੈਕਨੋਲੋਜੀ ਨੂੰ ਅਪਣਾਉਣ, ਤੇ ਜਦੋਂ ਤੱਕ ਅਸੀਂ ਅੱਖੀ ਨਾ ਦੇਖੀਏ ਤਾਂ ਵਿਸ਼ਵਾਸ ਕਰਨਾ ਔਖਾ ਹੁੰਦਾ।
4: ਨਾਜ਼ਰੋ ਭੈਣੇ, ਅੱਜ ਮੈਨੂੰ ਆਪਣੇ ਔਰਤ ਹੋਣ ਤੇ ਮਾਣ ਹੋ ਰਿਹਾ। ਅਸੀਂ ਤਾਂ ਸਾਰੀ ਉਮਰ ਇਹੋ ਹੀ ਸੋਚਦੇ ਰਹੇ ਵੀ ਸਾਡਾ ਜਨਮ ਆ ਸਿਰਫ ਚੁੱਲਾ ਚੌਂਕਾ ਕਰਨ ਤੇ ਕੱਪੜੇ ਲੀੜੇ ਧੋਣ ਵਾਸਤੇ ਹੋਇਆ। ਦੀਪੇ ਪੁੱਤ, ਹੁਣ ਮੈਨੂੰ ਵੀ ਦੱਸ, ਮੈਂ ਕਿਹੜਾ ਫਾਰਮ ਭਰਾਂ? ਹੁਣ ਮੈਂ ਵੀ ਡਰੋਨ ਦੀਦੀ ਬਣ ਕੇ ਆਪਣੇ ਖੇਤਾਂ ਦੀ ਆਪ ਦੇਖਭਾਲ ਕਰਨੀ ਹੈ।
5: ਲੈ ਚਾਚੀ ਜੀ, ਕੱਲ ਹੀ ਤੁਹਾਡਾ ਫਾਰਮ ਵੀ ਬਲਾਕ ਦਫ਼ਤਰ ਜਮਾ ਕਰਵਾ ਦਿੰਨੇ ਆ।
0: ਓ ਨਾਜ਼ਰੋ ਭੈਣ, ਆ ਲੈ ਮੇਰੇ ਗੁਆਂਢੀ ਸਰਪੰਚ ਦੀ ਜ਼ਮੀਨ ਦੇ ਪੈਸੇ, ਉਹ ਵੀ ਕਹਿੰਦਾ ਸਾਡੇ ਖੇਤਾਂ ਚ ਵੀ ਡਰੋਨ ਦੀਦੀ ਤੋਂ ਹੀ ਸਪਰੇ ਕਰਾਉਣੀ ਹੈ। ਅੱਜ ਮੈਨੂੰ ਸਮਝ ਆਈ ਕਿ ਜੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਔਰਤਾਂ ਨੂੰ ਟੈਕਨੋਲੋਜੀ ਦੇ ਨਾਲ ਜੋੜਨਾ ਪਊਗਾ। ਔਰਤਾਂ ਘਰ ਵੀ ਚਲਾ ਸਕਦੀਆਂ ਨੇ ਤੇ ਦੇਸ਼ ਦੀ ਆਰਥਿਕਤਾ ਵੀ।
1: ਓਏ ਦੀਪੇ ਪੁੱਤ, ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਫਾਰਮ ਭਰਾਉਣ ਲਈ ਆਪਦੇ ਨਾਲ ਲੈ ਜੀ।
5: ਹਾਂ ਤਾਇਆ ਜੀ, ਕੱਲ ਪੂਰੇ ਪਿੰਡ ਦੇ ਸੈਲਫ ਹੈਲਪ ਗਰੁੱਪ ਦੀ ਮੀਟਿੰਗ ਬੁਲਾਈ ਹੈ।
0: ਬਹੁਤ ਵਧੀਆ ਬਈ, ਹੁਣ ਸਾਡੇ ਪਿੰਡ ਦੀ ਹਰ ਔਰਤ ਆਤਮ ਨਿਰਭਰ ਬਣੂਗੀ।
3: ਬਿਲਕੁਲ ਭਾਈ ਜੀ, ਸਾਡੀਆਂ ਧੀਆਂ ਭੈਣਾਂ ਚ ਬਹੁਤ ਹੁਨਰ ਹੈ, ਬਸ ਇੱਕ ਮੌਕਾ ਦੇਣ ਦੀ ਲੋੜ ਹੈ।
5: ਸਰਕਾਰ ਦੀਆਂ ਯੋਜਨਾਵਾਂ ਦਾ ਲਾਹਾ ਲੈ ਕੇ ਖੇਤੀ ਵੀ ਆਧੁਨਿਕ ਹੋਵੇਗੀ ਤੇ ਔਰਤਾਂ ਦਾ ਮਾਣ ਵੀ ਵਧੇਗਾ।
4: ਮੈਂ ਤਾਂ ਕਹਿੰਦੀ ਆ ਪਿੰਡ ਦੀਆਂ ਸਾਰੀਆਂ ਔਰਤਾਂ ਨੂੰ ਰਲ ਕੇ ਇਹ ਟ੍ਰੇਨਿੰਗ ਲੈਣੀ ਚਾਹੀਦੀ ਹੈ।
0: ਆਹ ਗੱਲ ਤੂੰ ਬਹੁਤ ਸਿਆਣੀ ਕੀਤੀ ਹੈ ਕਰਤਾਰੋ, ਅਸੀਂ ਸਾਰੇ ਕਿਸਾਨ ਤੁਹਾਡਾ ਪੂਰਾ ਸਾਥ ਦੇਵਾਂਗੇ।
1: ਲੈ ਵੀ ਡਰੋਨ ਦੀਦੀ, ਅੱਜ ਤੋਂ ਮੈਂ ਤੇਰਾ ਸਹਾਇਕ ਤੇ ਮੈਂ ਹੀ ਤੇਰਾ ਸ਼ਡਿਊਲ ਬਣਾਊਂਗਾ। ਦੱਸ ਫਿਰ ਕੱਲ ਕਿਹੜੇ ਖੇਤ ਚ ਉਡਾਣ ਭਰਨੀ ਹੈ?
4: ਵਾਹ ਬਈ ਪੂਰਿਆ, ਤੂੰ ਤਾਂ ਇੱਕੋ ਦਿਨ ਚ ਹੀ ਬਦਲ ਗਿਆ।
1: ਉਹ ਜਦੋਂ ਤਰੱਕੀ ਅੱਖਾਂ ਦੇ ਸਾਹਮਣੇ ਹੋਵੇ ਤਾਂ ਬਦਲਣਾ ਹੀ ਪੈਂਦਾ ਭੈਣੇ।
5: ਇਹੋ ਤਾਂ ਹੈ ਸਾਡੇ ਦੇਸ਼ ਦੀ ਨਵੀਂ ਪਰਵਾਜ,
3: ਜਦੋਂ ਔਰਤਾਂ ਟੈਕਨੋਲੋਜੀ ਨਾਲ ਜੁੜਨਗੀਆਂ ਤਾਂ ਖੇਤੀ ਵੀ ਬਦਲੇਗੀ ਤੇ ਸਾਡਾ ਸਮਾਜ ਵੀ। ਡਰੋਨ ਦੀਦੀ ਸਿਰਫ ਇੱਕ ਨਾਂ ਦੀ ਨਹੀਂ, ਇਹ ਸਾਡੀ ਆਜ਼ਾਦੀ ਤੇ ਆਤਮ ਨਿਰਭਰਤਾ ਦੀ ਉਡਾਣ ਹੈ। ਹੁਣ ਧੀਆਂ ਭੈਣਾਂ ਸਿਰਫ ਚੁੱਲ੍ਹੇ ਤੱਕ ਹੀ ਸੀਮਤ ਨਹੀਂ, ਉਹ ਅਸਮਾਨ ਦੀਆਂ ਉਚਾਈਆਂ ਛੋਣਗੀਆਂ। ਭਾਰਤ ਦੀਆਂ ਔਰਤਾਂ ਜ਼ਿੰਦਾਬਾਦ।
6: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਖੁੰਡ ਚਰਚਾ। ਸਮਾਂ ਹੋ ਰਿਹਾ ਹੈ 5:29 ਤੇ 24 ਸੈਕਿੰਡ ਦਾ, ਤੇ ਆਓ ਹੁਣ ਸੁਣਦੇ ਹਾਂ ਮੌਸਮ ਦਾ ਹਾਲ। ਭਾਰਤ ਮੌਸਮ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਮੌਸਮ ਦੀ ਜਾਣਕਾਰੀ ਅਨੁਸਾਰ ਅੱਜ 9 ਸਤੰਬਰ ਨੂੰ ਇਲਾਕੇ ਵਿੱਚ ਮੌਸਮ ਮੁੱਖ ਤੌਰ 'ਤੇ ਗਰਮ ਰਹਿਣ ਦੀ ਸੰਭਾਵਨਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 35°C ਅਤੇ ਘੱਟ ਤੋਂ ਘੱਟ ਤਾਪਮਾਨ 25°C ਦੇ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ ਦੀ ਮਾਤਰਾ ਸਵੇਰੇ ਵੱਧ ਅਤੇ ਦੁਪਹਿਰ

0: ਤੋਂ ਬਾਅਦ ਘੱਟ ਰਹਿਣ ਦੀ ਸੰਭਾਵਨਾ ਹੈ। ਕੱਲ 10 ਸਤੰਬਰ ਨੂੰ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਨੇੜੇ ਰਹਿ ਸਕਦਾ ਹੈ। ਅਗਲੇ 4 ਤੋਂ 5 ਦਿਨਾਂ ਦੌਰਾਨ ਆਸਮਾਨ 'ਤੇ ਬੱਦਲਵਾਈ ਬਣੀ ਰਹਿਣ ਅਤੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਘੱਟ ਤੋਂ ਘੱਟ 24 ਤੋਂ 25 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 34 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਹਵਾ ਦੀ ਗਤੀ ਲਗਭਗ 25 ਤੋਂ 75 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਉਹ ਬਿਜਾਈ, ਸਿੰਚਾਈ, ਛਿੜਕਾਅ ਅਤੇ ਵਾਢੀ ਦੇ ਕੰਮਾਂ ਦੀ ਯੋਜਨਾ ਮੌਜੂਦਾ ਖੁਸ਼ਕ ਮੌਸਮ ਦੇ ਹਾਲਾਤਾਂ ਅਨੁਸਾਰ ਬਣਾਉਣ। ਕਿਸਾਨ ਵੀਰੋ, ਇਹ ਸੀ ਅੱਜ ਦੇ ਮੌਸਮ ਦਾ ਹਾਲ ਤੇ
1: महंगाई महंगाई इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा
1: महंगाई महंगाई इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
3: सारे सामाजिक सुरक्षा अटल पेंशन योजना मोदी जी का संकल्प।
4: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
3: आज तक इस योजना नाल 9,50,00,000 तो ज्यादा लाभपात्री जुड़ चुके ने। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਤੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਆਓ ਹੁਣ ਸੁਣਦੇ ਹਾਂ ਸਿਲਸਿਲਾ ਅੱਖਰ ਬੋਲਦੇ ਨੇ, ਜਿਸ ਦਾ ਵਿਸ਼ਾ ਰਹੇਗਾ ਮਿਲਣਾ ਤੇ ਵਿਛੜਨਾ। ਅੱਜ ਤੁਸੀਂ ਇਸ ਦਾ ਪਹਿਲਾ ਭਾਗ ਸੁਣੋਗੇ। ਵਾਚਕਾ ਸੁਖਜੀਤ ਕੌਰ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।
5: ਜੀ ਸਰੋਤਿਓ, ਅੱਜ ਦਾ ਪ੍ਰੋਗਰਾਮ ਅੱਖਰ ਬੋਲਦੇ ਨੇ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੇ ਆਪਣੇ ਰੇਡੀਓ ਦੋਸਤ ਦੇ ਪ੍ਰੋਗਰਾਮ ਦੇ ਹੋਸਟ ਸੁਖਜੀਤ, ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ਾ ਰਹੇਗਾ ਜੀ ਮਿਲਣਾ ਤੇ ਵਿਛੜਨਾ।

ਸਰੋਤੇ ਦਿਲ ਦੀ ਸਿਆਣਪ ਨੂੰ ਸਲੀਕਾ ਕਹਿੰਦੇ ਨੇ ਤੇ ਸਿਆਣਪ ਤੇ ਪਿਆਰ ਨਾਲ ਕੀਤੇ ਕੰਮ ਨੂੰ ਹੁਨਰ ਕਿਹਾ ਜਾਂਦਾ ਹੈ। ਸਲੀਕੇ ਨਾਲ ਕੀਤੇ ਕਾਰਜ ਸਾਨੂੰ ਦੂਜਿਆਂ ਦੇ ਸੰਪਰਕ ਵਿੱਚ ਲਿਆਉਂਦੇ ਨੇ ਤੇ ਇਹ ਸੰਪਰਕ ਗੂੜੇ ਰਿਸ਼ਤੇ ਹੋ ਨਿਬੜਦੇ ਨੇ। ਜਿਵੇਂ ਕੋਈ ਵੀ ਰੱਸੀ ਇੱਕ ਸਿਰੇ ਵਾਲੀ ਨਹੀਂ ਹੁੰਦੀ, ਉਵੇਂ ਹੀ ਕੋਈ ਵੀ ਰਿਸ਼ਤਾ ਅਜਿਹਾ ਨਹੀਂ ਹੁੰਦਾ ਜਿਸ ਦੀ ਕੇਵਲ ਇੱਕ ਧਿਰ ਹੋਵੇ। ਦੋਸਤੀ ਤੇ ਦੁਸ਼ਮਣੀ ਰਿਸ਼ਤਿਆਂ ਦੇ ਮੁੱਖ ਨਾਂ ਨੇ। ਪਿਆਰ ਵਿੱਚ ਹਰੇਕ ਚੀਜ਼ ਪਿਆਰੀ ਲੱਗਣ ਲੱਗ ਪੈਂਦੀ ਹੈ, ਜਦੋਂ ਕਿ ਦੁਸ਼ਮਣੀ, ਗੁੱਸਾ ਜਾਂ ਨਫ਼ਰਤ ਕਿਸੇ ਇੱਕ ਵਿਅਕਤੀ ਤੇ ਕੇਂਦਰਿਤ ਹੁੰਦਾ ਹੈ। ਸੰਸਾਰ ਵਿੱਚ ਦੋਸਤ ਸਭ ਥਾਵਾਂ ਤੇ ਮਿਲ ਜਾਂਦੇ ਨੇ, ਲੋਕ ਆਪ ਮੁਹਾਰੇ ਮਿੱਤਰ ਬਣ ਜਾਂਦੇ ਨੇ, ਜਦੋਂ ਕਿ ਦੁਸ਼ਮਣ ਬਣਾਉਣੇ ਪੈਂਦੇ ਨੇ। ਮਿਲਣਾ ਤੇ ਵਿਛੜਨਾ ਜ਼ਿੰਦਗੀ ਦੇ ਬੁਨਿਆਦੀ ਅਨੁਭਵ ਨੇ। ਮਿਲਾਪ ਵਿੱਚ ਲੋਹਾ ਵੀ ਚਮਕਦਾ ਹੈ, ਵਿਛੋੜੇ ਉਪਰੰਤ ਚਮਕਣ ਵਾਲੇ ਹੀਰੇ ਵੀ ਧੁੰਦਲੇ ਲੱਗਦੇ ਨੇ।

ਸਰੋਤਿਓ, ਤੁਸੀਂ ਸੁਣ ਰਹੇ ਹੋ ਸਿਲਸਿਲਾ ਅੱਖਰ ਬੋਲਦੇ ਨੇ, ਅਤੇ ਅੱਜ ਦਾ ਵਿਸ਼ਾ ਹੈ ਮਿਲਣਾ ਅਤੇ ਵਿਛੜਨਾ। ਬਿਲਕੁਲ ਦੋਸਤੋ, ਸਿਲਸਿਲਾ ਤੁਹਾਨੂੰ ਸੁਣਾ ਰਹੇ ਹਾਂ, ਅੱਖਰ ਬੋਲਦੇ ਨੇ, ਅੱਜ ਦਾ ਵਿਸ਼ਾ ਮਿਲਣਾ ਅਤੇ ਵਿਛੜਨਾ। ਵਾਚਕਾ ਸੁਖਜੀਤ ਕੌਰ ਨੇ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੋ ਸਿਲਸਿਲਾ ਅੱਖਰ ਬੋਲਦੇ ਨੇ ਤੁਹਾਡੀ ਨਜ਼ਰ ਕਰ ਰਹੇ ਹਾਂ, ਤੁਸੀਂ ਜੁੜੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ।

ਸਰੋਤੇ ਮਾਫੀ ਚਾਹੁੰਦੇ ਹਾਂ ਕਿ ਤੁਸੀਂ ਸਿਲਸਿਲਾ ਜੋ ਸਾਡਾ ਸੁਣ ਰਹੇ ਸੀ ਅੱਖਰ ਬੋਲਦੇ ਨੇ ਉਹ ਕੁਝ ਸਮੇਂ ਲਈ ਨਹੀਂ ਸੁਣ ਸਕੇ। ਸੋ ਤੁਹਾਡੀ ਨਜ਼ਰ ਕਰ ਰਹੇ ਹਾਂ ਸਿਲਸਿਲਾ ਅੱਖਰ ਬੋਲਦੇ ਨੇ ਜਿਸ ਦਾ ਵਿਸ਼ਾ ਹੈ ਮਿਲਣਾ ਤੇ ਵਿਛੜਨਾ।

ਸੱਭਿਆਚਾਰ ਰਿਸ਼ਤਿਆਂ ਵਿੱਚ ਵੀ ਪ੍ਰਵੇਸ਼ ਕਰ ਗਈ ਹੈ। ਮਿਲਣਾ ਵਿਛੜਨਾ ਜਾਰੀ ਹੈ, ਪਰ ਰਫਤਾਰ ਤੇਜ਼ ਹੋ ਗਈ ਹੈ ਤੇ ਮਿਲਣ ਅਤੇ ਵਿਛੜਨ ਦੇ ਢੰਗ, ਤਰੀਕੇ ਤੇ ਉਦੇਸ਼ ਬਦਲ ਗਏ ਨੇ। ਹੁਣ ਸ਼ਹਿਰ ਉਹਨਾਂ ਲੋਕਾਂ ਨਾਲ ਭਰੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ, ਮਿਲਣਾ ਪੈਂਦਾ ਹੈ, ਪਰ ਉਹਨਾਂ ਨੂੰ ਅਸੀਂ ਆਪਣੇ ਘਰ ਨਹੀਂ ਬੁਲਾਉਂਦੇ, ਨਾ ਹੀ ਉਹਨਾਂ ਦੇ ਘਰ ਆਪ ਜਾਣਾ ਚਾਹੁੰਦੇ ਹਾਂ। ਇਹ ਮਰਿਆਦਾ ਵਿਹੋਣੇ ਰਿਸ਼ਤੇ ਨੇ। ਅਸੀਂ ਗਊ ਨੂੰ ਘੋੜੇ ਤੋਂ, ਘੋੜੇ ਨੂੰ ਉੱਠ ਤੋਂ, ਉੱਠ ਨੂੰ ਹਾਥੀ ਤੋਂ ਇਸ ਆਧਾਰ ਤੇ ਵੱਖਰੇ ਆਉਂਦੇ ਹਾਂ ਕਿਉਂਕਿ ਹਰੇਕ ਦੇ ਵਿਹਾਰ ਦਾ ਇੱਕ ਦਾਇਰਾ ਹੁੰਦਾ ਹੈ ਤੇ ਜਿਸ ਅੰਦਰ ਰਹਿਣ ਦੀ ਪਾਬੰਦੀ ਤੇ ਮਰਿਆਦਾ ਹੁੰਦੀ ਹੈ। ਮਨੁੱਖੀ ਸਮਾਜ ਵਿੱਚ ਵੀ ਇਵੇਂ ਹੀ ਹੁੰਦਾ ਹੈ। ਮਾਸੀ, ਭੂਆ, ਮਾਮਾ, ਚਾਚਾ, ਗੁਆਂਢੀ, ਦੋਸਤ, ਭਤੀਜਾ, ਭਾਣਜਾ ਸਾਰੇ ਦਾਇਰਿਆਂ ਦੇ ਨਾਂ ਨੇ ਤੇ ਜਦੋਂ ਕੋਈ ਆਪਣੇ ਦਾਇਰੇ ਦੀ ਮਰਿਆਦਾ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੀ ਪਛਾਣ ਵਿਗੜ ਜਾਂਦੀ ਹੈ ਤੇ ਉਹ ਵਿਛੜ ਜਾਂਦਾ ਹੈ।

ਸਰੋਤਿਓ, ਇਹ ਕਦੇ ਵੀ ਨਹੀਂ ਹੋਏਗਾ ਕਿ ਸਾਨੂੰ ਚੰਗੇ ਬੰਦੇ ਹੀ ਮਿਲਣ, ਜਾਂ ਸਾਡੀ ਬਾਰੀ ਵਿੱਚ ਕੇਵਲ ਠੰਡੀ ਹਵਾ ਹੀ ਆਵੇ, ਜਾਂ ਸਾਨੂੰ ਚੰਗੇ ਨਜ਼ਾਰੇ ਹੀ ਵੇਖਣ ਨੂੰ ਮਿਲਣ। ਜੀਵਨ ਦੀਆਂ ਸਥਿਤੀਆਂ ਦਾ ਬਦਲਣਾ ਸੁਭਾਵਿਕ ਹੈ। ਹਰ ਸਖਤ ਚੀਜ਼ ਵਕਤ ਪਾ ਕੇ ਢਿੱਲੀ ਹੋ ਜਾਂਦੀ ਹੈ ਤੇ ਹਰ ਢਿੱਲੀ ਚੀਜ਼ ਸਮੇਂ ਦੇ ਬੀਤਣ ਨਾਲ ਸਖਤ ਹੋ ਜਾਂਦੀ ਹੈ। ਜਦੋਂ ਰਿਸ਼ਤੇ ਉਸਰਦੇ ਨੇ ਤਾਂ ਉਹ ਲਚਕਦਾਰ ਤੇ ਮਜ਼ਬੂਤ ਹੁੰਦੇ ਨੇ। ਉਹਨਾਂ ਵਿੱਚ ਵਿਰੋਧਾਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ, ਯੋਗਤਾ ਹੁੰਦੀ ਹੈ। ਪਰ ਜਦੋਂ ਟੁੱਟਦੇ ਨੇ ਤਾਂ ਕੌੜੇ ਹੋ ਜਾਂਦੇ ਨੇ, ਜਾਂ ਸਖਤ ਹੋ ਕੇ ਟੁੱਟ ਜਾਂਦੇ ਨੇ। ਹਰੇਕ ਭਾਈਵਾਲੀ ਦਾ ਆਰੰਭ ਪਰਸਪਰ ਸਦਭਾਵਨਾ ਨਾਲ ਹੁੰਦਾ ਹੈ, ਪਰ ਕਿਉਂਕਿ ਕੰਮ ਅਤੇ ਜ਼ਿੰਮੇਵਾਰੀਆਂ ਦੀ ਵੰਡ ਅੱਧ ਵਿੱਚੋਂ ਨਹੀਂ ਕੀਤੀ ਗਈ ਹੁੰਦੀ, ਸੋ ਇੱਕ ਦਿਨ ਭਾਈਵਾਲੀ ਨੂੰ ਟੁੱਟਣਾ ਹੀ ਪੈਂਦਾ ਹੈ। ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਨੇ, ਮਿਟ ਜਾਂਦੀਆਂ ਨੇ, ਸਮੁੰਦਰ ਉੱਥੇ ਹੀ ਰਹਿੰਦਾ ਹੈ। ਇਵੇਂ ਹੀ ਇਸ ਸੰਸਾਰ ਵਿੱਚ ਲੋਕ ਸਾਨੂੰ ਮਿਲਦੇ ਨੇ, ਨਾਲ ਚੱਲਦੇ ਨੇ, ਪਰ ਫਿਰ ਅਸੀਂ ਵਿਛੜ ਜਾਂਦੇ ਹਾਂ, ਪਰ ਇਹ ਸੰਸਾਰ ਉੱਥੇ ਹੀ ਰਹਿੰਦਾ ਹੈ। ਇਸੇ ਹੀ ਤਰ੍ਹਾਂ ਰੇਲ ਗੱਡੀ ਵਿੱਚੋਂ ਜਿਨ੍ਹਾਂ ਨੇ ਉਤਰਨਾ ਹੁੰਦਾ ਹੈ ਉਹ ਕਹਿੰਦੇ ਨੇ ਸਟੇਸ਼ਨ ਆ ਗਿਆ, ਤੇ ਜਿਨ੍ਹਾਂ ਨੇ ਗੱਡੀ ਵਿੱਚ ਚੜ੍ਹਨਾ ਹੁੰਦਾ ਹੈ ਉਹ ਕਹਿੰਦੇ ਨੇ ਗੱਡੀ ਆ ਗਈ।

ਹਰ ਕਾਰਜ ਵਰਤਾਰਾ ਸੰਬੰਧ ਇੱਕ ਸੀਮਾ ਵਿੱਚ ਵਿਚਰਦਾ ਹੈ। ਆਦ, ਮੱਧ ਤੇ ਅੰਤ ਹਰੇਕ ਵਰਤਾਰੇ ਦੇ ਭਾਗ ਨੇ। ਮਨੁੱਖੀ ਰਿਸ਼ਤਿਆਂ ਵਿੱਚ ਵੀ ਇਵੇਂ ਹੀ ਵਾਪਰਦਾ ਹੈ। ਹਰ ਸੰਬੰਧ ਨੇ ਅੰਤ ਨੂੰ ਟੁੱਟਣਾ ਹੀ ਹੈ। ਜਿਨ੍ਹਾਂ ਨੇ ਸੰਸਾਰ ਨੂੰ ਘੁੱਟ ਕੇ ਫੜਿਆ ਹੁੰਦਾ ਹੈ, ਉਹਨਾਂ ਤੋਂ ਵੀ ਸੰਸਾਰ ਇਵੇਂ ਹੀ ਛੁੱਟ ਜਾਂਦਾ ਹੈ, ਜਿਵੇਂ ਸੋ ਰਹੇ ਬੱਚੇ ਦੇ ਹੱਥੋਂ ਉਸਦਾ ਪਿਆਰਾ ਖਿਡੌਣਾ ਡਿੱਗ ਪੈਂਦਾ ਹੈ। ਜਦੋਂ ਕੋਈ ਫਲ ਦਰਖਤ ਤੋਂ ਡਿੱਗਦਾ ਹੈ ਤਾਂ ਉਹ ਮੁੜ ਦਰਖਤ ਦਾ ਭਾਗ ਨਹੀਂ ਬਣ ਸਕਦਾ। ਇਸੇ ਕਰਕੇ ਕਹਿੰਦੇ ਨੇ ਕਿ ਸੰਸਾਰ ਵਿੱਚ ਹਰ ਚੀਜ਼ ਉਸਰ ਰਹੀ ਹੈ ਜਾਂ ਨਿੱਗਰ ਰਹੀ ਹੈ ਜਾਂ ਪੱਕ ਰਹੀ ਹੈ ਤੇ ਜਾਂ ਸੜ ਰਹੀ ਹੈ। ਕੋਈ ਸੰਸਾਰ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਕੋਈ ਸੰਸਾਰ ਤੋਂ ਵਿਦਾ ਹੋ ਰਿਹਾ ਹੈ। ਹਰ ਵੇਲੇ ਸੰਸਾਰ ਵਿੱਚ ਕਿਸੇ ਥਾਂ ਸੂਰਜ ਚੜ ਰਿਹਾ ਹੈ ਤੇ ਕਿਸੇ ਥਾਂ ਡੁੱਬ ਰਿਹਾ ਹੁੰਦਾ ਹੈ। ਤੇ ਕਈ ਅਨੁਭਵ ਅਜਿਹੇ ਹੁੰਦੇ ਨੇ ਜਿਨ੍ਹਾਂ ਵਿੱਚ ਮਿਲਣਾ ਤੇ ਵਿਛੜਨਾ ਇੱਕੋ ਵੇਲੇ ਵਾਪਰਦਾ ਹੈ। ਜਦੋਂ ਕਿਸੇ ਮੁਟਿਆਰ ਦਾ ਵਿਆਹ ਹੁੰਦਾ ਹੈ ਤਾਂ ਉਹ ਮਾਪਿਆਂ ਤੋਂ ਵਿਛੜ ਰਹੀ ਹੁੰਦੀ ਹੈ ਤੇ ਪਤੀ ਨਾਲ ਮਿਲ ਰਹੀ ਹੁੰਦੀ ਹੈ।

ਸਰੋਤਿਓ, ਸੱਚ ਤਾਂ ਇਹੀ ਹੈ ਕਿ ਇਸ ਜੱਗ ਵਿੱਚ ਇੱਕ ਹੀ ਸੰਬੰਧ ਸਦੀਵੀ ਹੈ। ਇਹ ਸੰਬੰਧ ਹੈ ਪਰਮਾਤਮਾ ਨਾਲ। ਬਾਕੀ ਰਿਸ਼ਤੇ ਬਣਦੇ ਨੇ, ਮਿਟ ਜਾਂਦੇ ਨੇ। ਰਿਸ਼ਤਿਆਂ ਵਿੱਚ ਆਸ ਸੁੱਖ ਦੀ ਕੀਤੀ ਜਾਂਦੀ ਹੈ, ਪਰ ਮਿਲਦੇ ਦੁੱਖ ਨੇ। ਹਰੇਕ ਰਿਸ਼ਤਾ ਸੁੱਖ ਦੇ ਨਾਲ ਦੁੱਖ ਵੀ ਦਿੰਦਾ ਹੈ। ਦੋਸਤ ਵਿਛੜ ਕੇ ਦੁੱਖ ਦਿੰਦੇ ਨੇ, ਦੁਸ਼ਮਣ ਮਿਲ ਕੇ ਦੁੱਖ ਦਿੰਦੇ ਨੇ। ਸੁੱਖ ਦੁੱਖ ਸਥਾਨ ਬਦਲਦੇ ਰਹਿੰਦੇ ਨੇ। ਜਿਸ ਨੂੰ ਅਸੀਂ ਦੁਰਭਾਗ ਸਮਝਦੇ ਹਾਂ, ਕਈ ਵਾਰ ਉਹ ਹੀ ਸੁਭਾਗ ਹੋ ਨਿਬੜਦਾ ਹੈ। ਇਸ ਪੱਖ ਤੋਂ ਮੀਰਾ ਦੀ ਕਹਾਣੀ ਬੜੀ ਦਿਲਚਸਪ ਹੈ। ਇੱਕ ਵਾਰੀ ਗੁਆਂਢ ਵਿੱਚ ਵਿਆਹ ਦੌਰਾਨ ਹੱਥ ਵਿੱਚ ਕ੍ਰਿਸ਼ਨ ਦੀ ਮੂਰਤੀ ਲੈ ਕੇ 8 ਸਾਲ ਦੀ ਮੀਰਾ ਨੇ ਆਪਣੀ ਮਾਂ ਤੋਂ ਪੁੱਛਿਆ, ਸਭ ਦਾ ਕਿਸੇ ਨਾ ਕਿਸੇ ਨਾਲ ਵਿਆਹ ਹੋ ਰਿਹਾ ਹੈ, ਮੇਰਾ ਵਿਆਹ ਕਿਸ ਨਾਲ ਹੋਵੇਗਾ? ਮਾਂ ਨੇ ਧੀ ਨੂੰ ਬੱਚੀ ਸਮਝ ਕੇ ਕਿਹਾ ਕਿ ਤੇਰਾ ਵਿਆਹ ਇਸ ਕ੍ਰਿਸ਼ਨ ਨਾਲ ਹੋਵੇਗਾ। ਪਰ ਮੀਰਾ ਨੇ ਇਸ ਗੱਲ ਨੂੰ ਅੱਖਾਂ ਦੀ ਝੋਲੀ, ਦਿਲ ਦੀ ਬੁੱਕਲ ਤੇ ਪੈਰਾਂ ਦੀ ਚਾਲ ਵਿੱਚ ਸਾਂਭਲਿਆ। ਉਸੇ ਹੀ ਪਲ ਮੀਰਾ ਲਈ ਕ੍ਰਿਸ਼ਨ ਜੀ ਪਤੀ ਹੋ ਗਏ। ਬਚਪਨ ਵਿੱਚ ਹੀ ਮੀਰਾ ਦੀ ਮਾਂ ਮਰ ਗਈ, ਬਾਬੇ ਨੇ ਪਾਲਿਆ ਤੇ ਬਾਬਾ ਵੀ ਮਰ ਗਿਆ। ਵਿਆਹ ਹੋਇਆ, ਪਤੀ ਵੀ ਮਰ ਗਿਆ, ਸਹੁਰੇ ਨੇ ਸੰਭਾਲਿਆ, ਸਹੁਰਾ ਵੀ ਗੁਜ਼ਰ ਗਿਆ। ਪਿਤਾ ਦੇ ਘਰ ਮੁੜੀ, ਪਿਤਾ ਵੀ ਚੱਲ ਵਸੇ। ਉਮਰ ਦੇ 3 ਦਹਾਕੇ ਪੂਰੇ ਹੋਣ ਤੋਂ ਪਹਿਲਾਂ ਮੀਰਾ ਦੇ ਸਾਰੇ ਸਹਾਰੇ ਵਿਛੜ ਗਏ। ਕਹਿਣ ਵਾਲੇ ਕਹਿਣਗੇ ਕਿ ਮੀਰਾ ਨਾਲ ਦੁਰਭਾਗ ਵਾਪਰਿਆ, ਪਰ ਡੂੰਘੀ ਨੀਜ ਨਾਲ ਵੇਖੀਏ ਤਾਂ ਇਹ ਸੁਭਾਗ ਹੀ ਸੀ, ਕਿਉਂਕਿ ਮੀਰਾ ਤੇ ਕ੍ਰਿਸ਼ਨ ਵਿਚਕਾਰ ਰਿਸ਼ਤਿਆਂ ਦੀਆਂ ਜਿਤਨੀਆਂ ਰੁਕਾਵਟਾਂ ਸਨ ਉਹ ਦੂਰ ਹੋ ਗਈਆਂ। ਦੁਰਭਾਗ ਵਿੱਚ ਵੀ ਸੁਭਾਗ ਸੀ। ਮੀਰਾ ਦਾ ਸੰਸਾਰ ਵਿਚਲੇ ਰਿਸ਼ਤਿਆਂ ਪ੍ਰਤੀ ਜਿਤਨਾ ਵੀ ਪ੍ਰੇਮ ਸੀ, ਸਾਰਾ ਸੁੰਗੜਦਾ ਗਿਆ। ਮੀਰਾ ਨੇ ਮਾਂ ਪ੍ਰਤੀ ਪ੍ਰੇਮ, ਬਾਬੇ ਪ੍ਰਤੀ ਸ਼ਰਧਾ, ਪਤੀ ਪ੍ਰਤੀ ਮੋਹ, ਸਹੁਰੇ ਪ੍ਰਤੀ ਸਤਿਕਾਰ ਤੇ ਪਿਤਾ ਪ੍ਰਤੀ ਧੰਨਵਾਦ ਸਭ ਕ੍ਰਿਸ਼ਨ ਜੀ ਦੇ ਪੈਰਾਂ ਤੇ ਰੱਖ ਦਿੱਤੇ। ਜਿਉਂ ਜਿਉਂ ਮੀਰਾ ਦਾ ਸੰਸਾਰ ਸੁੰਗੜਦਾ ਗਿਆ, ਤਿਉਂ ਤਿਉਂ ਕ੍ਰਿਸ਼ਨ ਨੇੜੇ ਆਉਂਦਾ ਗਿਆ। ਦੁਰਭਾਗ ਸੁਭਾਗ ਹੋ ਨਿਬੜਿਆ।

ਕਈ ਸਮੇਂ ਅਜਿਹੇ ਹੁੰਦੇ ਨੇ ਜਦੋਂ ਵਿਛੜਨ ਦੀ ਰਫਤਾਰ ਤੇਜ਼ ਹੋ ਜਾਂਦੀ ਹੈ, ਜਿਵੇਂ ਭੂਚਾਲ, ਤੂਫਾਨ ਜਾਂ ਯੁੱਧ ਦੌਰਾਨ। ਜੰਗ ਜਵਾਨੀ ਦੀ ਬਲੀ ਲੈਣ ਵਾਲਾ ਯੱਗ ਹੋ ਨਿਬੜਦੀ ਹੈ। ਕਈ ਥਾਵਾਂ ਅਜਿਹੀਆਂ ਹੁੰਦੀਆਂ ਨੇ ਜਿੱਥੇ ਮਿਲਣ ਦੇ ਮੌਕੇ ਵੱਧ ਹੁੰਦੇ ਨੇ ਤੇ ਦੋਸਤੀਆਂ ਜਲਦੀ ਪੈਂਦੀਆਂ ਨੇ, ਜਿਵੇਂ ਸਕੂਲ ਵਿੱਚ, ਖੇਡ ਦੇ ਮੈਦਾਨ ਵਿੱਚ ਤੇ ਗਲੀ ਮੁਹੱਲੇ ਵਿੱਚ। ਮਨੁੱਖ

ਜਿੱਥੇ ਵੀ ਹੁੰਦਾ ਹੈ ਉਹ ਆਲੇ ਦੁਆਲੇ ਨਾਲ ਲੋੜ ਅਨੁਸਾਰ ਸੰਬੰਧ ਉਸਾਰ ਲੈਂਦਾ ਹੈ। ਹਸਪਤਾਲ ਵਰਗੀ ਸੋਗੀ ਥਾਂ ਵਿੱਚ ਵੀ ਕਈ ਵਾਰੀ ਮਰੀਜ਼ਾਂ ਦੀ ਆਪਸੀ ਜਾਣ ਪਛਾਣ ਮਾਣ ਭਰੀਆਂ ਰਿਸ਼ਤੇਦਾਰੀਆਂ ਦਾ ਰੂਪ ਧਾਰਨ ਕਰ ਲੈਂਦੀ ਹੈ। ਕੈਦੀ ਇੱਕ ਦੂਜੇ ਲਈ ਜਾਨ ਵਾਰਨ ਲਈ ਤਿਆਰ ਹੋ ਜਾਂਦੇ ਨੇ। ਹੋਸਟਲਾਂ ਵਿੱਚ ਵਿਦਿਆਰਥੀ ਦੋਸਤ ਤੇ ਦੁਸ਼ਮਣ ਦੋਵੇਂ ਉਸਾਰ ਲੈਂਦੇ ਨੇ। ਸਰੋਤੇ, ਜਦੋਂ ਸਾਨੂੰ ਪਛਾਣਨ ਵਾਲੇ ਵਿਛੜ ਜਾਂਦੇ ਨੇ ਤਾਂ ਅਸੀਂ ਇਸ ਲਈ ਉਦਾਸ ਹੁੰਦੇ ਹਾਂ ਕਿਉਂਕਿ ਇਹ ਸਥਾਨ ਖਾਲੀ ਹੋ ਜਾਂਦੇ ਨੇ। ਪਤਨੀ ਦੇ ਵਿਛੋੜੇ ਉਪਰੰਤ ਖਾਲੀ ਘਰ ਪਤੀ ਨੂੰ ਬੜਾ ਉਦਾਸ ਕਰਦਾ ਹੈ। ਕਈ ਖਾਲੀ ਥਾਵਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਦੀ ਵੀ ਭਰਨ ਵਿੱਚ ਨਹੀਂ ਆਉਂਦੀਆਂ।

ਬਚਪਨ ਸਾਨੂੰ ਇਸ ਕਰਕੇ ਯਾਦ ਆਉਂਦਾ ਹੈ ਕਿਉਂਕਿ ਇਹ ਪਿਆਰ ਨਾਲ ਭਰਿਆ ਹੁੰਦਾ ਹੈ ਤੇ ਸਾਡੀ ਹਰ ਗਲਤੀ ਖਿੜੇ ਮੱਥੇ ਮਾਫ ਕੀਤੀ ਗਈ ਹੁੰਦੀ ਹੈ। ਮਾਂ ਦਾ ਵਿਛੜਨਾ ਇੰਨਾ ਵੱਡਾ ਘਾਟਾ ਹੁੰਦਾ ਹੈ ਕਿ ਹਮਦਰਦੀ ਤੇ ਦਿਲਾਸਿਆਂ ਦਾ ਕੋਈ ਅਸਰ ਨਹੀਂ ਹੁੰਦਾ। ਪਿਤਾ ਨਾਲ ਆਮਦਨ ਤੇ ਮਾਂ ਨਾਲ ਘਰ ਦਾ ਸੰਕਲਪ ਜੁੜਿਆ ਹੁੰਦਾ ਹੈ। ਘਰ ਦੌੜ ਰਹੇ ਮਨੁੱਖ ਲਈ ਬੈਠਣ ਦੀ ਥਾਂ ਹੁੰਦੀ ਹੈ। ਪਿਤਾ ਕੋਈ ਵੀ ਬਣ ਸਕਦਾ ਹੈ, ਪਰ ਪਿਤਾ ਜੀ ਮੇਰੇ ਪਿਆਰੇ ਪਿਤਾ ਜੀ ਬਣਨ ਵਾਸਤੇ ਬੜੀ ਕੁਰਬਾਨੀ ਤੇ ਮਿਹਨਤ ਕਰਨੀ ਪੈਂਦੀ ਹੈ। ਸਰੋਤਿਓ, ਧਰਤੀ ਉੱਤੇ ਮਾਰੂਥਲ ਵੀ ਨੇ ਤੇ ਸਮੁੰਦਰ ਵੀ ਨੇ। ਤਾਂਗਾਂ ਦੀ ਥਾਂ ਸਬਰ ਸੰਤੋਖ ਮੰਨ ਲੈਂਦਾ ਹੈ ਤੇ ਰੰਗ ਤਮਾਸ਼ਿਆਂ ਦੀ ਥਾਂ ਗੰਭੀਰਤਾ ਲੈ ਲੈਂਦੀ ਹੈ। ਹੌਲੀ ਹੌਲੀ ਜ਼ਿੰਦਗੀ ਦੀ ਰੌਣਕ

ਇੱਕ ਮੌਤ ਦੀ ਉਦਾਸੀ ਨੂੰ ਢੱਕ ਲੈਂਦੀ ਹੈ। ਦਰਦ ਤਿੱਖੇ ਨਹੀਂ ਰਹਿੰਦੇ, ਰੱਬ ਪ੍ਰਤੀ ਗਿਲੇ ਸ਼ਿਕਵੇ ਤੇ ਉਸ ਦੀਆਂ ਹੋਰ ਬਖਸ਼ਿਸ਼ਾਂ ਕਾਰਨ ਢਿੱਲੇ ਹੋ ਜਾਂਦੇ ਨੇ। ਆਲੇ ਦੁਆਲੇ ਵਿੱਚ ਨਿਤ ਦਿਨ ਵਿਛੜਦਿਆਂ ਨੂੰ ਵੇਖ ਕੇ ਆਪਣਾ ਵਿਛੋੜਾ ਸਹਿਣਯੋਗ ਹੋ ਨਿਬੜਦਾ ਏ। ਸ੍ਰੋਤੇ, ਜਿਵੇਂ ਪਿੱਛੇ ਮੁੜ ਕੇ ਦੇਖਦੇ ਰਹਿਣ ਨਾਲ ਗਰਦਨ ਦੁਖਣ ਲੱਗ ਪੈਂਦੀ ਹੈ, ਇਵੇਂ ਹੀ ਅਤੀਤ ਨੂੰ ਯਾਦ ਕਰਕੇ ਝੁਰਦੇ ਰਹਿਣ ਨਾਲ ਅਸੀਂ ਥੱਕ ਜਾਂਦੇ ਹਾਂ। ਸਹਿਜ ਹੋਣ ਦੀ ਆਦਤ ਪੈ ਜਾਂਦੀ ਹੈ। ਹੌਲੀ ਹੌਲੀ ਮਨੁੱਖ ਦੇ ਅੰਦਰੋਂ ਹਿੰਮਤ ਜਾਗਦੀ ਹੈ ਅਤੇ ਜ਼ਿੰਦਗੀ ਉੱਤੇ ਢਿੱਲੀ ਹੋਈ ਉਸਦੀ ਪਕੜ ਪੀੜੀ ਹੋ ਜਾਂਦੀ ਹੈ। ਇਹੀ ਜ਼ਿੰਦਗੀ ਦਾ ਨੇਮ ਹੈ।

ਜੀ ਸਰੋਤਿਓ, ਘੜੀ ਦੀਆਂ ਸੂਈਆਂ ਹੋਰ ਆਗਿਆ ਨਹੀਂ ਦੇ ਰਹੀਆਂ ਕਿ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ। ਸਾਡਾ ਅੱਜ ਦਾ ਵਿਸ਼ਾ ਸੀ ਮਿਲਣਾ ਤੇ ਵਿਛੜਨਾ। ਇਸ ਦਾ ਦੂਜਾ ਭਾਗ ਤੁਸੀਂ ਸੁਣੋਗੇ ਅਗਲੇ ਬੁੱਧਵਾਰ ਸ਼ਾਮ 5:30 ਵਜੇ। ਸਰੋਤਿਓ, ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਅੱਜ ਦਾ ਪ੍ਰੋਗਰਾਮ ਅੱਖਰ ਬੋਲਦੇ ਨੇ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਅੱਖਰ ਬੋਲਦੇ ਨੇ।
1: महंगाई महंगाई, इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
3: ਸਵਾਲ ਉਹੀ ਜੋ ਲੋਕਾਂ ਦੇ ਦਿਲਾਂ ਵਿੱਚ ਨੇ, ਜਵਾਬ ਉਹੀ ਜੋ ਸੱਚ ਨੂੰ ਸਾਹਮਣੇ ਲਿਆਉਣ। ਖਬਰਾਂ ਦੇ ਪਿੱਛੇ ਦੀ ਖਬਰ, ਸ਼ਖਸੀਅਤ ਦੇ ਪਿੱਛੇ ਦੀ ਕਹਾਣੀ ਅਤੇ ਸਮਾਜ ਨਾਲ ਜੁੜੇ ਅਹਿਮ ਮੁੱਦਿਆਂ ਤੇ ਬੇਬਾਕ ਗੱਲਬਾਤ। ਜੀ ਸਰੋਤਿਓ, ਆਕਾਸ਼ਵਾਣੀ ਬਠਿੰਡਾ ਦਾ ਮਕਬੂਲ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਅਤੇ ਇਸ ਵਾਰ ਸਾਡੇ ਸਟੂਡੀਓ ਵਿੱਚ ਮੌਜੂਦ ਹੋਣਗੇ ਸ਼੍ਰੀ ਬਖਤੌਰ ਢਿੱਲੋਂ, ਪ੍ਰੈਜ਼ੀਡੈਂਟ ਬਠਿੰਡਾ ਪ੍ਰੈਸ ਕਲੱਬ, ਅਤੇ ਸ਼੍ਰੀ ਪਰਵਿੰਦਰਜੀਤ ਸਿੰਘ, ਸੀਨੀਅਰ ਜਰਨਲਿਸਟ ਮੈਂਬਰ ਬਠਿੰਡਾ ਪ੍ਰੈਸ ਕਲੱਬ। ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਦਲਬੀਰ ਸਿੰਘ, ਮਮਤਾ ਅਰੋੜਾ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਜਿੱਥੇ ਪੱਤਰਕਾਰੀ ਨਾਲ ਜੁੜੇ ਤਜਰਬੇ, ਸਮਾਜਿਕ ਮੁੱਦੇ ਅਤੇ ਲੋਕਾਂ ਨਾਲ ਸੰਬੰਧਿਤ ਅਹਿਮ ਮਸਲਿਆਂ ਤੇ ਹੋਵੇਗੀ ਖੁੱਲੀ ਅਤੇ ਸਾਰਥਕ ਗੱਲਬਾਤ। ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ 0164-2440-331 ਡਾਇਲ ਕਰਕੇ, ਜਾਂ ਫਿਰ ਸਟੂਡੀਓ ਦੇ ਵਟਸਐਪ ਨੰਬਰ ਰਾਹੀਂ, ਜਿਹੜਾ ਹੈ 77-73-73-146। ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 10 ਸਤੰਬਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।
1: महंगाई महंगाई, इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
0: ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਨੀਤਾ ਨੂੰ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:19 ਅਤੇ 20 ਸਕਿੰਟ ਹੋ ਚੁੱਕੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਟੈਕਨੋਲੋਜੀ ਸਮਰੱਥ ਸਮਾਵੇਸ਼ੀ ਤੇ ਪਹੁੰਚਯੋਗ ਹੋਣ, ਸਗੋਂ ਉਨ੍ਹਾਂ ਦੀਆਂ ਜੜ੍ਹਾਂ ਮਨੁੱਖੀ ਗਰਿਮਾ ਤੇ ਸਮਾਨਤਾ ਵਿਚ ਡੂੰਘੀਆਂ ਹੋਣ। ਇਹ ਗੱਲਬਾਤ ਇਸ ਗੱਲ ਤੇ ਕੇਂਦਰਿਤ ਸੀ ਕਿ ਮਨੁੱਖੀ ਅਧਿਕਾਰਾਂ ਤੇ ਆਧਾਰਿਤ ਪਹੁੰਚ, ਕਿਵੇਂ ਕਿੱਤਾ ਮੁਖੀ ਸਿੱਖਿਆ, ਹੁਨਰ ਵਿਕਾਸ, ਮੌਕਿਆਂ ਤੱਕ ਬਰਾਬਰ ਪਹੁੰਚ, ਡਿਜੀਟਲ ਸ਼ਮੂਲੀਅਤ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ ਵਰਤੋਂ ਨੂੰ ਮਜ਼ਬੂਤ ਕਰ ਸਕਦੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AARNewsJalandhar। ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਅੱਜ 9ਵੇਂ ਰਾਸ਼ਟਰੀ ਪੋਸ਼ਣ ਮਾਹ ਦੀ ਸ਼ੁਰੂਆਤ ਕੀਤੀ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਔਰਤਾਂ ਤੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਨੇ ਸਮਾਰੋਹ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ 9ਵਾਂ ਰਾਸ਼ਟਰੀ ਪੋਸ਼ਣ ਮਾਹ ਸਿਹਤਮੰਦ ਅਤੇ ਸਮਰੱਥ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਣ ਦੀ ਮੁਹਿੰਮ ਏ। 9ਵਾਂ ਰਾਸ਼ਟਰੀ ਪੋਸ਼ਣ ਮਾਹ 2024 ਦੇਸ਼ ਭਰ ਦੇ ਨਾਲ ਨਾਲ ਅੱਜ ਚੰਡੀਗੜ੍ਹ ਵਿਖੇ ਵੀ ਸ਼ੁਰੂ ਹੋ ਗਿਆ। ਪੋਸ਼ਣ ਜਾਗਰੂਕਤਾ, ਸਿਹਤਮੰਦ ਖੁਰਾਕ, ਢੰਗ ਤਰੀਕਿਆਂ ਅਤੇ ਭਾਈਚਾਰਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਦੀ ਸ਼ੁਰੂਆਤ ਨੂੰ ਮਨਾਉਣ ਲਈ ਇਕ ਜਾਗਰੂਕਤਾ ਰੈਲੀ ਅਤੇ ਨੁੱਕੜ ਨਾਟਕ ਕਰਾਏ ਗਏ। ਹਿੱਸਾ ਲੈਣ ਵਾਲਿਆਂ ਨੇ ਪੋਸ਼ਣ ਪ੍ਰਣ ਲਿਆ ਅਤੇ ਉਨ੍ਹਾਂ ਨੂੰ ਸੰਤੁਲਿਤ ਪੋਸ਼ਣ, ਮਾਵਾਂ ਅਤੇ ਬੱਚਿਆਂ ਦੀ ਸਿਹਤ, ਸਫਾਈ ਅਤੇ ਕੁਪੋਸ਼ਣ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ ਗਿਆ। ਮੁਹਿੰਮ ਦੇ ਹਿੱਸੇ ਵਜੋਂ ਆਂਗਨਵਾੜੀ ਕੇਂਦਰਾਂ ਰਾਹੀਂ ਅਤੇ ਘਰ ਜਾ ਕੇ ਵੱਖ ਵੱਖ ਜਾਗਰੂਕਤਾ ਅਤੇ ਸਲਾਹ ਮਸ਼ਵਰਾ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਵਿਚ ਸੰਤੁਲਿਤ ਪੋਸ਼ਣ, ਸਿਹਤਮੰਦ ਭੋਜਨ, ਢੰਗ ਤਰੀਕਿਆਂ, ਤੇਲ ਅਤੇ ਖੰਡ ਦੀ ਖਪਤ ਵਿਚ ਕਮੀ, ਪੂਰਕ ਖੁਰਾਕ, ਟੀਕਾਕਰਨ, ਅਨੀਮੀਆ ਦੀ ਰੋਕਥਾਮ ਅਤੇ ਓਆਰਐਸ ਦੀ ਤਿਆਰੀ ਤੇ ਵਰਤੋਂ ਸ਼ਾਮਿਲ ਏ। ਸਮਾਜ ਭਲਾਈ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਸਿਹਤਮੰਦ ਤੌਰ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਅਤੇ ਪੋਸ਼ਣ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨ ਲਈ ਆਂਗਨਵਾੜੀ ਵਰਕਰਾਂ, ਲਾਪਾਤੀਆਂ ਔਰਤਾਂ, ਬੱਚਿਆਂ, ਮਾਪਿਆਂ ਅਤੇ ਭਾਈਚਾਰਿਆਂ ਦੀ ਸਰਗਰਮ ਹਿੱਸੇਦਾਰੀ ਨਾਲ ਇਹ ਗਤੀਵਿਧੀਆਂ ਕਰਾ ਰਿਹਾ ਹੈ। ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗਰੀ ਅਤੇ ਸੈਕਿੰਡ ਸੈਕਟਰੀ ਔਰਸਨ ਪਾਸੀ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਅੱਜ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਅਤੇ ਖਾਸ ਕਰਕੇ ਪੰਜਾਬ ਤੇ ਆਸਟ੍ਰੇਲੀਆ ਦਰਮਿਆਨ ਵੱਧ ਰਹੇ ਸਬੰਧਾਂ ਨਾਲ ਜੁੜੇ ਵੱਖ ਵੱਖ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਕੇਵਲ ਸਿੰਘ ਢਿੱਲੋਂ ਨੇ ਦਸਿਆ ਕਿ ਗੱਲਬਾਤ ਦੌਰਾਨ ਆਸਟ੍ਰੇਲੀਆ ਵਿਚ ਪੜ ਰਹੇ ਪੰਜਾਬੀ ਭਾਈਚਾਰੇ, ਸਿੱਖਾਂ ਤੇ ਵਿਦਿਆਰਥੀਆਂ ਦੀ ਸੁਰੱਖਿਆ, ਭਲਾਈ ਅਤੇ ਉਨ੍ਹਾਂ ਨੂੰ ਦਰਪੇਸ਼ ਮੁੱਦਿਆਂ ਤੇ ਵਿਸ਼ੇਸ਼ ਤੌਰ ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਆਸਟ੍ਰੇਲੀਆ ਦੇ ਸਬੰਧ ਸਿਰਫ ਕੂਟਨੀਤਿਕ ਪੱਧਰ ਤੱਕ ਸੀਮਿਤ ਨਹੀਂ ਨੇ, ਸਗੋਂ ਪੰਜਾਬੀ ਪ੍ਰਵਾਸੀ ਭਾਈਚਾਰੇ ਨੇ ਵੀ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿਚ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਏ। ਸਰਹੱਦੀ ਸੁਰੱਖਿਆ ਬਲ ਵੱਲੋਂ 11 ਸਤੰਬਰ ਨੂੰ ਜਲੰਧਰ ਵਿਚ ਆਪਣੇ ਫਰੰਟੀਅਰ ਸਦਰ ਮੁਕਾਮ ਵਿਖੇ ਪੈਨਸ਼ਨ ਅਦਾਲਤ ਲਾਈ ਜਾ ਰਹੀ ਏ। ਇਸ ਦਿਨ ਭਰ ਚੱਲਣ ਵਾਲੀ ਅਦਾਲਤ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ BSF ਪੈਨਸ਼ਨਰਾਂ ਦੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਏਗਾ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ 9 ਸਤੰਬਰ ਨੂੰ ਸ਼ਾਹਕੋਟ ਵਿਖੇ ਡਰੋਨ ਸ਼ੋਅ ਕਰਵਾਇਆ ਜਾ ਰਿਹਾ ਹੈ। ਖੇਡਾਂ ਵਿਚ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਦੇ ਆਖਰੀ ਦਿਨ ਮੌਜੂਦਾ ਚੈਂਪੀਅਨ ਪੈਰਾਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਅਤੇ ਵਿਸ਼ਵ ਦੀ ਨੰਬਰ 1 ਖਿਡਾਰਨ ਸ਼ੀਤਲ ਦੇਵੀ ਦੀ ਅਗਵਾਈ ਵਿਚ ਭਾਰਤ ਨੇ 2 ਸੋਨੇ ਦੇ ਅਤੇ 4 ਕਾਂਸੀ ਦੇ ਤਮਗੇ ਜਿੱਤ ਕੇ ਸ਼ਾਨਦਾਰ ਢੰਗ ਨਾਲ ਆਪਣੀ ਮੁਹਿੰਮ ਖਤਮ ਕੀਤੀ। ਸ਼ੀਤਲ ਦੇਵੀ ਨੇ ਔਰਤਾਂ ਦੇ ਪੈਰਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ, ਜਦਕਿ ਹਰਵਿੰਦਰ ਨੇ ਭਾਵਨਾ ਨਾਲ ਪੈਰਾ ਰਿਕਾਰਡ ਮਿਕਸ ਟੀਮ ਮੁਕਾਬਲੇ ਵਿਚ ਸੋਨੇ ਦਾ ਤਮਗਾ ਹਾਸਲ ਕੀਤਾ। ਆਖਿਰ ਚ ਖਾਸ ਖਬਰਾਂ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਨੇ ਦੁਬਈ ਚ ਇਨਵੈਸਟ ਪੰਜਾਬ ਸਮਾਗਮ ਨੂੰ ਸੰਬੋਧਨ ਕੀਤਾ। ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਸਮੇਤ UAE ਦੇ ਕਾਰੋਬਾਰੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਨਵੇਂ ਵੋਟਰਾਂ ਵਜੋਂ ਰਜਿਸਟਰ ਕਰਨ ਦੀ ਅਪੀਲ ਕੀਤੀ। ਕੀਨੀਆ ਦੇ ਸਿੱਖਿਆ ਮੰਤਰਾਲੇ ਦੇ ਕੁਝ ਪੱਧਰੀ ਵਫਦ ਨੇ ਅੱਜ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦੌਰਾ ਕੀਤਾ। ਅੱਜ ਤੋਂ 9ਵਾਂ ਰਾਸ਼ਟਰੀ ਪੋਸ਼ਣ ਮਾਹ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ, FM ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਅਨੁਸਾਰ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਹਨ ਰਮਨੀਤ ਕੌਰ ਅਤੇ ਅਮਨਦੀਪ ਕੌਰ।

0: ਦੋਸਤੋ, ਹਰ ਦਿਨ ਆਪਣੇ ਨਾਲ ਕੁਝ ਨਵਾਂ ਲੈ ਕੇ ਆਉਂਦਾ ਹੈ। ਕਦੇ ਕੋਈ ਨਵੀਂ ਜਾਣਕਾਰੀ ਸਾਡੇ ਨਾਲ ਸਾਂਝੀ ਹੁੰਦੀ ਹੈ, ਕਦੇ ਕੋਈ ਦਿਲਚਸਪ ਗੱਲ ਸੁਣਨ ਨੂੰ ਮਿਲਦੀ ਹੈ, ਤੇ ਕਦੇ ਕੋਈ ਅਜਿਹੀ ਗੱਲ ਹੁੰਦੀ ਹੈ ਜਿਸ ਬਾਰੇ ਅਸੀਂ ਪਹਿਲਾਂ ਸੋਚਿਆ ਵੀ ਨਹੀਂ ਹੁੰਦਾ। ਤਾਂ
1: ਅੱਜ 9 ਸਤੰਬਰ ਹੈ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਲਾਇਬ੍ਰੇਰੀ ਬਾਰੇ। ਇਸੇ ਸਿਲਸਿਲੇ ਵਿੱਚ ਅਸੀਂ ਇੱਕ ਲਾਇਬ੍ਰੇਰੀਅਨ ਨਾਲ ਕਾਲ ਰਿਕਾਰਡਿੰਗ ਦੇ ਜ਼ਰੀਏ ਤੁਹਾਡੇ ਨਾਲ ਮੁਲਾਕਾਤ ਵੀ ਕਰਵਾਵਾਂਗੇ।
0: ਇਸ ਤੋਂ ਬਾਅਦ ਗੱਲ ਕਰਾਂਗੇ ਅੱਜ ਦੇ ਦਿਨ ਜਨਮੇ ਮਹਿਬੂਬ ਖਾਨ ਅਤੇ ਕਵੀ ਅਵਤਾਰ ਸਿੰਘ ਪਾਸ਼ ਬਾਰੇ।
1: ਫਿਰ ਜਾਣਾਂਗੇ ਕਿ ਸਾਨੂੰ ਉਬਾਸੀ ਕਿਉਂ ਆਉਂਦੀ ਹੈ ਅਤੇ ਸਾਨੂੰ ਛਿੱਕ ਕਿਉਂ ਆਉਂਦੀ ਹੈ।
0: ਅਤੇ ਅੰਤ ਵਿੱਚ ਗੱਲ ਕਰਾਂਗੇ ਬ੍ਰੋਕਲੀ ਅਤੇ ਐਲੋਵੇਰਾ ਦੀ ਖੇਤੀ ਬਾਰੇ ਅਤੇ ਜਾਣਾਂਗੇ ਕਿ ਇਹਨਾਂ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ।
1: ਜੀ, ਅਤੇ ਇਹ ਸਭ ਜਾਣਕਾਰੀਆਂ ਤੁਹਾਨੂੰ ਜ਼ਰੂਰ ਦੇਵਾਂਗੇ, ਪਰ ਇਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ।

0: today.
1: ਸਵਾਲ ਉਹੀ ਜੋ ਲੋਕਾਂ ਦੇ ਦਿਲਾਂ ਵਿੱਚ ਨੇ, ਜਵਾਬ ਉਹੀ ਜੋ ਸੱਚ ਨੂੰ ਸਾਹਮਣੇ ਲਿਆਉਣ। ਖਬਰਾਂ ਦੇ ਪਿੱਛੇ ਦੀ ਖਬਰ, ਸ਼ਖਸੀਅਤ ਦੇ ਪਿੱਛੇ ਦੀ ਕਹਾਣੀ ਅਤੇ ਸਮਾਜ ਨਾਲ ਜੁੜੇ ਅਹਿਮ ਮੁੱਦਿਆਂ ਤੇ ਬੇਬਾਕ ਗੱਲਬਾਤ। ਜੀ ਸਰੋਤਿਓ, ਆਕਾਸ਼ਵਾਣੀ ਬਠਿੰਡਾ ਦਾ ਮਕਬੂਲ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਅਤੇ ਇਸ ਵਾਰ ਸਾਡੇ ਸਟੂਡੀਓ ਵਿੱਚ ਮੌਜੂਦ ਹੋਣਗੇ ਸ਼੍ਰੀ ਬਖਤੌਰ ਢਿੱਲੋਂ, ਪ੍ਰੈਜ਼ੀਡੈਂਟ ਬਠਿੰਡਾ ਪ੍ਰੈਸ ਕਲੱਬ, ਅਤੇ ਸ਼੍ਰੀ ਪਰਵਿੰਦਰਜੀਤ ਸਿੰਘ, ਸੀਨੀਅਰ ਜਰਨਲਿਸਟ ਮੈਂਬਰ ਬਠਿੰਡਾ ਪ੍ਰੈਸ ਕਲੱਬ। ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਦਲਬੀਰ ਸਿੰਘ, ਮਮਤਾ ਅਰੋੜਾ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਜਿੱਥੇ ਪੱਤਰਕਾਰੀ ਨਾਲ ਜੁੜੇ ਤਜਰਬੇ, ਸਮਾਜਿਕ ਮੁੱਦੇ ਅਤੇ ਲੋਕਾਂ ਨਾਲ ਸੰਬੰਧਿਤ ਅਹਿਮ ਮਸਲਿਆਂ ਤੇ ਹੋਵੇਗੀ ਖੁੱਲੀ ਅਤੇ ਸਾਰਥਕ ਗੱਲਬਾਤ। ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ 0164-2340-331 ਡਾਇਲ ਕਰਕੇ, ਜਾਂ ਫਿਰ ਸਟੂਡੀਓ ਦੇ ਵਟਸਐਪ ਨੰਬਰ ਰਾਹੀਂ ਜਿਹੜਾ ਹੈ 77-73-73-146। ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 10 ਸਤੰਬਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।
2: महंगाई महंगाई, इस महंगाई में सुकून से कौन सो पाएगा?
3: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
4: ਜੀ ਦੋਸਤੋ, ਅੱਜ ਅਸੀਂ ਇੱਕ ਅਜਿਹੀ ਥਾਂ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਨਾ ਕੋਈ ਸ਼ੋਰ ਸ਼ਰਾਬਾ ਹੁੰਦਾ ਹੈ, ਨਾ ਕਿਸੇ ਤਰ੍ਹਾਂ ਦੀ ਭੀੜ ਭੜੱਕਾ, ਪਰ ਫਿਰ ਵੀ ਉੱਥੇ ਦੁਨੀਆ ਭਰ ਦੀਆਂ ਕਹਾਣੀਆਂ, ਜਾਣਕਾਰੀਆਂ ਅਤੇ ਵਿਚਾਰ ਸਾਡੇ ਨਾਲ ਗੱਲਾਂ ਕਰਦੇ ਨੇ। ਜੀ ਦੋਸਤੋ, ਅੱਜ ਦਾ ਸਾਡਾ ਵਿਸ਼ਾ ਹੈ ਲਾਇਬ੍ਰੇਰੀ। ਸਰੋਤਿਓ, ਲਾਇਬ੍ਰੇਰੀ ਦਾ ਨਾਮ ਸੁਣਦੇ ਹੀ ਸਾਡੇ ਮਨ ਵਿੱਚ ਸਭ ਤੋਂ ਪਹਿਲਾਂ ਕਿਤਾਬਾਂ ਦੀਆਂ ਅਲਮਾਰੀਆਂ ਆਉਂਦੀਆਂ ਨੇ, ਪਰ ਜੇ ਥੋੜਾ ਧਿਆਨ ਨਾਲ ਸੋਚੀਏ ਤਾਂ ਲਾਇਬ੍ਰੇਰੀ ਸਿਰਫ ਕਿਤਾਬਾਂ ਰੱਖਣ ਵਾਲੀ ਥਾਂ ਨਹੀਂ ਹੈ। ਇਹ ਉਹ ਥਾਂ ਹੈ ਜਿੱਥੇ ਇੱਕ ਵਿਦਿਆਰਥੀ ਆਪਣੇ ਸਵਾਲਾਂ ਦੇ ਜਵਾਬ ਲੱਭ ਸਕਦਾ ਹੈ, ਇੱਕ ਪਾਠਕ ਆਪਣੇ ਮਨ ਨੂੰ ਸਕੂਨ ਦੇ ਸਕਦਾ ਹੈ, ਅਤੇ ਕੋਈ ਵੀ ਇਨਸਾਨ ਆਪਣੀ ਸੋਚ ਨੂੰ ਹੋਰ ਵੱਡਾ ਕਰ ਸਕਦਾ ਹੈ। ਤੇ ਅੱਜ ਦੇ ਸਮੇਂ ਵਿੱਚ ਜੋ ਵਿਦਿਆਰਥੀ ਨੇ ਉਹ ਲਾਇਬ੍ਰੇਰੀ ਵਿੱਚ ਬੈਠ ਕੇ ਆਪਣੇ ਪੇਪਰਸ ਦੀ ਤਿਆਰੀ ਵੀ ਕਰ ਸਕਦੇ ਨੇ। ਲਾਇਬ੍ਰੇਰੀ ਵਿੱਚ ਉਨਾ ਵਧੀਆ ਮਾਹੌਲ ਪ੍ਰੋਵਾਈਡ ਕੀਤਾ ਜਾਂਦਾ ਹੈ ਤਾਂ ਬੱਚੇ ਆਰਾਮ ਨਾਲ ਬਹਿ ਕੇ ਪੜ੍ਹ ਸਕਦੇ ਨੇ। ਤੇ ਦੋਸਤੋ, ਅੱਜ ਸਾਡੇ ਕੋਲ ਮੋਬਾਈਲ ਹੈ, ਇੰਟਰਨੈਟ ਹੈ ਤੇ ਗੂਗਲ ਵੀ ਹੈ। ਇੱਕ ਸਵਾਲ ਲਿਖੋ ਤੇ ਕੁਝ ਹੀ ਸਕਿੰਟਾਂ ਵਿੱਚ ਜਵਾਬ ਸਾਹਮਣੇ ਆ ਜਾਂਦਾ ਹੈ। ਪਰ ਇਸ ਸਭ ਦੇ ਬਾਵਜੂਦ ਕਿਤਾਬਾਂ ਤੇ ਲਾਇਬ੍ਰੇਰੀਆਂ ਦੀ ਆਪਣੀ ਇੱਕ ਵੱਖਰੀ ਮਹੱਤਤਾ ਹੈ, ਕਿਉਂਕਿ ਇੰਟਰਨੈਟ ਸਾਨੂੰ ਜਾਣਕਾਰੀਆਂ ਦੇ ਸਕਦਾ ਹੈ, ਪਰ ਇੱਕ ਚੰਗੀ ਕਿਤਾਬ ਸਾਨੂੰ ਸੋਚਣਾ ਸਿਖਾ ਸਕਦੀ ਹੈ। ਤੇ ਸ਼ਾਇਦ ਇਸੇ ਕਰਕੇ ਕਿਹਾ ਹੈ ਕਿ ਕਿਤਾਬਾਂ ਸਿਰਫ ਪੜ੍ਹੀਆਂ ਨਹੀਂ ਜਾਂਦੀਆਂ, ਕਿਤਾਬਾਂ ਇਨਸਾਨ ਨੂੰ ਪੜ੍ਹਨਾ ਸਿਖਾਉਂਦੀਆਂ ਨੇ। ਤੇ ਇਸ ਖੇਤਰ ਵਿੱਚ ਕਰੀਅਰ ਦੇ ਮੌਕੇ ਬਾਰੇ ਅਸੀਂ ਸੂਬਾ ਕਨਵੀਨੀਅਰ ਰਾਜ ਸਿੰਘ ਭਦੌੜ ਨਾਲ ਕਾਲ ਰਿਕਾਰਡਿੰਗ ਜ਼ਰੀਏ ਗੱਲਬਾਤ ਕੀਤੀ ਹੈ, ਤਾਂ ਆਓ ਸੁਣਦੇ ਹਾਂ ਇਹ ਗੱਲਬਾਤ।
5: ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ। ਜਿਨ੍ਹਾਂ ਨੇ ਇੰਨੇ ਵੱਡੇ ਪਲੇਟਫਾਰਮ ਤੇ ਮੈਨੂੰ ਬੋਲਣ ਦਾ ਜਿਹੜਾ ਮਾਣ ਬਖਸ਼ਿਆ ਜੀ, ਧੰਨਵਾਦ
6: ਜੀ। ਸਰ, ਸਭ ਤੋਂ ਪਹਿਲਾਂ ਦੱਸੋ ਕਿ ਲਾਇਬ੍ਰੇਰੀ ਸਾਇੰਸ ਕੀ ਹੁੰਦੀ ਹੈ ਤੇ ਇਸ ਵਿੱਚ ਵਿਦਿਆਰਥੀਆਂ ਨੂੰ ਕੀ ਕੁਝ ਪੜ੍ਹਾਇਆ ਜਾਂਦਾ ਹੈ?
5: ਵੱਖ ਵੱਖ ਵਰਗਾਂ ਦੇ ਪਾਠਕਾਂ ਦੀਆਂ ਖਾਸ ਲੋੜਾਂ ਨੂੰ ਪੂਰਾ ਕਰਨ ਲਈ ਵੱਖ ਵੱਖ ਪ੍ਰਕਾਰ ਦੀਆਂ ਲਾਇਬ੍ਰੇਰੀਆਂ ਬਣਾਈਆਂ ਗਈਆਂ ਹਨ, ਕਿਉਂਕਿ ਇਹ ਸਮਾਜ ਵਿੱਚ ਹਰ ਵਿਅਕਤੀ ਦੀ ਪੜ੍ਹਾਈ, ਖੋਜ ਅਤੇ ਜਾਣਕਾਰੀ ਵੱਖਰੀ ਵੱਖਰੀ ਹੁੰਦੀ ਹੈ ਤੇ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ। ਇਹ ਇੱਕ ਅਜਿਹਾ ਅਕਾਦਮਿਕ ਖੇਤਰ ਹੈ ਜਿਸ ਵਿੱਚ ਜਾਣਕਾਰੀ ਅਤੇ ਕਿਤਾਬਾਂ ਦੇ ਪ੍ਰਬੰਧਨ, ਸੰਗ੍ਰਹਿ, ਸੰਭਾਲ ਅਤੇ ਉਹਨਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਤੱਕ ਜਿਹੜੀ ਜਾਣਕਾਰੀ ਪਹੁੰਚਾਉਣਾ
6: ਜੀ। ਤੇ ਸਰ, ਜੇ ਕੋਈ ਵਿਦਿਆਰਥੀ ਭਵਿੱਖ ਵਿੱਚ ਲਾਇਬ੍ਰੇਰੀਅਨ ਬਣਨਾ ਚਾਹੁੰਦਾ ਹੈ ਤਾਂ ਉਹ 12ਵੀਂ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਕਿਹੜੀ ਪੜ੍ਹਾਈ ਜਾਂ ਕੋਰਸ ਕਰ ਸਕਦਾ ਹੈ?
5: ਹਾਂਜੀ ਮੈਮ, ਤੁਸੀਂ ਬਹੁਤ ਵਧੀਆ ਅਮਨਦੀਪ ਮੈਮ ਸਵਾਲ ਕੀਤਾ ਹੈਗਾ। ਜਿਹੜਾ ਬੱਚਾ ਪਲੱਸ ਟੂ ਕਰ ਲਈ ਹੈਗੀ ਹੈ ਜਿਵੇਂ ਜੀ, ਉਹ ਡੀ ਲੈਵਲ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦਾ ਜਿਹੜਾ ਕੋਰਸ ਉਹ ਕਰ ਸਕਦਾ ਹੈ। ਗ੍ਰੈਜੂਏਸ਼ਨ ਤੋਂ ਬਾਅਦ ਉਹ ਡੀ ਲੈਵਲ ਕਰ ਸਕਦਾ, ਬੈਚੁਲਰ ਆਫ ਲਾਇਬ੍ਰੇਰੀ ਸਾਇੰਸ, ਤੇ ਜੀ ਲੈਵਲ ਤੋਂ ਬਾਅਦ ਉਹ ਮਾਸਟਰ ਡਿਗਰੀ ਕਰ ਸਕਦਾ ਹੈ ਐਮ ਲੈਵਲ।

0: ਮਾਸਟਰ ਆਫ ਲਾਇਬ੍ਰੇਰੀ ਸਾਇੰਸ, ਉਸ ਤੋਂ ਬਾਅਦ ਉਹ ਨੀਟ ਕਰ ਸਕਦਾ, ਐਮ ਫਿਲ ਕਰ ਸਕਦਾ, ਪੀ ਐਚ ਡੀ ਕਰ ਸਕਦਾ ਜੀ। ਹਾਂਜੀ
1: ਸਰ, ਤੁਸੀਂ ਖੁਦ ਲਾਇਬ੍ਰੇਰੀ ਸਾਇੰਸ ਦੇ ਖੇਤਰ ਵਿੱਚ ਕਿਵੇਂ ਆਈ ਤੇ ਇਸ ਪ੍ਰੋਫੈਸ਼ਨ ਨੂੰ ਚੁਣਨ ਦਾ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ?
0: ਹਾਂਜੀ ਮੈਮ, ਜਿਹੜਾ ਲਾਇਬ੍ਰੇਰੀ ਦੇ ਖੇਤਰ ਵਿੱਚ ਆਉਣ ਦਾ ਮੇਰਾ ਕੋਈ ਬਿਲਕੁਲ ਵੀ ਵਿਚਾਰ ਨਹੀਂ ਸੀ
1: ਜੀ।
0: ਮੈਂ ਸਕੂਲ ਟਾਈਮ ਤੋਂ ਲੈ ਕੇ ਕਾਲਜ ਟਾਈਮ ਤੱਕ ਜਿਹੜਾ ਸਪੋਰਟਸ ਨੂੰ ਮੈਨੂੰ ਬਹੁਤ ਸ਼ੌਂਕ ਸੀ, ਮੈਂ ਸਪੋਰਟਸ ਦੇ ਵਿੱਚ ਹੀ ਰਿਹਾ
1: ਜੀ,
0: ਤੇ ਅੱਜ ਵੀ ਮੈਂ ਉਸ ਆਪਣੇ ਸ਼ੌਂਕ ਨੂੰ ਜਿਹੜਾ ਮਤਲਬ ਜਿਉਂਦੀ ਪਿਉਂ ਰੱਖਿਆ ਹੈਗਾ ਜੀ। ਤੇ ਜੋ ਮਾਸਟਰ ਅਥਲੈਟਿਕਸ ਅੰਡਰ ਏਜ ਗੇਮਾਂ ਹੁੰਦੀਆਂ ਹੈਗੀਆਂ ਨੇ, ਮੁਕਾਬਲੇ ਹੁੰਦੇ ਨੇ, ਤੇ ਉਹਨਾਂ ਵਿੱਚ ਮੈਂ ਹੁਣ ਵੀ ਜਿਹੜੇ 30 ਪਲੱਸ ਮੈਡਲ ਜਿਹੜੇ ਜਿੱਤ ਚੁੱਕੇ ਆ, ਤੇ 2023-24 ਦੇ ਵਿੱਚ ਪੰਜਾਬ ਦੀ ਤਰਫੋਂ 12ਵੀਂ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨ ਚੇਨਈ ਦੇ ਵਿੱਚ ਹੋਈ ਸੀ, ਉੱਥੇ ਮੈਂ ਭਾਗ ਲੈ ਚੁੱਕਿਆ। ਪਰ ਜਿਵੇਂ ਕਹਿੰਦੇ ਹੁੰਦੇ ਨੇ ਜੀ, ਹੁੰਦਾ ਉਹੀ ਹੈ ਜੋ ਕੁਛ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਜੀ। ਤੇ ਮੈਂ ਪਲੱਸ ਟੂ ਕਰਨ ਤੋਂ ਬਾਅਦ 2006 ਦੇ ਵਿੱਚ ਕੰਮ ਕਾਜ ਲਈ ਦੁਬਈ ਚਲਾ ਗਿਆ। 3 ਸਾਲ ਤੋਂ ਬਾਅਦ ਜਦੋਂ ਮੈਂ ਵਾਪਸ ਪਰਤਿਆ, ਕਿਉਂਕਿ ਜਦੋਂ ਮੈਂ ਦੁਬਈ ਗਿਆ ਸੀ ਉਦੋਂ ਮੇਰਾ ਨਾ ਮਤਲਬ ਪਲੱਸ ਟੂ ਹੀ ਮੈਂ ਮਤਲਬ ਪਾਸ ਸੀਗਾ, BA ਫਸਟ ਈਅਰ ਚ ਮੈਂ ਮਤਲਬ ਵਿਚਾਲੇ ਛੱਡ ਕੇ ਚਲਾ ਗਿਆ ਸੀ
1: ਜੀ।
0: ਤੇ ਜਦੋਂ ਮੈਂ 3 ਸਾਲ ਤੋਂ ਬਾਅਦ 2009 ਦੇ ਵਿੱਚ ਵਾਪਸ ਆਪਣੇ ਮਤਲਬ ਪਿੰਡ ਆਇਆ ਜੀ, ਤਾਂ ਸਾਡੇ ਪਿੰਡ ਭਦੌੜ SGBC ਦਾ ਜਿਹੜਾ ਨਵਾਂ ਕਾਲਜ ਖੁੱਲਿਆ ਹੈਗਾ, ਮੀਰੀ ਪੀਰੀ ਖਾਲਸਾ ਕਾਲਜ ਭਦੌੜ, ਤੇ ਉਸ ਆਉਣ ਤੋਂ ਬਾਅਦ ਮੈਂ ਉੱਥੇ ਜਿਹੜੀ ਇੱਕ ਦਫ਼ਤਰੀ ਡਿਊਟੀ ਮਤਲਬ ਜੁਆਇਨ ਕਰੀ, ਕਿਉਂਕਿ ਮੈਂ ਉਦੋਂ ਪਲੱਸ ਟੂ ਹੀ ਸੀਗਾ, ਤੇ ਭਾਵੇਂ ਉੱਥੇ ਬਹੁਤ ਸਾਰਾ ਸਟਾਫ ਸੀਗਾ, ਪਰ ਇੱਕ ਜਿਹੜੇ ਮਤਲਬ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਨਰਿੰਦਰ ਸਿੰਘ ਜੀ ਬਿਜਲੀਪੁਰ, ਉਹ ਉਸ ਸਮੇਂ ਉਹ ਕਾਲਜ ਦੇ ਵਿੱਚ ਲਾਇਬ੍ਰੇਰੀਅਨ ਸੀ, ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਈ, ਆਪਸ ਵਿੱਚ ਮੇਲ ਜੋਲ ਵਧਿਆ। ਜਦੋਂ ਵੀ ਮੌਕਾ ਮਿਲਦਾ ਸੀ ਤੇ ਮੈਂ ਲਾਇਬ੍ਰੇਰੀ ਵਿੱਚ ਬੈਠ ਕੇ ਕਿਤਾਬ ਪੜ੍ਹਨ ਦੀ ਮਤਲਬ ਰੁਚੀ ਰੱਖਦਾ ਸੀ। ਉਹਨਾਂ ਨੇ ਮਤਲਬ ਮੈਨੂੰ ਹੌਸਲਾ ਦਿੱਤਾ, ਬਹੁਤ ਹੌਸਲਾ ਅਫਜ਼ਾਈ ਕੀਤਾ, ਮੋਟੀਵੇਸ਼ਨ ਕੀਤਾ। ਮੈਂ ਉਹਨਾਂ ਨੂੰ ਕਿਹਾ ਵੀ ਸਰ ਤੁਹਾਡਾ ਜਿਹੜਾ ਕੰਮ ਬਹੁਤ ਵਧੀਆ, ਵੀ ਕਿਸੇ ਦੀ ਕੋਈ ਡਿਸਟਰਬੈਂਸ ਨਹੀਂ, ਨਵੀਂ ਨਵੀਆਂ ਕਿਤਾਬਾਂ ਆਉਂਦੀਆਂ ਨੇ, ਉਹਨਾਂ ਨਾਲ ਜਿਹੜਾ ਸਾਡਾ ਵਾਹ ਵਾਸਤਾ ਪੈਂਦਾ, ਬੜਾ ਕੁਛ ਸਿੱਖਣ ਨੂੰ ਮਿਲਦਾ। ਤੇ ਉਹ ਕਹਿੰਦੇ ਹਾਂ ਵੀ ਵਧੀਆ, ਵੀ ਤੂੰ ਕਰ ਸਕਦਾ, ਤੁਹਾਨੂੰ ਕਰਨਾ ਚਾਹੀਦਾ। ਉਹਨਾਂ ਨੇ ਮੈਨੂੰ, ਤੁਸੀਂ ਬਿਲਕੁਲ ਇਸ ਖੇਤਰ ਬਾਰੇ ਬਿਲਕੁਲ ਵੀ ਨੌਲੇਜ ਨਹੀਂ ਸੀ, ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਸਪੈਕਟ ਵਗੈਰਾ ਮੰਗਵਾ ਕੇ ਪਾ ਕੇ ਤੇ ਮੇਰੀ ਡੀਲਰ ਸ਼ੁਰੂ ਕਰਵਾਤੀ। ਜਦੋਂ ਮੈਂ ਡੀਲਰ ਦੇ ਵਿੱਚ, ਕਿਉਂਕਿ ਮੇਰੀ ਲਈ ਇਹ ਪਹਿਲਾ ਸਬਜੈਕਟ ਸੀਗਾ ਤੇ ਥੋੜਾ ਡਿਫੀਕਲਟ ਵੀ ਸੀਗਾ, ਲੱਗਦਾ ਵੀ ਸੀ ਵੀ ਯਾਰ ਕਿਵੇਂ ਕਰਾਂਗੇ, ਪਰ ਉਹਨਾਂ ਨੇ ਬਹੁਤ ਹੌਸਲਾ ਦਿੱਤਾ। ਤੇ ਜਦੋਂ ਮੈਂ ਡੀਲਰ ਕਰੀ ਤੇ ਮੇਰੀ ਮਤਲਬ ਫਸਟ ਡਿਵੀਜ਼ਨ ਦੇ ਵਿੱਚ ਮੈਂ ਕਲੀਅਰ ਕਰ ਲਈ, ਤਾਂ ਫਿਰ ਉਹਨਾਂ ਨੇ ਮੈਨੂੰ ਹੋਰ ਹੌਸਲਾ ਦਿੱਤਾ ਵੀ ਤੂੰ ਹੁਣ ਮਤਲਬ ਗ੍ਰੈਜੂਏਸ਼ਨ ਕਰ, ਫਿਰ ਤੂੰ ਡੀਲਰ ਵੀ ਕਰੇਗਾ, ਐਮਐਲਏ ਵੀ ਕਰੇਗਾ। ਸੋ ਉਹਨਾਂ ਦੇ ਸਹਿਯੋਗ ਨਾਲ ਮੈਂ, ਤੇ ਅੱਜ ਮਤਲਬ ਜਿਹੜੀ ਐਮਐਲਏ ਤੇ ਔਰ ਨਿਗਰਾਨ ਦੀ ਮੈਂ ਤਿਆਰੀ ਵੀ ਕਰ ਰਿਹਾ ਜੀ, ਤੇ ਉਹਨਾਂ ਦੀ ਜਿਹੜੇ ਧਰਮ ਪਤਨੀ ਨੇ ਮੇਰੇ ਭੈਣ ਹਰਜੀਤ ਕੌਰ ਮੈਡਮ, ਉਹਨਾਂ ਨੇ ਵੀ ਮਤਲਬ ਬਹੁਤ ਮੇਰਾ ਹੌਸਲਾ ਅਫਜ਼ਾਈ ਕੀਤਾ, ਤੇ ਜਦੋਂ ਮੈਂ ਉਹਨਾਂ ਕੋਲ ਪੜ੍ਹਨ ਦਾ ਮੌਕਾ ਮਿਲਦਾ ਤਾਂ ਉਹ ਕੰਪਿਊਟਰ ਦੇ ਵਿੱਚ ਬਹੁਤ ਮਾਹਰ ਨੇ, ਤੇ ਉਹ ਕੰਪਿਊਟਰ ਸਬਜੈਕਟ ਦੀ ਤਿਆਰੀ ਮੈਨੂੰ ਉਹ ਕਰਵਾਉਂਦੇ ਰਹਿੰਦੇ ਸੀ। ਇਸ ਕਰਕੇ ਮੇਰੀ ਉਹ ਦੋਨੀ ਨਰਿੰਦਰ ਸਿੰਘ ਬਿਜਲੀਪੁਰ ਤੇ ਉਹਨਾਂ ਦੀ ਧਰਮ ਪਤਨੀ ਭੈਣ ਹਰਜੀਤ ਕੌਰ ਜੀ, ਦੋਨੋਂ ਹੀ ਮੇਰੇ ਮਤਲਬ ਉਸਤਾਦ ਨੇ ਜੀ ਇਸ ਖੇਤਰ ਦੇ ਵਿੱਚ।
1: ਹਾਂਜੀ ਸਰ, ਬਹੁਤ ਵਧੀਆ। ਤੇ ਸਰ ਹੁਣ ਦੱਸੋ ਕਿ ਇਸ ਖੇਤਰ ਵਿੱਚ ਵਿਦਿਆਰਥੀਆਂ ਲਈ ਕੈਰੀਅਰ ਦੇ ਮੌਕੇ ਕਿਹੜੇ ਮੌਜੂਦ ਹੁੰਦੇ ਨੇ?
0: ਹਾਂਜੀ, ਜਿਵੇਂ ਮਤਲਬ ਦੇਖੋ ਜੀ, ਤੁਸੀਂ ਪਹਿਲੀ ਗੱਲ ਕਰੀ ਹੈਗੀ ਹੈ ਜੀ, ਜਿਹੜਾ ਪਲੱਸ ਟੂ ਤੋਂ ਬਾਅਦ ਬੱਚਾ ਡੀਲਰ ਕਰਦਾ ਤਾਂ ਉਹ ਜਿਵੇਂ ਕਾਲਜ ਦੇ ਵਿੱਚ ਪੋਸਟਾਂ ਰਜਿਸਟਰ ਵਗੈਰਾ ਹੈ ਨਾ, ਤੇ ਜਾਂ ਸਕੂਲ ਦੇ ਵਿੱਚ ਉਹ ਲਾਇਬ੍ਰੇਰੀਅਨ ਲੱਗ ਸਕਦਾ ਹੈਗਾ ਜੀ। ਤੇ ਬਹੁਤ ਵਧੀਆ ਅੱਛਾ ਫੀਲਡ ਹੈਗਾ, ਇਹਦੇ ਵਿੱਚ ਨਿਤ ਜਿਹੜੀ ਨਵੀਂ ਜਾਣਕਾਰੀ ਮਿਲਦੀ ਹੈ, ਬਹੁਤ ਵੱਡਾ ਹੀ ਜਿਹੜਾ ਮਤਲਬ ਵਿਕਾਸਸ਼ੀਲ ਸੰਸਥਾ ਹੈਗੀ ਹੈ, ਜਿਹੜੀ ਹਰ ਦਿਨ ਜਿਹੜੀ ਗਰੋਥ ਕਰਦੀ ਰਹਿੰਦੀ ਹੈ, ਤੇ ਬਹੁਤ ਇਹਦੇ ਵਿੱਚ ਨੌਲੇਜ ਮਿਲਦੀ ਹੈ। ਜਿੱਦਾਂ ਆਪਾਂ ਲਾ ਦਈਏ ਵੀ ਮਤਲਬ ਜਰਨਲ ਵਗੈਰਾ ਆਉਂਦੇ ਨੇ, ਨਿਊਜ਼ ਪੇਪਰ ਹਰ ਰੋਜ਼ ਦੇਖਣ ਨੂੰ ਮਿਲਦੇ ਨੇ, ਉਹਨਾਂ ਵਿੱਚ ਨਵੀਆਂ ਨਵੀਆਂ ਅਪਡੇਟ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਨਾ, ਤੇ ਇਸ ਤਰ੍ਹਾਂ ਕਰਕੇ ਜਰਨਲ ਵਗੈਰਾ ਸਬਜੈਕਟ ਦੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਲਾਇਬ੍ਰੇਰੀ ਮਤਲਬ ਬਹੁਤ ਵੱਡਾ ਗਿਆਨ ਦਾ ਭੰਡਾਰ ਹੈ, ਤੇ ਮਤਲਬ ਹਰ ਇੱਕ ਜਿਹੜਾ ਨੌਜਵਾਨ ਹੈਗਾ ਤਾਂ ਉਹਨੂੰ ਵੱਧ ਤੋਂ ਵੱਧ ਜਿਹੜਾ ਮਤਲਬ ਲਾਇਬ੍ਰੇਰੀ ਨਾਲ ਜੁੜਨਾ ਚਾਹੀਦਾ, ਤੇ ਆਪਣੇ ਜਿਹੜੀ ਪੜ੍ਹਨ ਦੀ ਰੁਚੀ ਉਹ ਪੈਦਾ ਕਰਨੀ ਚਾਹੀਦੀ ਹੈ
1: ਜੀ। ਤੇ ਸਰ ਅੰਤ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
0: ਹਾਂਜੀ, ਮੈਂ ਮੇਰੇ ਸਾਰੇ ਛੋਟੇ ਵੱਡੇ ਭੈਣ ਭਰਾਵਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਵੱਧ ਤੋਂ ਵੱਧ ਜਿਹੜਾ ਮਤਲਬ ਸੋਸ਼ਲ ਮੀਡੀਆ ਨੂੰ ਜਾਂ ਫੋਨ ਦੀ ਆਪਾਂ ਘੱਟ ਵਰਤੋਂ ਕਰਕੇ ਜਿਵੇਂ ਨਿਊਜ਼ ਪੇਪਰ ਨੇ, ਕਿਤਾਬਾਂ ਨੇ, ਤਾਂ ਉਹ ਸਾਨੂੰ ਵੱਧ ਤੋਂ ਵੱਧ ਪੜ੍ਹਨੀਆਂ ਚਾਹੀਦੀਆਂ, ਤਾਂ ਜੋ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਨੇ ਜਾਂ ਬੱਚੇ ਨੇ, ਉਹ ਸਾਨੂੰ ਦੇਖ ਕੇ ਜਿਹੜਾ ਮੋਟੀਵੇਸ਼ਨ ਹੋਣਗੇ, ਤੇ ਉਹ ਵੀ ਕਿਤਾਬਾਂ ਦੇ ਨਾਲ ਜਿਹੜਾ ਆਪਣੀ ਪੜ੍ਹਨ ਦੀ ਉਹਨਾਂ ਵਿੱਚ ਵੀ ਰੁਚੀ ਪੈਦਾ ਹੋਊਗੀ, ਤਾਂ ਹੀ ਆਪਾਂ ਜਿਹੜਾ ਸਮਾਜ ਦੇ ਲਈ, ਆਪਣੇ ਦੇਸ਼ ਦੇ ਲਈ ਵਧੀਆ ਨਾਵਲਕਾਰ, ਸਾਹਿਤਕਾਰ, ਇਤਿਹਾਸਕਾਰ ਜਿਹੜੇ ਆਪਾਂ ਉਹ ਪੈਦਾ ਕਰ ਸਕਦੇ ਹਾਂ ਜੀ। ਇਸ ਕਰਕੇ ਵੱਧ ਤੋਂ ਵੱਧ ਜਿਹੜਾ ਸਾਨੂੰ ਲਾਇਬ੍ਰੇਰੀਆਂ ਦੇ ਨਾਲ ਜੁੜਨਾ ਚਾਹੀਦਾ, ਤੇ ਇੱਕ ਗੱਲ ਮੈਂ ਹੋਰ ਵੀ, ਜਿੰਨੀਆਂ ਵੀ ਮਤਲਬ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਨੇ ਜਾਂ ਆਪਣੀ ਪਬਲਿਕ ਲਾਇਬ੍ਰੇਰੀਆਂ

0: ਸਿੱਗਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੋਵਾਣੀ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 6:48:47। ਸਾਡੇ ਪੰਜਾਬ ਵਿੱਚ ਕਿਸਾਨ ਰਵਾਇਤੀ ਫਸਲਾਂ ਦੇ ਨਾਲ ਨਾਲ ਹੁਣ ਨਵੀਆਂ ਅਤੇ ਵੱਖਰੀਆਂ ਫਸਲਾਂ ਵੀ ਵੱਲ ਰੁੱਖ ਕਰ ਰਹੇ ਨੇ। ਬਰੋਕਲੀ ਅਤੇ ਐਲੋਵੇਰਾ ਵੀ ਅਜਿਹੀਆਂ ਹੀ ਫਸਲਾਂ ਨੇ। ਇਹਨਾਂ ਬਾਰੇ ਰਿਕਾਰਡਿੰਗ ਰਾਹੀਂ ਜਾਣਕਾਰੀ ਲਈ ਹੈ ਸਫਲ ਕਿਸਾਨ ਬ੍ਰਿਸਪਾਨ ਬੁਜ਼ੁਰਗ ਜੀ ਤੋਂ। ਆਓ ਸੁਣਦੇ ਹਾਂ ਇਹ ਗੱਲਬਾਤ।
2: ਬ੍ਰਿਸਪਾਨ ਬੁਜ਼ੁਰਗ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰੋਗਰਾਮ ਯੋਗਬਾਣੀ ਵਿੱਚ।
3: ਹਾਂਜੀ ਹਾਂਜੀ, ਜਿਹੜੇ ਟੱਚ ਆਪਣੀ ਆਕਾਸ਼ਵਾਣੀ ਬਠਿੰਡਾ ਦੇ ਨਾਲ ਜੁੜੇ ਹੋਏ ਨੇ, ਸੋ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
2: ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਬਰੋਕਲੀ ਦੀ ਖੇਤੀ ਵੱਲ ਤੁਹਾਡਾ ਧਿਆਨ ਕਿਵੇਂ ਗਿਆ? ਕੀ ਕੋਈ ਖਾਸ ਵਜ੍ਹਾ ਸੀ ਜਿਸ ਕਰਕੇ ਤੁਸੀਂ ਇਹ ਫਸਲ ਸ਼ੁਰੂ ਕੀਤੀ?
3: ਅਸਲ ਜਿਹੜੀ ਬਰੋਕਲੀ ਦੀ ਖੇਤੀ ਹੈ ਜੀ, ਇਸ ਦੇ ਆਮ ਜਿਹੜੀ ਮਲਕੀ ਦੂਸਰੀ ਗੋਭੀ ਹੁੰਦੀ ਹੈ ਉਹਦੇ ਨਾਲ ਉਹਦੇ ਕਾਫੀ ਮਲਕੀ ਵੀ ਫਾਇਦੇ ਨੇ। ਜਿਸ ਤਰ੍ਹਾਂ ਕਿ ਖਾਸ ਕਰਕੇ ਆਪਾਂ ਕੋਈ ਹਾਰਟ ਅਟੈਕ ਦੀ ਗੱਲ ਕਰਦੇ ਹਾਂ ਜਾਂ ਹੋਰ ਕਰਦੇ ਹਾਂ, ਤੇ ਉਸ ਚੀਜ਼ ਨਾਲ ਇਹ ਗੋਭੀ ਹੈ ਜਿਹੜੀ ਮਾਰਕੀਟ ਦੇ ਵਿੱਚ ਵੀ ਕਾਫੀ ਜਿਹੜੀ ਮਹਿੰਗੀ ਵਿਕਦੀ ਹੈ ਜਿਹੜੀ ਬਰੋਕਲੀ ਦੀ ਹੈ। ਤਾਂ ਇਸ ਕਰਕੇ ਮੈਨੂੰ ਲੱਗਿਆ ਕਿ ਲੱਗਦਾ ਵੀ ਹੈ ਕਿ ਇਹਦੀ ਜਿਹੜੀ ਵਰਤੋਂ ਆ ਇਹ ਵੱਧ ਤੋਂ ਵੱਧ ਲੋਕਾਂ ਨੂੰ, ਜਿਹੜੀ ਖਾਸ ਕਰਕੇ ਜਿਹੜੇ ਕਿਸਾਨ ਨੇ ਜਾਂ ਜਿਹੜੀ ਵੀ ਮਾਰਕੀਟ ਦੀ ਵਪਾਰੀ ਨੇ, ਬਰੋਕਲੀ ਦੀ ਵੱਧ ਤੋਂ ਵੱਧ ਜਿਹੜੀ ਵਰਤੋਂ ਜਿਹੜੀ ਆਪਾਂ ਕਰੀਏ।
2: ਜਦੋਂ ਤੁਸੀਂ ਪਹਿਲੀ ਵਾਰੀ ਬਰੋਕਲੀ ਲਗਾਈ ਸੀ ਤਾਂ ਸਭ ਤੋਂ ਵੱਡੀ ਮੁਸ਼ਕਲ ਕਿਹੜੀ ਆਈ ਸੀ ਤੇ ਤੁਸੀਂ ਉਸਨੂੰ ਕਿਵੇਂ ਹੱਲ ਕੀਤਾ ਸੀ?
3: ਅਸਲ ਚ ਜਿਹੜੀ ਗੱਲ ਸੀ ਮਤਲਬ ਕਿ ਇਸ ਦੀ ਮੁਸ਼ਕਲ ਦੀ ਕੀਤੀ ਕਿ ਜਿਹੜੀ ਬਰੋਕਲੀ ਹੈ, ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਹੁਣੇ ਥੋੜੀ ਜਿਹੀ ਮਸ਼ਹੂਰ ਹੋਈ ਹੈ, ਕਿਉਂਕਿ ਪਹਿਲਾਂ ਜਿਹੜੀ ਗੋਭੀ ਸੀ ਆਪਣੀ ਉਹੀ ਮਤਲਬ ਕਿ ਪਲਦੀ ਸੀ।

0: ਕਿਉਂਕਿ ਪਹਿਲਾਂ ਪਹਿਲਾਂ ਜਿਹੜੀ ਇਹਦੀ ਪਨੀਰੀ ਹੈ, ਪਨੀਰੀ ਦੀ ਵੀ ਥੋੜੀ ਜਿਹੀ ਪ੍ਰੋਬਲਮ ਆਈ, ਤੇ ਜ਼ਿਆਦਾਤਰ ਜਿਹੜੀ ਇਹ ਹੋਬੀ ਹੈ ਬਰੋਕਲੀ ਇਹਨੂੰ ਕੱਚੀ ਵੀ ਖਾਧਾ ਜਾਂਦਾ ਜੀ, ਬਾਕੀ ਉਸ ਤਰ੍ਹਾਂ ਸਬਜ਼ੀ ਵਗੈਰਾ ਵੀ ਬਣਾ ਕੇ ਖਾਂਦੇ ਨੇ।
1: ਇਸ ਫਸਲ ਦੀ ਬਿਜਾਈ ਤੋਂ ਲੈ ਕੇ ਤਿਆਰ ਹੋਣ ਤੱਕ ਕਿਸਾਨ ਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਹੈ ਜਿਹੜਾ ਉਹ ਰੱਖਣਾ ਪੈਂਦਾ ਹੈ, ਵੀ ਤੁਸੀਂ ਦੱਸ ਦਿਓ ਸਾਡੇ ਸਰੋਤਿਆਂ ਨੂੰ?
0: ਨਹੀਂ, ਇਹ ਤਾਂ ਅਸਲ ਇਹ ਹੁੰਦਾ ਜੀ ਕਿ ਜਿਹੜੀ ਇਹ ਜੇਕਰ ਆਪਾਂ ਕੁਦਰਤੀ ਮਰਕੇ ਦੀ ਫਸਲ ਬੀਜਦੇ ਹਾਂ ਤਾਂ ਉਹ ਤਾਂ ਸਿਰਫ ਮਰਕੇ ਜਿਹੜਾ ਆਪਾਂ ਪਾਣੀ ਦਾ ਖਿਆਲ ਹੀ ਹੁੰਦਾ, ਨਹੀਂ ਤਾਂ ਜੇਕਰ ਆਪਾਂ ਮਰਕੇ ਵੀ ਵਪਾਰਕ ਤੌਰ ਤੇ ਬੀਜਣੀ ਆ ਫਿਰ ਤਾਂ ਵੱਖ ਵੱਖ ਸਮੇਂ ਤੇ ਜਿਹੜੀਆਂ ਕੀੜੇ ਮਰ ਦਵਾਈਆਂ ਨੇ ਖਾਦਾਂ ਨੇ ਚਲੋ ਉਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਆਪਾਂ ਨੂੰ ਕਰਨਾ ਪੈਣਾ ਸਮੇਂ ਸਿਰ ਤੋੜ ਤੇ ਜਿਹੜੀ ਖੋਬੀ ਉਹਨੂੰ ਮਰਕੇ ਵੀ ਮਾਰਕੀਟ ਚ ਵੀ ਲੈ ਕੇ ਜਾਣਾ ਪੈਣਾ।
1: ਹਾਂਜੀ, ਤੇ ਆਮ ਫਸਲਾਂ ਦੇ ਮੁਕਾਬਲੇ ਬਰੋਕਲੀ ਦੀ ਖੇਤੀ ਤੁਹਾਨੂੰ ਕਿਹੋ ਜਿਹੀ ਲੱਗੀ, ਮਿਹਨਤ ਖਰਚੇ ਤੇ ਆਮਦਨ ਦੇ ਪੱਖੋਂ?
0: ਨਹੀਂ, ਆਮ ਮਾਰਕੀਟ ਦੀ ਫਸਲਾਂ ਦੇ ਮੁਕਾਬਲੇ ਜਿਹੜੀ ਗੋਭੀ ਹੈ ਇਹ ਬਰੋਕਲੀ ਹੈ
1: ਜੀ
0: ਕਾਫੀ ਵਧੀਆ, ਕਿਉਂਕਿ ਜਿਹੜੀ ਬਰੋਕਲੀ ਹੈ ਚਿੱਤਰ ਕੇ ਅੱਜ ਕੱਲ ਸਾਡੇ ਮਾਰਕੀਟ ਦੀ ਮਾਰਕੀਟ ਦੇ ਵਿੱਚ ਸ਼ਿਮਲੇ ਤੋਂ ਜਿਹੜੀ ਦੇਸੀ ਮਾਰਕੀਟ ਗੋਭੀ ਆਪਣੇ ਅਕਤੂਬਰ ਨਵੰਬਰ ਚ ਚੱਲਣੀ ਹੈ, ਅੱਜ ਕੱਲ ਸ਼ਿਮਲੇ ਤੋਂ ਆ ਰਹੀ ਹੈ।
1: ਹਾਂਜੀ,
0: ਜਿਹੜੀ ਮਾਰਕੀਟ ਦੀ ਬਰੋਕਲੀ ਹੈ ਬਰੋਕਲੀ ਇਸ ਤਰ੍ਹਾਂ ਕਿਤੋਂ ਨਹੀਂ ਆਉਂਦੀ, ਹੋਰ ਸਿਰਫ ਆਪਣੀ ਜਿਹੜੀ ਸੀਜ਼ਨ ਚ ਹੈ ਸੀਜ਼ਨ ਚ ਬਰੋਕਲੀ ਮਿਲਦੀ ਹੈ
1: ਜੀ। ਤੁਹਾਨੂੰ ਆਪਣੀ ਬਰੋਕਲੀ ਵੇਚਣ ਲਈ ਮੰਡੀ ਜਾਂ ਬਾਜ਼ਾਰ ਵਿੱਚ ਕਿਹੋ ਜਿਹਾ ਤਜਰਬਾ ਰਿਹਾ ਤੇ ਕੀ ਚੰਗਾ ਭਾਅ ਮਿਲ ਜਾਂਦਾ ਹੈ?
0: ਹਾਂ, ਨਹੀਂ, ਬਰੋਕਲੀ ਦੀ ਜਿਹੜੀ ਮਾਰਕੀਟ ਦੀ ਮਾਰਕੀਟ ਪ੍ਰੋਬਲਮ ਦੀ ਕੋਈ ਨਹੀਂ ਹੈਗੀ, ਪਰ ਜੇਕਰ ਕਿਸਾਨ ਨੇ ਜਿਹੜੇ ਮਾਰਕੀਟ ਦੀ ਵੱਡੇ ਪੱਧਰ ਤੇ ਕਰ ਰਹੇ ਨੇ, ਜਿਵੇਂ ਲੁਧਿਆਣਾ ਕੋਈ ਮਾਰਕੀਟ ਜਿਹੜੇ ਕਹਿੰਦੇ ਆਪਾਂ ਆਪਣੇ ਮਾਰਕੀਟ ਦੀ ਮਹਾਂਨਗਰ ਨੇ ਪੰਜਾਬ ਦੇ, ਉੱਥੇ ਉਹ ਜਿਹੜੀ ਬਰੋਕਲੀ ਦੀ ਮਾਰਕੀਟ ਬਹੁਤ ਹੈ ਜੀ, ਹੋਟਲਾਂ ਚ ਵੀ ਆਮ ਤੌਰ ਤੇ ਇਹਦੀ ਬਰੋਕਲੀ ਦੀ ਖਪਤ ਆ ਉਹ
1: ਘਰੇਲੂ
0: ਜਿਹੜੀ ਮਰਕੀ ਦੀ ਬਗੀਚੀ ਹੈ, ਚਲੋ ਆਪਾਂ ਦਸ ਵੀ ਬੂਟੇ ਨੇ ਉੱਥੇ ਵੀ ਮਰਕੇ ਲਾ ਸਕਦੇ ਹਾਂ ਘਰੇਲੂ ਪੱਧਰ ਤੇ। ਦੂਸਰਾ ਕਦੇ ਮਰਕੀ ਵੀ ਵਪਾਰਕ ਪੱਧਰ ਤੇ ਲਾਉਣਾ ਆਪਣੇ ਜਿਹੜੀ ਇਹਦੀ ਪਨੀਰੀ ਹੈ ਵੱਡੇ ਪੱਧਰ ਤੇ ਲਾਉਣਾ ਤਾਂ ਆਪਾਂ ਪਨੀਰੀ ਆਪਦੇ ਖੇਤ ਚ ਵੀ ਵਰਤ ਸਕਦੇ ਹਾਂ, ਜਾਂ ਫਿਰ ਜਿਹੜੀ ਮਰਕੀ ਵੀ ਬਾਜ਼ਾਰ ਤੋਂ ਹੈ 100-200-500 ਜਿਹੜਾ ਬੂਟਾ ਉਹ ਬਾਜ਼ਾਰ ਚ ਵੀ ਆਮ ਤੌਰ ਤੇ ਇਹਦਾ ਮਿਲ ਜਾਂਦਾ।
1: ਬ੍ਰਿਸਪਾਨ ਬੁਜਰਗ ਜੀ, ਤੁਸੀਂ ਬਰੋਕਲੀ ਦੀ ਖੇਤੀ ਵਿੱਚ ਆਪਣੇ ਤਜਰਬੇ ਸਾਡੇ ਨਾਲ ਕਾਫੀ ਦਿਲਚਸਪ ਗੱਲਾਂ ਨਾਲ ਸਾਂਝੇ ਕੀਤੇ, ਪਰ ਤੁਸੀਂ ਸਿਰਫ ਬਰੋਕਲੀ ਹੀ ਨਹੀਂ ਐਲੋਵੇਰਾ ਦੀ ਖੇਤੀ ਵੀ ਕਰ ਰਹੇ ਹੋ, ਤਾਂ ਆਓ ਥੋੜੀ ਗੱਲਬਾਤ ਐਲੋਵੇਰਾ ਦੀ ਖੇਤੀ ਬਾਰੇ। ਐਲੋਵੇਰਾ ਦੀ ਖੇਤੀ ਸ਼ੁਰੂ ਕਰਨ ਵਾਲੇ ਕਿਸਾਨ ਨੂੰ ਸਭ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ?
0: ਜਿਹੜਾ ਅਸਲ ਐਲੋਵੇਰਾ ਨਾ, ਐਲੋਵੇਰਾ ਖੇਤੀ ਦੇ ਰੂਪ ਚ ਤਾਂ ਥੋੜਾ ਜਿਹਾ ਆਪਣੇ ਇੱਥੇ ਮਲੇਰਕੋਟਲੇ ਦੇ ਕੋਲ ਇੱਕ ਭੋਗੀ ਵਾਲ ਕਸਬਾ ਆਉਂਦਾ, ਉੱਥੇ ਤਾਂ ਥੋੜੀ ਜਿਹੀ ਮਰਕੀ ਦੀ ਬਿਜਾਈ ਹੁੰਦੀ ਹੈ, ਬਾਕੀ ਤਾਂ ਨਹੀਂ ਆਪਣਾ ਘਰੇਲੂ ਪੱਧਰ ਤੇ ਜਿਹੜਾ ਐਲੋਵੇਰਾ ਇਹ ਚੱਲਦਾ, ਜਾਂ ਫਿਰ ਆਪਾਂ ਇੱਧਰ ਮਰਕੀ ਵੀ ਯੂਪੀ ਵਾਲੇ ਪਾਸੇ ਜਾਂ ਇੱਧਰ ਸਿਰਸੇ ਵਾਲੇ ਪਾਸੇ ਜਿਸ ਤਰ੍ਹਾਂ ਕਿ ਉਹ ਮਰਕੇ ਜਿਹੜਾ ਐਲੋਵੇਰਾ ਦਾ ਜੂਸ ਆ ਮਾਰਕੀਟ ਚ ਭੇਜਦੇ ਨੇ, ਚਾਹੇ ਆਪਾਂ ਰਾਮਦੇਵ ਦੀ ਗੱਲ ਕਰ ਲਈਏ, ਚਾਹੇ ਤੇਰਾ ਸੱਚਾ ਸੌਦਾ ਦੀ ਗੱਲ ਕਰ ਲਈਏ, ਪਰ ਪੰਜਾਬ ਦੇ ਵਿੱਚ ਜਿਹੜੀ ਇਹਦੀ ਵਪਾਰਕ ਤੌਰ ਤੇ ਖੇਤੀ ਮਰਕੇ ਨਹੀਂ ਹੁੰਦੀ, ਸਾਡੇ ਸਿਰਫ ਘਰੇਲੂ ਪੱਧਰ ਤੇ ਲੋਕਾਂ ਨੇ ਜਿਹੜੇ 20-30-50 ਮਰਕੇ ਬੂਟੇ ਨੇ ਇਸ ਤਰ੍ਹਾਂ ਮਰਕੇ ਬੀਜ ਕੇ ਉਸੇ ਦੀ ਵਰਤੋਂ ਕੀਤੀ ਜਾਂਦੀ
1: ਜੀ। ਤੇ ਤੁਸੀਂ ਇਸ ਵੇਲੇ ਐਲੋਵੇਰਾ ਦੀ ਖੇਤੀ ਕਿੰਨੇ ਰਕਬੇ ਵਿੱਚ ਕਰ ਰਹੇ ਹੋ ਤੇ ਇਸਦੀ ਸ਼ੁਰੂਆਤ ਕਿੰਨੇ ਰਕਬੇ ਤੋਂ ਕੀਤੀ ਸੀ?
0: ਐਲੋਵੇਰਾ ਨਾ ਮੈਨੇ ਹਰੇ ਮਰਕੇ ਦੀ 5-7 ਮਰਕੇ 10 ਗਮਲਿਆਂ ਚ ਜਿਹੜਾ ਮਰਕੇ ਲਾਇਆ ਹੋਇਆ, ਜਿਵੇਂ ਅੱਗੇ ਅਕਤੂਬਰ ਨਵੰਬਰ ਦਸੰਬਰ ਚ ਐਲੋਵੇਰਾ ਦਾ ਖੋਆ ਵੀ ਕੱਢ ਰਹਿਣਾ ਮੈਂ, ਜੈਲ ਹੈ ਜਿਹੜੀ ਉਹਦੀ ਵੀ ਮਰਕੇ ਦੀ ਵਰਤੋਂ ਕਰਦੇ ਹਾਂ, ਜਿਵੇਂ ਅੱਜ ਕੱਲ ਹੈ ਵੀ ਅੱਜ ਕੱਲ ਐਲੋਵੇਰਾ ਥੋੜਾ ਜਿਹਾ ਕੱਚਾ ਵੀ ਇਸ ਤਰ੍ਹਾਂ ਮਰਕੇ ਖਾਂਦੇ ਹਾਂ, ਕਿਉਂਕਿ ਜੋੜਾਂ ਦੇ ਦਰਦਾਂ ਨੂੰ ਹੋਰ ਇਹਦੇ ਕਾਫੀ ਜਿਹੜੇ ਫਾਇਦੇ ਨੇ ਸਾਡੇ ਪੰਜਾਬ ਦੀ, ਕਿ ਅਸਲ ਤਾਂ ਇਹ ਪੂਰੇ ਮਰਕੇ ਵੀ ਭਾਰਤ ਦੀ ਬਹੁਤ ਮਰਕੇ ਵੀ ਪੁਰਾਣੀ ਜਿਹੜੀ ਆਯੁਰਵੈਦਿਕ ਇਹ ਹੈਗਾ, ਜਿਹਨੂੰ ਆਪਾਂ ਪਿੰਡਾਂ ਦੇ ਵਿੱਚ ਖਵਾਰ ਗੰਦਲ ਕਹਿ ਦਿੰਦੇ ਹਾਂ ਆਮ ਤੌਰ ਤੇ। ਹਾਂ, ਮੈਂ ਸਮਝਦਾ ਕਿ ਜਿਹੜੀ ਖਵਾਰ ਗੰਦਲ ਹੈ ਇਹਦੀ ਘਰੇਲੂ ਪੱਧਰ ਤੇ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਜਿਸ ਤਰ੍ਹਾਂ ਮਰਕੇ ਵੀ ਗੋਡਿਆਂ ਦੇ ਦਰਦ ਜਾਂ ਜੋੜਾਂ ਦੇ ਦਰਦ ਜਾਂ ਹੋਰ ਸਾਰੇ ਸਰੀਰ ਦੇ ਨੇ ਜਿਹੜੇ, ਉਹਨਾਂ ਵਾਸਤੇ ਇਹ ਬਹੁਤ ਜ਼ਿਆਦਾ ਵਧੀਆ। ਉਹ ਜਿਹੜੇ ਪਰਿਵਾਰ ਨੇ ਇਹਦਾ ਖੋਆ ਵੀ ਮਾਰਦੇ ਨੇ, ਚਾਹੇ ਅਚਾਰ ਤਾਂ ਵੈਸੇ ਆਪਾਂ ਜਿਹੜਾ ਇਸਦਾ ਐਲੋਵੇਰਾ ਦਾ ਉਹ ਹੁੰਦਾ ਸੀ ਖਵਾਰ ਗੰਦਲ ਦਾ, ਪਹਿਲਾਂ ਵੀ ਉਹ ਪਾਉਂਦੇ ਆ ਰਹੇ ਹਾਂ, ਖਾਸ ਕਰਕੇ ਬਠਿੰਡਾ ਮਾਨਸਾ ਸਾਡੇ ਇੱਧਰ ਮੁਕਤਸਰ ਦਾ ਏਰੀਆ ਜਾਂ ਇੱਧਰ ਪਟਿਆਲੇ ਦਾ ਏਰੀਆ, ਪਹਿਲਾਂ ਵੀ ਆਪਾਂ ਜਿਹੜਾ ਅਚਾਰ ਹੈ ਇਸਦਾ ਐਲੋਵੇਰੇ ਦਾ ਪਾਉਂਦੇ ਹੁੰਦੇ ਸੀ ਆਮ ਤੌਰ ਤੇ।
1: ਐਲੋਵੇਰਾ ਦੀ ਖੇਤੀ ਸ਼ੁਰੂ ਕਰਨ ਲਈ ਲਗਭਗ ਕਿੰਨਾ ਖਰਚਾ ਆ ਜਾਂਦੇ, ਬੀਜ ਪੌਦੇ ਖਾਦ ਮਜ਼ਦੂਰੀ ਤੇ ਹੋਰ ਖਰਚੇ ਮਿਲਾ ਕੇ ਇਹਨਾਂ ਨੂੰ ਕਿੰਨਾ ਖਰਚਾ ਆ ਜਾਂਦਾ ਹੈ?
0: ਨਹੀਂ, ਇਹ ਅਸਲ ਚ ਐਲੋਵੇਰਾ ਦੀ ਨਾ ਇਹਦੀ ਮਰਜ਼ੀ ਮਾਰਕੀਟ ਦੀ ਪ੍ਰੋਬਲਮ ਹੈ, ਕਿਉਂਕਿ ਜਾਂ ਤਾਂ ਜਿਹੜੀ ਪੰਜਾਬ ਗਵਰਨਮੈਂਟ ਹੈ ਕੋਈ ਇਹਦਾ

0: ਪਲਾਂਟ ਵਗੈਰਾ ਲਾ ਦੇ, ਜਿਸ ਤਰ੍ਹਾਂ ਕਿ ਭੋਗੀਵਾਲ ਮਤਲਬ ਕਿ ਵੀ ਛੋਟਾ ਜਿਹਾ ਲੱਗਿਆ ਹੋਇਆ ਸੀ ਪਲਾਂਟ, ਹੁਣ ਤਾਂ ਪਤਾ ਨਹੀਂ ਮਰ ਕੇ ਛੱਡ ਰਿਹਾ ਕਿ ਬਣਦਾ ਇਹ। ਜੇਕਰ ਪੰਜਾਬ ਸਰਕਾਰ ਸਾਡੀ ਇਸ ਤਰ੍ਹਾਂ ਦੇ ਮਤਲਬ ਕਿ ਵੀ ਜ਼ਿਲ੍ਹਾ ਪੱਧਰ ਤੇ ਪਲਾਂਟ ਲਾ ਕੇ ਕਿਸਾਨਾਂ ਨੂੰ ਖੇਤੀ ਜਿਹੜੀ ਐਲੋ ਵੇਰਾ ਦੀ ਕਰਾਵੇ, ਤਾਂ ਕਾਫੀ ਜਿਹੜਾ ਖੇਤੀ ਮਤਲਬ ਕਿ ਵੀ ਵਿਭਿੰਨਤਾ ਦੇ ਨਾਲ ਹੀ ਜਿਹੜੇ ਕਿਸਾਨ ਨੇ, ਕਿਸਾਨਾਂ ਨੂੰ ਵੀ ਕਮਾਈ ਮਤਲਬ ਕਿ ਵਧੀਆ ਹੋ ਸਕਦੀ ਹੈ, ਜਿਹਦੇ ਕਰਕੇ ਜਿਹੜਾ ਬਾਗਬਾਨੀ ਵਿਭਾਗ ਹੈ ਪੰਜਾਬ ਦਾ, ਉਹ ਕਿਸਾਨਾਂ ਨੂੰ ਇਹ ਐਲੋਵੇਰਾ ਦੀ ਖੇਤੀ ਵਾਲੇ ਪਾਸੇ ਨੂੰ ਥੋੜ੍ਹਾ ਜਿਹਾ ਉਤਸ਼ਾਹਿਤ ਕਰੇ।
1: ਜੀ, ਤੁਸੀਂ ਬਰੋਕਲੀ ਅਤੇ ਐਲੋਵੇਰਾ ਦੋਵੇਂ ਕਰ ਰਹੇ ਹੋ, ਤੁਹਾਡੇ ਆਪਣੇ ਤਜਰਬੇ ਵਿੱਚੋਂ ਕਿਹੜੀ ਫਸਲ ਨੇ ਤੁਹਾਨੂੰ ਜ਼ਿਆਦਾ ਸੰਤੁਸ਼ਟੀ ਦਿੱਤੀ ਹੈ ਅਤੇ ਕਿਉਂ?
0: ਅਸਲ ਚ ਇਹ ਆਪੋ ਆਪਣੀ ਜਗ੍ਹਾ ਤੇ ਮਤਲਬ ਕਿ ਵੀ ਜੋ ਜਿਹੜੀਆਂ ਫਸਲਾਂ ਨੇ ਠੀਕ ਨੇ, ਇਹ ਜਿੱਥੇ ਮਤਲਬ ਕਿ ਜਿਹੜੀ ਚੀਜ਼ ਦੀ ਮਾਰਕੀਟ ਹੈ, ਦੇਖੋ ਜਿਸ ਤਰ੍ਹਾਂ ਪੁਧਾਣੀ ਦੀ ਗੱਲ ਕਰਦੀਏ, ਜਲੰਧਰ ਦੀ ਗੱਲ ਕਰਦੀਏ, ਜਿਹੜੇ ਇਹ ਏਰੀਏ ਨੇ ਉੱਥੇ ਮਤਲਬ ਕਿ ਨੇੜੇ ਤੇੜੇ ਜਿਹੜੇ ਕਿਸਾਨ ਜਿਹੜੀ ਵੀ ਖੇਤੀ ਕਰਦੇ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਮਤਲਬ ਕਿ ਮਾਰਕੀਟ ਦੀ ਪ੍ਰੋਬਲਮ ਹੀ ਨਹੀਂ ਆਉਂਦੀ। ਜੇਕਰ ਆਪਾਂ ਕਿਸੇ ਮਤਲਬ ਕਿ ਛੋਟੇ ਮੋਟੇ ਕਸਬੇ ਦੇ ਨੇੜੇ ਕਰ ਰਹੇ ਹਾਂ, ਤਾਂ ਮਤਲਬ ਵੀ ਉਸ ਤਰ੍ਹਾਂ ਦੀ ਉੱਥੇ ਮੇਨ ਤਾਂ ਚੀਜ਼ ਜਿਹੜੀ ਮਤਲਬ ਕਿ ਮਾਰਕੀਟਿੰਗ ਦੀ ਪਹਿਲੀ, ਆਪਾਂ ਕਿ ਜਿਹੜੇ ਕਿਸਾਨ ਦੇ ਕੋਲ ਮਤਲਬ ਕਿ ਵੀ ਮਾਰਕੀਟ ਹੈ, ਬਟ ਉਹੀ ਇਹਨਾਂ ਮਤਲਬ ਕਿ ਦੋਹੇ ਚੀਜ਼ਾਂ ਚ ਕਾਮਯਾਬ।
1: ਜੇਕਰ ਕੋਈ ਨੌਜਵਾਨ ਕਿਸਾਨ ਐਲੋਵੇਰਾ ਦੀ ਖੇਤੀ ਸ਼ੁਰੂ ਕਰਨਾ ਚਾਹੇ ਤਾਂ ਤੁਸੀਂ ਉਸਨੂੰ ਆਪਣੀ ਖੇਤੀ ਦੇ ਤਜਰਬੇ ਵਿੱਚੋਂ ਸਭ ਤੋਂ ਜ਼ਰੂਰੀ ਕਿਹੜੀ ਗੱਲ ਦੱਸਣਾ ਚਾਹੋਗੇ?
0: ਇਹ ਅਸਲ ਨੂੰ ਇਹ ਗੱਲ ਕਹਿਣਾ ਚਾਹੂੰਗਾ ਮੈਂ ਵੀ, ਅਗਰ ਜੇ ਕਿਸੇ ਮਤਲਬ ਕਿ ਵੀ ਸੱਜਣ ਨੇ ਐਲੋਵੇਰਾ ਦੀ ਖੇਤੀ ਮਤਲਬ ਕਿ ਸ਼ੁਰੂ ਕਰਨੀ ਹੈ, ਤਾਂ ਉਹ ਜ਼ਿਲ੍ਹਾ ਜਿਹੜਾ ਸਾਡੇ ਮਤਲਬ ਕਿ ਬਾਗਬਾਨੀ ਅਫਸਰ ਨੇ ਪੰਜਾਬ ਦੇ, ਸਾਰੇ ਮਤਲਬ ਕਿ ਵੀ ਜ਼ਿਲ੍ਹਾ ਚ ਬਾਗਬਾਨੀ ਦਫ਼ਤਰ ਖੁੱਲੇ ਹੋਏ ਨੇ, ਸੋ ਉੱਥੇ ਉਹਨਾਂ ਨਾਲ ਸੰਪਰਕ ਕਰਕੇ ਕਿਹੜੀ ਉੱਥੇ ਵਰਾਇਟੀ ਉਸ ਏਰੀਏ ਚ ਕਾਮਯਾਬ ਹੈ, ਉਹਨਾਂ ਦੀ ਸਲਾਹ ਦੇ ਨਾਲ ਜਿਹੜੀ ਉਹ ਖੇਤੀ ਆ ਉਹ ਸ਼ੁਰੂ ਕਰਕੇ ਵੀ ਕੀਤੀ ਜਾ ਸਕਦੀ ਹੈ।
1: ਅੰਤ ਵਿੱਚ ਤੁਸੀਂ ਬਰੋਕਲੀ ਅਤੇ ਐਲੋਵੇਰਾ ਵਰਗੀਆਂ ਵੱਖ ਵੱਖ ਫਸਲਾਂ ਅਜਮਾ ਰਹੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਨੌਜਵਾਨ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਨਾਲ ਨਾਲ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
0: ਹਾਂ, ਵੈਸੇ ਅਗਰ ਜੇ ਕਿਸਾਨ ਇੱਧਰ ਨੂੰ ਮਿਲ ਕੇ ਥੋੜਾ ਬਹੁਤ ਆਵੇ, ਪਰ ਇਸ ਤੋਂ ਪਹਿਲਾਂ ਮੈਂ ਸਮਝਦਾ ਕਿ ਜਿਹੜੀ ਪੰਜਾਬ ਸਰਕਾਰ ਹੈ ਥੋੜ੍ਹਾ ਜਿਹਾ ਮਤਲਬ ਕਿ ਮਾਰਕੀਟ ਦਾ ਪ੍ਰਬੰਧ ਵੀ ਕਰੇ, ਜਾਂ ਕੋਈ ਇਸ ਤਰ੍ਹਾਂ ਦੇ, ਜਿਸ ਤਰ੍ਹਾਂ ਕਿ ਪਹਿਲਾਂ ਵੀ ਮੈਂ ਕਿਹਾ ਸੀ ਕਿ ਕੋਈ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਕਿਤੇ ਨਾ ਕਿਤੇ ਮਤਲਬ ਕਿ ਲਾਏ ਜਾਣ, ਜਿਹੜੀ ਕਿਸਾਨ ਨੂੰ ਫਸਲ ਹੈ ਜਿਹੜੀ ਵੇਚਣ 'ਚ ਕੋਈ ਸਮੱਸਿਆ ਨਾ ਆਵੇ, ਕਿਉਂਕਿ ਜਿਵੇਂ ਕੁਮਾਰ ਗੰਦ ਦੀ ਜੈਲ ਹੈ, ਜੂਸ ਹੈ, ਹੋਰ ਇੱਦਾਂ ਦਾ ਬਹੁਤ ਵੱਡੇ ਪੱਧਰ 'ਤੇ ਇਹਦੀ ਖਪਤ ਹੈ ਦੇਸਾਂ 'ਤੇ ਵਿਦੇਸਾਂ 'ਚ, ਸੋ ਸਰਕਾਰ ਨੂੰ ਵੀ ਜਿਹੜਾ ਕਿਸਾਨਾਂ ਦੀ ਬਾਂਹ ਜਿਹੜੀ ਫੜਨੀ ਮਤਲਬ ਕਿ ਚਾਹੀਦੀ ਹੈ, ਤਾਂ ਕਿ ਜਿਹੜੀ ਖੇਤੀ ਵਿਭਿੰਨਤਾ ਦੇ ਨਾਲ ਜਿਹੜਾ ਕਿਸਾਨ ਵੀ ਖੁਸ਼ਹਾਲ ਹੋਵੇ, ਅਤੇ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਹੈ ਉਹ ਪਾਣੀ ਦੀ ਬਚਤ ਹੋਵੇ, ਕਿਉਂਕਿ ਕੁਮਾਰ ਗੰਦਲ ਵਾਸਤੇ ਪਾਣੀ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਇਹ ਇੱਕ ਰੇਤਲਾ ਪੌਦਾ ਹੈ, ਜੇਕਰ ਆਪਾਂ ਕਹਿ ਲਈਏ ਕਿ ਵੀ ਇਹਦੇ ਅੰਦਰ ਹੀ ਆਪਦਾ ਪਾਣੀ ਮਤਲਬ ਕਿ ਵੀ ਬਹੁਤ ਹੁੰਦਾ ਹੈ, ਜਿਹਦੇ ਕਰਕੇ ਸਰਕਾਰ ਹੈ ਜਿਹੜੀ ਥੋੜ੍ਹੀ ਜਿਹੀ ਇੱਧਰ ਜਾਂ ਬਾਗਬਾਨੀ ਵਿਭਾਗ ਹੈ ਥੋੜ੍ਹੀ ਜਿਹੀ ਇੱਧਰ ਨੂੰ ਉਪਰਾਲਾ ਕਰਕੇ ਜਿਹੜੇ ਮਤਲਬ ਨੌਜਵਾਨ ਨੇ ਉਹਨਾਂ ਨੂੰ ਇਸ ਪਾਸੇ ਨੂੰ ਮਤਲਬ ਕਿ ਲੈ ਕੇ ਆਵੇ।
1: ਬ੍ਰਿਸਪਾਨ ਗੁਜਰਤ ਜੀ, ਤੁਹਾਡਾ ਬਹੁਤ ਬਹੁਤ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ,
0: ਸੋ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਦਰਸ਼ਕ ਨੇ ਸਾਡੇ ਆਕਾਸ਼ਵਾਣੀ ਨਾਲ ਜੁੜੇ ਹੋਏ, ਸੋ ਉਹ ਸੁਣ ਰਹੇ ਨੇ, ਮੈਨੂੰ ਲੱਗਦਾ ਕਿ ਜ਼ਰੂਰ ਉਹਨਾਂ ਨੂੰ ਇਸ ਮਰਕੇ ਵੀ ਚੀਜ਼ ਤੋਂ ਜਿਹੜਾ ਫਾਇਦਾ ਹੋਊਗਾ, ਬਹੁਤ ਧੰਨਵਾਦ।
2: ਸੋ ਦੋਸਤੋ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਹੁਣ ਇਹ ਪ੍ਰੋਗਰਾਮ ਯੁਵਾ ਨੀ ਇੱਥੇ ਸਮਾਪਤ ਹੁੰਦਾ ਹੈ ਤੇ ਮੈਨੂੰ ਯਾਨੀ ਕਿ ਅਮਨ ਰੁਪਾਲ
3: ਤੇ ਮੈਨੂੰ ਰਮਨੀਤ ਮਾਨ ਨੂੰ ਦਿਓ ਆਗਿਆ।
2: ਨਮਸਕਾਰ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ, ਨੌਜਵਾਨ ਸਰੋਤਿਆਂ ਦਾ ਮਨਪਸੰਦ ਪ੍ਰੋਗਰਾਮ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਹੁਣ ਪੇਸ਼ ਹੈ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ, ਜਿਸ ਦਾ ਸੰਚਾਲਨ ਕਰ ਰਹੇ ਹਨ ਬਲਵਿੰਦਰ ਬਾਘਾ।

ਪ੍ਰੋਗਰਾਮ ਸ਼ਾਮ ਸਵਾਨੀ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਬਲਵਿੰਦਰ ਬਾਘਾ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਗੁੱਡ ਈਵਨਿੰਗ। ਦੋਸਤੋ, ਕੀ ਹਾਲ ਚਾਲ ਨੇ? ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਸਾਰੇ ਦੋਸਤ ਬਿਲਕੁਲ ਠੀਕ ਠਾਕ ਹੋਣਗੇ। ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ, ਖੇੜਿਆਂ, ਖੁਸ਼ਹਾਲੀਆਂ ਦੇ ਫੁੱਲ ਮਹਿਕ ਤੇ ਟਹਿਕ ਰਹੇ ਹੋਣਗੇ। ਨਾ ਕਰ ਗੱਲਾਂ ਸੱਜਣਾ ਤੂੰ ਤਕਰਾਰਦੀਆਂ, ਆ ਜਾ ਰਲ ਕੇ ਪੀਂਘਾਂ ਪਾਈਏ ਪਿਆਰ ਦੀਆਂ। ਛੋਟੇ ਛੋਟੇ ਰੋਸੇ, ਕੁਝ ਠੰਡੇ ਕੁਝ ਕੋਸੇ, ਦਿਲ ਨਾ ਦਿਖਾਉਂਦੇ, ਬਸ ਪਿਆਰ ਵਧਾਉਂਦੇ, ਅਹਿਸਾਸ ਕਰਾਉਂਦੇ ਤੇ ਹੱਕ ਜਿਤਾਉਂਦੇ, ਪੱਕੇ ਕਰਦੇ ਭਰੋਸੇ। ਛੋਟੇ ਛੋਟੇ ਰੋਸੇ, ਕੁਝ ਠੰਡੇ ਕੁਝ ਕੋਸੇ। ਜੀ ਦੋਸਤੋ, ਅੱਜ ਅਸੀਂ ਥੋੜ੍ਹੀ ਜਿਹੀ ਛੋਟੀ ਛੋਟੀ ਗੱਲਬਾਤ ਕਰਾਂਗੇ ਛੋਟੇ ਛੋਟੇ ਰੋਸਿਆਂ ਬਾਰੇ, ਜਿਨ੍ਹਾਂ ਵਿੱਚ ਮੰਨਣ ਅਤੇ ਮਨਾਉਣ ਦਾ ਪਾਕ ਇਰਾਦਾ ਹੁੰਦਾ ਤੇ ਨਾਲ ਹੀ ਰਿਸ਼ਤਿਆਂ ਦੀ ਮਹਿਕ ਦਾ ਅਹਿਸਾਸ ਹੋਰ ਸ਼ਿੱਦਤ ਨਾਲ ਕਰਾਉਣ ਦਾ। ਅਸੀਂ ਰੁੱਸਦੇ ਹਾਂ ਆਪਣਿਆਂ ਨਾਲ ਰਿਸ਼ਤਿਆਂ ਦੀਆਂ ਤੰਦਾਂ ਹੋਰ ਪੀੜੀਆਂ ਕਰਨ ਲਈ। ਛੋਟੇ ਛੋਟੇ ਰੋਸਿਆਂ ਰਾਹੀਂ ਅਸੀਂ ਮੁਹੱਬਤ ਦੇ ਰੰਗਾਂ ਨੂੰ ਹੋਰ ਗੂੜਾ ਕਰਦੇ ਹਾਂ ਦੋਸਤੋ। ਸੋ ਕਰੋ ਸਾਡੇ ਸਟੂਡੀਓ ਦਾ ਨੰਬਰ ਡਾਇਲ 0164-2442-331 ਤੇ ਮੇਰੇ ਨਾਲ ਕਰੋ ਗੱਲਬਾਤ ਤੇ ਕਿਸੇ ਵੀ ਗੀਤ ਦੀ ਕਰੋ ਫਰਮਾਇਸ਼ ਤੇ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਪੂਰੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਸਾਨੂੰ ਉਡੀਕ ਹੈ ਜੀ 0164-2442-331 ਨੰਬਰ ਤੇ ਸਾਡੇ ਪਿਆਰੇ ਸਰੋਤਾ ਦੀ।

0: ਸਿੰਘ ਜੀ।
1: ਬਹਾਦਰ ਸਿੰਘ ਜੀ, ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸ਼ਾਮ ਸਵਾਨੀ ਚ।
0: ਸਰ ਤੁਹਾਡਾ ਵੀ ਬਹੁਤ ਧੰਨਵਾਦ।
1: ਤੇ ਅਸੀਂ ਛੋਟੀ ਜੀ ਕੋਈ ਬਹੁਤ ਹੀ ਸੰਖੇਪ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਸਾਡੇ ਛੋਟੇ ਛੋਟੇ ਰੋਸੇ ਹੁੰਦੇ ਆ ਉਹ ਵੀ ਆਪਣੇ ਨਾਲ ਹੁੰਦੇ ਨੇ, ਹਨਾ?
0: ਬਿਲਕੁਲ ਸਰ, ਜਿੱਥੇ ਕੋਈ ਆਪਦਾ ਹੋਵੇ ਉੱਥੇ ਵੀ ਰੋਸੇ ਹੁੰਦੇ।
1: ਤੁਸੀਂ ਵੀ ਰੁੱਸਦੇ ਹੋਵੋਗੇ?
0: ਬਿਲਕੁਲ ਸਰ ਜੀ, ਬਿਲਕੁਲ ਜੀ, ਹਰੇਕ ਇਨਸਾਨ ਹੀ ਰੁੱਸਦਾ
1: ਹੈ।
0: ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਰੋਸੇ ਨਾ ਥੋੜੇ ਸਮੇਂ ਵਾਸਤੇ ਹੋਣੇ ਚਾਹੀਦੇ ਨੇ।
1: ਬਿਲਕੁਲ, ਤਿੱਤਰ ਖੰਭੀ ਬੱਦਲਾਂ ਵਰਗੇ ਹੋਣੇ ਚਾਹੀਦੇ ਨੇ। ਬਿਲਕੁਲ, ਥੋੜੇ ਸਮੇਂ ਬਾਅਦ ਉਹ ਉੱਡ ਪੁੱਡ ਜਾਣੇ ਚਾਹੀਦੇ ਨੇ, ਤੇ ਸਾਡੀ ਮੁਹੱਬਤ ਦਾ, ਸਾਡੇ ਰਿਸ਼ਤਿਆਂ ਦਾ ਰੰਗ ਜਿਹੜਾ ਹੈ ਹੋਰ ਗੂੜਾ ਹੋਣਾ ਚਾਹੀਦਾ, ਹੈ ਨਾ?
0: ਬਿਲਕੁਲ ਸਰ, ਬਿਲਕੁਲ।
1: ਤੇ ਫਿਰ ਗੀਤ ਕਿਹੜੇ ਦੀ ਫਰਮਾਇਸ਼ ਹੈ ਤੁਹਾਡੀ?
0: ਹਾਂ, ਗੀਤ ਵੀ ਸਰ ਆਪਣਾ ਇੱਦਾਂ ਦਾ, ਹਰਭਜਨ ਮਾਨ ਦਾ ਗੀਤ ਹੈ ਜੀ, ਢੋਲਾ ਕਿਉਂ ਰੁਸਣਾ ਹੈ ਬਸ ਦੋ ਦਿਨ ਜ਼ਿੰਦਗੀ ਹੋਰ।
1: ਕਿਆ ਬਾਤ ਹੈ ਬਹਾਦਰ ਸਿੰਘ ਜੀ, ਤੁਹਾਡੀ ਫਰਮਾਇਸ਼ ਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ, ਬਹੁਤ ਬਹੁਤ ਸ਼ੁਕਰੀਆ ਜੀ।
0: ਠੀਕ ਹੈ ਜੀ, ਬਹੁਤ ਧੰਨਵਾਦ ਜੀ।

0: ਜੀ 0164-2240-331 ਨੰਬਰ ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਆ ਜੁੜੇ ਨੇ, ਅਸੀਂ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਹਾਂਜੀ ਸਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਆਵਾਜ਼ ਜਾਣੀ ਪਹਿਚਾਣੀ, ਪਰ ਤਾਰੁਫ ਕਰਵਾ ਦਿਓ ਸਰੋਤਾ।
1: ਸਰ ਮੈਂ ਬਹਾਦਰ ਸਿੰਘ, ਪਿੰਡ ਬੁਰਜ ਰਾਠੀ, ਜ਼ਿਲ੍ਹਾ ਮਾਨਸਾ ਤੋਂ ਬੋਲ

0: ਜੀ ਦੋਸਤੋ, ਬਿਲਕੁਲ ਸਾਨੂੰ ਜਿਹੜਾ ਸਾਡਾ ਰੁੱਸਾ ਹੈ ਨਾ ਉਹ ਵੱਡਾ ਨਹੀਂ ਕਰਨਾ ਚਾਹੀਦਾ, ਹੈ ਨਾ, ਅਤੇ ਰੁੱਸ ਨਾ ਮਨਾਉਣਾ ਜ਼ਿੰਦਗੀ ਦਾ ਹਿੱਸਾ ਹੈ। ਸੋ ਇੱਕ ਹੋਰ ਸਰੋਤਾ 0164-2240-331 ਨੰਬਰ ਡਾਇਲ ਕਰਕੇ ਸਾਡੇ ਨਾਲ ਆ ਜੁੜੇ ਨੇ। ਹੈਲੋ
1: ਹੈਲੋ

0: ਸ੍ਰੀਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫਐਮ ਬਠਿੰਡਾ।
1: ਜੀ, ਆਕਾਸ਼ਵਾਣੀ ਐਫਐਮ ਬਠਿੰਡਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਣੀ। ਅਤੇ ਜਿਹੜੇ ਸਾਡੇ ਸਰੋਤਾ ਹੁਣੇ ਹੁਣੇ ਜਿਨ੍ਹਾਂ ਨੇ ਰੇਡੀਓ ਸੈੱਟ ਖੋਲ੍ਹਿਆ ਹੈ, ਉਹ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ 0164-2240-3231 ਨੰਬਰ ਡਾਇਲ ਕਰਕੇ। ਲੰਘੇ ਜੋ ਮੇਰੇ ਕੋਲ ਦੀ ਪਾਸਾ ਮਰੋੜ ਕੇ, ਲੰਘੇ ਜੋ ਮੇਰੇ ਕੋਲ ਦੀ ਪਾਸਾ ਮਰੋੜ ਕੇ, ਉਹਨਾਂ ਦਾ ਖਿਆਲ ਖਾ ਗਿਆ ਦਿਲ ਤੋੜ ਤੋੜ ਕੇ। ਇੱਕ ਹੋਰ ਸਰੋਤਾ 0164-2240-3231।

0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
2: ना कर गल्लां सजना तो तकरार दियां, आजा रल के पिंगां पाईए प्यार दियां। रोसे विच भी अपना प्यार जतावे तू, रोसे विच भी अपना प्यार जतावे तू, इहो अदावां जालम तेरियां मार दियां। जी 0164-2240-331 नंबर डायल करके एक होर स्रोता प्रोग्राम शाम सवानी दे विच दस्तक दे चुके ने। हैलो,
3: हां जी सत श्री अकाल जी।
2: प्यार भरी सत श्री अकाल। अपना नां ते ग्रां दस दिओ।
3: ਲਾਭ
2: ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸਵਾਨੀ ਚ।
3: ਹਾਂਜੀ ਹਾਂਜੀ।
2: ਤੇ ਫੋਨ ਜੀ, ਫੋਨ ਮਲਾਈ ਨੂੰ ਇਹ ਦੱਸੋ ਜੀ। ਜੀ ਜੀ ਬੋਲੋ।
3: ਹਾਂਜੀ, ਕਿਸਾਨ ਜਥੇਬੰਦੀ ਨਾਲ ਜੁੜੇ ਸਿੱਧੂਪੁਰ ਨਾਲ 5-6 ਸਾਲ ਹੋ ਗਏ।
2: ਚਲੋ ਅੱਛੀ ਗੱਲ ਹੈ, ਸਮਾਜਿਕ ਚੇਤਨਾ ਤੁਹਾਡੇ ਵਿਚ ਹੈਗੀ ਆ। ਤੇ ਇਹ ਦੱਸੋ ਕਿ ਫੋਨ ਪਹਿਲੀ ਵਾਰ ਮਲਾਇਆ ਜਾਂ ਪਹਿਲਾਂ ਵੀ ਕਦੇ ਗੱਲ ਕੀਤੀ ਹੈ? ਆਕਾਸ਼ਵਾਣੀ ਐਫ ਐਮ ਬਠਿੰਡਾ ਨਾਲ ਤੁਸੀਂ ਜੁੜੇ ਹੋਏ ਹੋ ਲਗਾਤਾਰ।
3: ਬਹੁਤ ਜੁੜਦੇ,
2: ਸਾਨੂੰ ਵੀ ਬਹੁਤ ਖੁਸ਼ੀ।
3: ਜੀ
2: ਜੀ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਲਾਭ ਸਿੰਘ ਜੀ, ਜਦੋਂ ਤੁਹਾਡੇ ਵਰਗੇ ਸਰੋਤਾ ਇਹ ਕਹਿੰਦੇ ਨੇ ਕਿ ਅਸੀਂ ਆਕਾਸ਼ਵਾਣੀ ਬਠਿੰਡਾ ਨੂੰ ਬਹੁਤ ਮੁਹੱਬਤ ਕਰਦੇ ਹਾਂ। ਸੋ ਅੱਜ ਆਪਾਂ ਛੋਟੀ ਜਿਹੀ ਗੱਲਬਾਤ ਕਰ ਰਹੇ ਹਾਂ ਰੁੱਸਣ ਤੇ, ਰੋਸਿਆਂ ਤੇ, ਹਨਾ। ਛੋਟੇ ਛੋਟੇ ਰੋਸੇ ਸਾਡੇ ਆਪਣੇ ਨਾਲ ਹੀ ਹੁੰਦੇ ਨੇ, ਤੇ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਸੀਂ ਜ਼ਿੰਦਗੀ ਦੇ ਉਸ ਪੜਾਅ ਤੇ ਹੋ, ਹੁਣ ਵੀ ਰੋਸੇ ਹੋ ਜਾਂਦੇ ਨੇ ਕਦੇ ਕਦੇ ਕਿ ਮਤਲਬ ਹੁਣ ਤਾਂ ਸਿਆਣੇ ਹੋ ਗਏ? ਜੀ ਬਿਲਕੁਲ, ਜੀ ਪਰ ਇਹ ਜੀ ਪਰ ਇਹ ਰੋਸੇ ਸਾਡਾ ਦਿਲ ਨੀ ਦਿਖਾਉਂਦੇ। ਜੀ ਜੀ ਜੀ ਬਿਲਕੁਲ, ਕਹਿੰਦੇ ਤਿੱਤਰ ਖੰਭੀ ਬਦਲਾਂ ਵਰਗਾ ਹੋਣਾ ਚਾਹੀਦਾ, ਬਸ ਤਿੱਤਰ ਖੰਭੀ ਬਦਲਾਂ ਵਰਗਾ ਹੋਣਾ ਚਾਹੀਦਾ, ਹਨਾ। ਸੋ ਬਾਹਲਾ ਚਿਰ ਨੀ ਠਹਿਰਨਾ ਚਾਹੀਦਾ, ਤੇ ਉਹ ਸੋਹਣਾ ਵੀ ਲੱਗਦਾ ਹੁੰਦਾ ਕਿਸੇ ਵੇਲੇ ਅਸਮਾਨ ਦੇ ਵਿੱਚ। ਤਿੱਤਰ ਖੰਭੀ ਬਦਲ ਬੜੇ ਸੋਹਣੇ ਲੱਗਦੇ ਹੁੰਦੇ ਨੇ, ਪਰ ਉਹ ਨਾ ਮੀਂਹ ਪਾਉਂਦੇ ਨੇ ਤੇ ਨਾ ਗਰਜਦੇ ਨੇ, ਸੋ ਥੋੜਾ ਸਮਾਂ ਰਹਿੰਦੇ ਨੇ ਤੇ ਉਸ ਅਸਮਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਨੇ। ਉਸੇ ਤਰ੍ਹਾਂ ਨੇ ਰੋਸੇ ਆ ਛੋਟੇ ਛੋਟੇ ਸਾਡੇ ਰਿਸ਼ਤਿਆਂ ਦੀ ਖੂਬਸੂਰਤੀ ਨੂੰ ਵਧਾਉਂਦੇ ਨੇ। ਗੀਤ ਕਿਹੜਾ ਸੁਣੋਗੇ ਇਹ ਦੱਸੋ? ਲਓ ਜੀ, ਲਓ ਜੀ, ਲਓ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ। ਲਾਭ ਸਿੰਘ ਜੀ ਤੁਹਾਡੀ ਨਜ਼ਰ ਕਰ ਰਹੇ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ।

0: ਸਵਾਲ ਉਹੀ ਜੋ ਲੋਕਾਂ ਦੇ ਦਿਲਾਂ ਵਿੱਚ ਨੇ, ਜਵਾਬ ਉਹੀ ਜੋ ਸੱਚ ਨੂੰ ਸਾਹਮਣੇ ਲਿਆਉਣ। ਖਬਰਾਂ ਦੇ ਪਿੱਛੇ ਦੀ ਖਬਰ, ਸ਼ਖਸੀਅਤ ਦੇ ਪਿੱਛੇ ਦੀ ਕਹਾਣੀ ਅਤੇ ਸਮਾਜ ਨਾਲ ਜੁੜੇ ਅਹਿਮ ਮੁੱਦਿਆਂ ਤੇ ਬੇਬਾਕ ਗੱਲਬਾਤ। ਜੀ ਸਰੋਤਿਓ, ਆਕਾਸ਼ਵਾਣੀ ਬਠਿੰਡਾ ਦਾ ਮਕਬੂਲ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਅਤੇ ਇਸ ਵਾਰ ਸਾਡੇ ਸਟੂਡੀਓ ਵਿੱਚ ਮੌਜੂਦ ਹੋਣਗੇ ਸ਼੍ਰੀ ਬਖਤੌਰ ਢਿੱਲੋਂ, ਪ੍ਰੈਜ਼ੀਡੈਂਟ ਬਠਿੰਡਾ ਪ੍ਰੈਸ ਕਲੱਬ, ਅਤੇ ਸ਼੍ਰੀ ਪਰਵਿੰਦਰਜੀਤ ਸਿੰਘ, ਸੀਨੀਅਰ ਜਰਨਲਿਸਟ ਮੈਂਬਰ ਬਠਿੰਡਾ ਪ੍ਰੈਸ ਕਲੱਬ। ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਦਲਬੀਰ ਸਿੰਘ, ਮਮਤਾ ਅਰੋੜਾ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਜਿੱਥੇ ਪੱਤਰਕਾਰੀ ਨਾਲ ਜੁੜੇ ਤਜਰਬੇ, ਸਮਾਜਿਕ ਮੁੱਦੇ ਅਤੇ ਲੋਕਾਂ ਨਾਲ ਸੰਬੰਧਿਤ ਅਹਿਮ ਮਸਲਿਆਂ ਤੇ ਹੋਵੇਗੀ ਖੁੱਲੀ ਅਤੇ ਸਾਰਥਕ ਗੱਲਬਾਤ। ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ 0162-40-331 ਡਾਇਲ ਕਰਕੇ, ਜਾਂ ਫਿਰ ਸਟੂਡੀਓ ਦੇ ਵਟਸਐਪ ਨੰਬਰ ਰਾਹੀਂ ਜਿਹੜਾ ਹੈ 77-73-73-146। ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 10 ਸਤੰਬਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।
1: ਜੀ ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਸ਼ਾਮ ਸੁਹਾਣੀ, ਤੇ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ 0164-22-40-331 ਨੰਬਰ ਡਾਇਲ ਕਰਕੇ, ਤੇ ਅਸੀਂ ਤੁਹਾਡੇ ਦੁਆਰਾ ਦੱਸੀ ਹੋਈ ਕਿਸੇ ਵੀ ਗੀਤ ਦੀ ਫਰਮਾਇਸ਼ ਨੂੰ ਪੂਰਾ ਕਰਨ ਦੀ ਪੂਰੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਪਰ ਇਸ ਸਮੇਂ ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ ਸ਼ਾਮ ਦੇ 7:29:20 ਦਾ, ਅਤੇ 7:30 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪੰਜਾਬੀ ਵਿੱਚ ਖਬਰਾਂ ਤੋਂ ਬਾਅਦ ਸ਼ਾਮ ਸੁਹਾਣੀ ਦਾ ਬਾਕੀ ਹਿੱਸਾ ਤੁਹਾਡੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਸੋ ਸੁਣਦੇ ਹਾਂ ਪੰਜਾਬੀ ਵਿੱਚ ਖਬਰਾਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਓਡੀਸ਼ਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ 14 ਜ਼ਿਲ੍ਹਿਆਂ ਨੂੰ ਕਵਰ ਕਰਦੇ ਨੇ, ਜਿਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈਟਵਰਕ ਵਿੱਚ ਕਰੀਬ 656 ਕਿਲੋਮੀਟਰ ਦਾ ਵਾਧਾ ਹੁੰਦਾ ਹੈ। ਕੇਂਦਰੀ ਮੰਤਰੀ ਮੰਡਲ ਨੇ ਤਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ ਅਤੇ ਤੇਲੰਗਾਨਾ ਰਾਜਾਂ ਦੇ 17 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ 5 ਮਲਟੀ ਟਰੈਕਿੰਗ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ, ਜਿਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈਟਵਰਕ ਵਿੱਚ ਕਰੀਬ 540 ਕਿਲੋਮੀਟਰ ਦਾ ਵਾਧਾ ਹੋਇਆ ਹੈ। ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ 10,021 ਕਰੋੜ ਰੁਪਏ ਤੋਂ ਵਾਧੇ ਅਤੇ ਇਹਨਾਂ ਨੂੰ 2029-30 ਤੱਕ ਪੂਰਾ ਕਰਨ ਦੀ ਯੋਜਨਾ ਏ। ਸ੍ਰੀ ਵੈਸ਼ਨੋ ਨੇ ਦੱਸਿਆ ਕਿ ਸਰਕਾਰ ਨੇ ਸਾਰੇ 7 ਉੱਚ ਆਵਾਜਾਈ ਵਾਲੇ ਰੇਲਵੇ ਕੋਰੀਡੋਰਾਂ ਨੂੰ 4 ਲੇਨਾਂ ਦਾ ਕਰਨ ਦਾ ਫੈਸਲਾ ਕੀਤਾ ਹੈ। ਇਹ ਰੂਟ ਨੇ ਦਿੱਲੀ ਤੋਂ ਹਾਵੜਾ, ਮੁੰਬਈ ਤੋਂ ਹਾਵੜਾ, ਦਿੱਲੀ ਤੋਂ ਮੁੰਬਈ, ਦਿੱਲੀ ਤੋਂ ਗੁਵਾਹਾਟੀ, ਦਿੱਲੀ ਤੋਂ ਚੇਨਈ, ਹਾਵੜਾ ਤੋਂ ਚੇਨਈ ਅਤੇ ਮੁੰਬਈ ਤੋਂ ਚੇਨਈ।
1: दिल्ली से मुंबई, मुंबई से चेन्नई, चेन्नई से कोलकाता, कोलकाता से वापस मुंबई, ये हो गया गोल्डन क्वाड्रिलेटरल। 7 हाई डेंसिटी कॉरिडोर्स हैं, उन कॉरिडोर्स की 4 लाइनिंग का काम चल रहा है, तो करीब करीब 2000 किलोमीटर ऐसे हैं जो ऑलरेडी 4 लाइनिंग हो चुके हैं।
0: ਮੁੰਬਈ ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਦੱਸਿਆ ਕਿ ਬੁਲੇਟ ਟ੍ਰੇਨ ਸੇਵਾ ਅਗਲੇ ਸਾਲ ਸ਼ੁਰੂ ਹੋ ਜਾਏਗੀ। ਉਨ੍ਹਾਂ ਕਿਹਾ ਕਿ ਇਸ ਕੋਰੀਡੋਰ ਤੇ ਨਿਰਮਾਣ ਕਾਰਜ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
1: वापी से सूरत का 100 किलोमीटर का सेक्शन, पहला सेक्शन ओपन करेंगे 2027 में। कंस्ट्रक्शन करीब करीब दिसंबर तक कंप्लीट हो जाएगा, और जो ट्रेन बन रही है वो ट्रेन का काम बहुत तेजी से चल रहा है। जो फर्स्ट कोच टेस्टिंग के लिए बन रहा है, वो टेस्टिंग का कोच लास्ट वीक बन के रेडी हुआ है, और उसको अब पहला टेस्ट होता है उसका स्क्वीज टेस्ट है, उसके बाद में उसका क्लाइमेट टेस्ट होगा, उसके बाद में फर्निशिंग और नेक्स्ट बाकी के कोच बनेंगे। अगले साल मई जून तक ट्रेन पटरी पे आ जाएगी।
0: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੰਤਰੀ ਮੰਡਲ ਵੱਲੋਂ ਅੱਜ ਲਏ ਗਏ ਫੈਸਲਿਆਂ ਨਾਲ ਮੁਸਾਫਰਾਂ ਦੀ ਆਵਾਜਾਈ ਤੇਜ਼ ਹੋਏਗੀ, ਸੰਪਰਕ ਬਿਹਤਰ ਹੋਏਗਾ ਅਤੇ ਮਾਲ ਢੋਆ ਢੁਆਈ ਦੀ ਸਮਰੱਥਾ ਵਧੇਗੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ 10,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 5 ਰੇਲਵੇ ਪ੍ਰੋਜੈਕਟ ਦੱਖਣੀ ਭਾਰਤ ਵਿੱਚ ਰੇਲ ਸੰਪਰਕ ਨੂੰ ਹੁਲਾਰਾ ਦੇਣਗੇ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸ੍ਰੀਲੰਕਾ ਦੇ ਕੋਲੰਬੋ ਵਿੱਚ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੇ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਤੇ ਸ੍ਰੀਲੰਕਾ ਵਿਚਕਾਰ ਬਹੁਪੱਖੀ ਭਾਈਵਾਲੀ ਦੇ ਸਮੁੱਚੇ ਪਹਿਲੂਆਂ ਬਾਰੇ ਚਰਚਾ ਕੀਤੀ। ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਤੇ ਸ੍ਰੀਲੰਕਾ ਖੇਤਰ ਦੀ ਸੁਰੱਖਿਆ, ਅਮਨ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਦੋਵਾਂ ਨੇਤਾਵਾਂ ਨੇ ਇਹ ਵੀ ਪੱਕਾ ਕੀਤਾ ਕਿ ਸੱਭਿਆਚਾਰਕ ਤੌਰ ਤੇ ਜੁੜੇ ਹੋਣ, ਨੇੜਲੇ ਗੁਆਂਢੀ ਹੋਣ ਅਤੇ ਸਮੁੰਦਰੀ ਭਾਈਵਾਲ ਹੋਣ ਦੇ ਨਾਤੇ ਉਹ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਦੋਵਾਂ ਨੇਤਾਵਾਂ ਨੇ ਸ੍ਰੀਲੰਕਾ ਦੀ ਹਵਾਈ ਫੌਜ ਲਈ L-70 ਤੋਪਾਂ ਨੂੰ ਅਪਗ੍ਰੇਡ ਕਰਨ ਅਤੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਕੈਡਿਟ ਕੋਰ NCC ਤੇ ਰਾਸ਼ਟਰੀ ਰੱਖਿਆ ਕਾਲਜਾਂ ਵਿਚਕਾਰ ਸਹਿਯੋਗ ਬਾਰੇ ਸਮਝੌਤਾ ਪੱਤਰਾਂ ਤੇ ਵੀ ਦਸਤਖਤ ਕੀਤੇ। ਇਨ੍ਹਾਂ ਹਵਾਈ ਰੱਖਿਆ ਤੋਪਾਂ ਦੀ ਅਪਗ੍ਰੇਡੇਸ਼ਨ ਸ੍ਰੀਲੰਕਾ ਵਿੱਚ ਅਹਿਮ ਸੰਪਤੀਆਂ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ। ਇਸ ਦੌਰਾਨ ਅਕਾਦਮਿਕ ਸਹਿਯੋਗ ਬਾਰੇ ਸਮਝੌਤਾ ਪੱਤਰ ਗਿਆਨ ਦੇ ਵਟਾਂਦਰੇ ਨੂੰ ਸੁਖਾਲਾ ਬਣਾਉਣਗੇ ਤਾਂ ਜੋ ਦੋਵਾਂ ਦੇਸ਼ਾਂ ਵਿਚਕਾਰ ਅਕਾਦਮਿਕ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ NCC ਯੁਵਾ ਵਟਾਂਦਰਾ ਪ੍ਰੋਗਰਾਮ ਨੂੰ ਰਸਮੀ ਰੂਪ ਦਿੱਤਾ ਜਾ ਸਕੇ। ਦੋਵਾਂ ਨੇਤਾਵਾਂ ਨੇ ਭਾਰਤੀ ਰੱਖਿਆ ਫੌਜਾਂ ਵੱਲੋਂ ਉਸਾਰੇ ਗਏ 3 ਬੇਲੀ ਪੁਲਾਂ ਦਾ ਵਰਚੁਅਲ ਤੌਰ ਤੇ ਉਦਘਾਟਨ ਕੀਤਾ। ਮੀਟਿੰਗ ਦੌਰਾਨ ਸ੍ਰੀ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਦਿਸਾਨਾਇਕੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਰਾਸ਼ਟਰਪਤੀ ਦਿਸਾਨਾਇਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀਆਂ ਮੁਲਾਕਾਤਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਸ੍ਰੀਲੰਕਾ ਕਦੇ ਵੀ ਆਪਣੀ ਧਰਤੀ ਦੀ ਵਰਤੋਂ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ਼ ਨਹੀਂ ਹੋਣ ਦੇਵੇਗਾ। ਮਾਲੀ ਖੁਫੀਆ ਇਕਾਈ FIU-IND ਦੇ ਡਾਇਰੈਕਟਰ ਨੇ 15 ਵਰਚੁਅਲ ਡਿਜੀਟਲ ਸੰਪਤੀ ਸੇਵਾ ਪ੍ਰੋਵਾਈਡਰਸ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ PMLA 2002 ਦੀ ਪਾਲਣਾ ਨਾ ਕਰਨ ਲਈ ਨੋਟਿਸ ਜਾਰੀ ਕੀਤੇ ਨੇ। ਇਨ੍ਹਾਂ ਵਿੱਚ ਬਿਟੂਨਿਕਸ, ਡਿਜੀਫਿਨਿਕਸ, ਬਾਇਓਨੈਕਸ, ਵਾਈਟ ਬਿਟ, ਫਿਕਸ ਫਲੋਟ ਅਤੇ ਟੂ ਬਿਟ ਸ਼ਾਮਿਲ ਨੇ। ਖਜ਼ਾਨਾ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਦੇਸ਼ ਵਿਚ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਵਾਲੀਆਂ ਸੇਵਾਵਾਂ ਤੱਕ ਜਨਤਕ ਪਹੁੰਚ ਪ੍ਰਦਾਨ ਕਰਨ ਵਾਲੀਆਂ ਐਪਲੀਕੇਸ਼ਨਾਂ ਅਤੇ URL ਨੂੰ ਹਟਾਉਣ ਲਈ ਵੀ ਨੋਟਿਸ ਜਾਰੀ ਕੀਤੇ ਗਏ ਨੇ। ਮੰਤਰਾਲੇ ਨੇ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਅਤੇ ਜਾਗਰੂਕਤਾ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕ੍ਰਿਪਟੋ ਉਤਪਾਦ ਅਤੇ ਗੈਰ ਫੰਗੀਬਲ ਟੋਕਨ NFTs ਗੈਰ ਨੇਮਬੱਧ ਨੇ ਅਤੇ ਬਹੁਤ ਜ਼ਿਆਦਾ ਜੋਖਮ ਭਰੇ ਹੋ ਸਕਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNewsਜਲੰਧਰ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਅੱਜ ਅੰਤਰਰਾਸ਼ਟਰੀ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿਖੇ 9ਵੇਂ ਰਾਸ਼ਟਰੀ ਪੋਸ਼ਣ ਮਾਹ ਦੀ ਸ਼ੁਰੂਆਤ ਕੀਤੀ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਔਰਤਾਂ ਤੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਨੇ ਇਸ ਸਮਾਰੋਹ ਦਾ ਉਦਘਾਟਨ ਕੀਤਾ। ਇਸ ਮੌਕੇ ਔਰਤਾਂ ਅਤੇ ਬਾਲ ਵਿਕਾਸ ਬਾਰੇ ਰਾਜ ਮੰਤਰੀ ਸਾਵਿਤਰੀ ਠਾਕੁਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਹੋਰ ਮੰਤਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ 9ਵਾਂ ਰਾਸ਼ਟਰੀ ਪੋਸ਼ਣ ਮਾਹ

0: ਵੰਧ ਅਤੇ ਸਮਰੱਥ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਣ ਦੀ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਹਰ ਮਾਂ ਦੀ ਸਿਹਤ, ਹਰ ਬੱਚੇ ਦੇ ਪੋਸ਼ਣ ਅਤੇ ਹਰ ਪਰਿਵਾਰ ਦੀ ਖੁਸ਼ਹਾਲੀ ਨਾਲ ਜੁੜੀ ਹੋਈ ਹੈ।
1: ਸੁਪੋਸ਼ਿਤ ਬਚਪਨ, ਸਵਸਥ ਮਾਤ੍ਰਿਤਵ ਔਰ ਸਮ੍ਰਿਧ ਪਰਿਵਾਰ ਹੀ ਵਿਕਸਿਤ ਭਾਰਤ 2047 ਕੇ ਸੰਕਲਪ ਕੀ ਸਬਸੇ ਮਜ਼ਬੂਤ ਨੀਂਹ ਹੈ। ਮਾਨਨੀਯ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਕੀ ਵਿਜ਼ਨ ਕੇ ਅਨੁਰੂਪ 9 ਸਿਤੰਬਰ 2026 ਸੇ 9ਵੇਂ ਰਾਸ਼ਟਰੀਯ ਪੋਸ਼ਣ ਮਾਹ ਕਾ ਸ਼ੁਭਾਰੰਭ ਹੋ ਰਹਾ ਹੈ। ਹਰ ਵਰਸ ਯਹ ਆਯੋਜਨ ਹਮੇ ਪ੍ਰੇਰਿਤ ਕਰਤਾ ਹੈ ਕਿ ਹਮ ਪੋਸ਼ਣ ਕੇ ਪ੍ਰਤੀ ਨਿਰੰਤਰ ਜਾਗਰੂਕ ਰਹੇ ਔਰ ਇਸੇ ਆਪਣੀ ਨਿਯਮਿਤ ਦਿਨ ਚਰਿਆ ਕਾ ਹਿੱਸਾ ਬਣਾਏ। ਇਸ ਵਰਸ ਪੋਸ਼ਣ ਮਾਹ ਕਾ ਹਮਾਰਾ ਸੰਕਲਪ ਹੈ, ਹਮਾਰੀ ਆਂਗਨਵਾੜੀ ਹਮਾਰੀ ਜਿੰਮੇਦਾਰੀ, ਜਿਸਮੇ ਹਮਾਰਾ ਵਿਸ਼ੇਸ਼ ਧਿਆਨ ਵਿਵਿਧਤਾਪੂਰਨ ਔਰ ਪ੍ਰੋਟੀਨ ਯੁਕਤ ਆਹਾਰ, ਆਂਗਨਵਾੜੀ ਕੇਂਦਰੋ ਪਰ ਤਾਜਾ ਗਰਮ ਪੌਸ਼ਟਿਕ ਭੋਜਨ, ECCE ਔਰ ਗਰਭਵਤੀ ਵੋ ਧਾਤਰੀ ਮਾਤਾਓ ਕੀ ਸਮਗ੍ਰ ਦੇਖਭਾਲ ਪਰ ਕੇਂਦਰਿਤ ਰਹੇਗਾ।
0: 9ਵਾਂ ਰਾਸ਼ਟਰੀ ਪੋਸ਼ਣ ਮਾਹ 2026 ਦੇਸ਼ ਭਰ ਦੇ ਨਾਲ ਨਾਲ ਅੱਜ ਚੰਡੀਗੜ੍ਹ ਵਿਖੇ ਵੀ ਸ਼ੁਰੂ ਹੋ ਗਿਆ। ਪੋਸ਼ਣ ਜਾਗਰੂਕਤਾ, ਸਿਹਤਮੰਦ ਖੁਰਾਕ, ਢੰਗ ਤਰੀਕੇ ਅਤੇ ਭਾਈਚਾਰਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਦੀ ਸ਼ੁਰੂਆਤ ਨੂੰ ਮਨਾਉਣ ਲਈ ਇੱਕ ਜਾਗਰੂਕਤਾ ਰੈਲੀ ਅਤੇ ਨੁੱਕੜ ਨਾਟਕ ਕਰਾਏ ਗਏ। ਕੀਨੀਆ ਦੇ ਸਿੱਖਿਆ, ਤਕਨੀਕੀ ਅਤੇ ਕਿੱਤਾ ਮੁਖੀ ਸਿੱਖਿਆ ਅਤੇ ਸਿਖਲਾਈ ਪਾਠਕ੍ਰਮ ਵਿਕਾਸ ਬਾਰੇ ਮੰਤਰਾਲੇ ਦੇ ਉੱਚ ਪੱਧਰੀ ਵਫਦ ਨੇ ਅੱਜ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਮਨੁੱਖੀ ਅਧਿਕਾਰਾਂ ਨੂੰ ਸਿੱਖਿਆ, ਨੌਜਵਾਨ ਹੁਨਰ, ਤਕਨਾਲੋਜੀ ਅਤੇ ਸਮਰੱਥਾ ਨਿਰਮਾਣ ਨਾਲ ਜੋੜਨ ਵਿਚ ਭਾਰਤ ਦੇ ਤਜਰਬੇ ਨੂੰ ਸਮਝਣਾ ਸੀ। ਖੇਡਾਂ ਵਿਚ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਦੇ ਆਖਰੀ ਦਿਨ ਮੌਜੂਦਾ ਪੈਰਾਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਅਤੇ ਵਿਸ਼ਵ ਦੀ ਨੰਬਰ 1 ਖਿਡਾਰਨ ਸ਼ੀਤਲ ਦੇਵੀ ਦੀ ਅਗਵਾਈ ਵਿਚ ਭਾਰਤ ਨੇ 2 ਸੋਨੇ ਦੇ ਤੇ 4 ਕਾਂਸੀ ਦੇ ਤਮਗੇ ਜਿੱਤ ਕੇ ਸ਼ਾਨਦਾਰ ਢੰਗ ਨਾਲ ਆਪਣੀ ਮੁਹਿੰਮ ਖਤਮ ਕੀਤੀ। ਸ਼ੀਤਲ ਦੇਵੀ ਨੇ ਔਰਤਾਂ ਦੇ ਪੈਰਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ, ਜਦਕਿ ਹਰਵਿੰਦਰ ਸਿੰਘ ਨੇ ਭਾਵਨਾ ਨਾਲ ਪੈਰਾ ਰਿਕਰਵ ਮਿਕਸ ਟੀਮ ਮੁਕਾਬਲੇ ਵਿਚ ਸੋਨੇ ਦਾ ਤਮਗਾ ਹਾਸਲ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਆਪਣੀ ਖੁਸ਼ੀ ਸਾਂਝੀ ਕੀਤੀ।
2: ਵਰਲਡ ਆਰਚਰੀ ਪੈਰਾ ਸੀਰੀਜ਼ ਅੱਜ ਪੂਰੀ ਹੋਈ ਹੈ ਔਰ ਮੈਂ ਇਸ ਵਿੱਚ ਰਿਕਰਵ ਮੈਨ ਟੀਮ ਦੇ ਵਿੱਚ ਗੋਲਡ ਮੈਡਲ ਅਤੇ ਰਿਕਰਵ ਮਿਕਸ ਟੀਮ ਦੇ ਵਿੱਚ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਸਾਡੇ ਗਰਾਊਂਡ ਦੀ ਖਿਡਾਰਨ ਸ਼ੀਤਲ ਦੇਵੀ ਨੇ ਵੀ ਇੰਡੀਵਿਜੁਅਲ ਗੋਲਡ ਮੈਡਲ ਅਤੇ ਮਿਕਸ ਟੀਮ ਚ ਬਰੋਂਜ ਮੈਡਲ ਜਿੱਤਿਆ, ਤਾਂ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਇਸੇ ਤਰ੍ਹਾਂ ਸਪੋਰਟ ਮਿਲਦੀ ਰਹੇਗੀ, ਮਿਹਨਤ ਜਾਰੀ ਹੈ। ਮੈਂ ਉਮੀਦ ਕਰਦਾ ਕਿ ਅੱਗੇ ਵੀ ਅਸੀਂ ਇੰਡੀਆ ਦੇ ਲਈ ਮੈਡਲ ਜਿੱਤਦੇ ਰਵਾਂਗੇ।
0: ਭਾਵਨਾ ਨੇ ਔਰਤਾਂ ਦੇ ਪੈਰਾ ਰਿਕਰਵ ਮੁਕਾਬਲੇ ਵਿਚ ਵੀ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਸ਼ੀਤਲ ਨੇ ਔਰਤਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿਚ ਅਤੇ ਧੋਮਨ ਕੁਮਾਰ ਨਾਲ ਰਲ ਕੇ ਕੰਪਾਊਂਡ ਮਿਕਸ ਟੀਮ ਮੁਕਾਬਲੇ ਵਿਚ ਕਾਂਸੀ ਦੇ ਤਮਗੇ ਹਾਸਲ ਕੀਤੇ। ਇਸ ਤੋਂ ਇਲਾਵਾ ਭਾਰਤ ਦੀ ਸਰਿਤਾ ਨੇ ਔਰਤਾਂ ਦੇ ਪੈਰਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿਚ ਅਤੇ ਧੋਮਨ ਨੇ ਮਰਦਾਂ ਦੇ ਪੈਰਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿਚ ਕਾਂਸੀ ਦੇ ਤਮਗੇ ਜਿੱਤੇ। ਆਖਿਰ ਚ ਖਾਸ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ 10,700 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਵਾਲੇ 3 ਮਲਟੀ ਟਰੈਕਿੰਗ ਰੇਲਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਨ੍ਹਾਂ ਫੈਸਲਿਆਂ ਨਾਲ ਮੁਸਾਫਰਾਂ ਦੀ ਆਵਾਜਾਈ ਤੇ ਸੰਪਰਕ ਬਿਹਤਰ ਹੋਣਗੇ। ਭਾਰਤ ਤੇ ਸ੍ਰੀਲੰਕਾ ਨੇ ਦੋਵਾਂ ਦੇਸ਼ਾਂ ਦੀ ਭਲਾਈ ਲਈ ਕੰਮ ਕਰਨ ਵਾਸਤੇ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਅੱਜ ਤੋਂ 9ਵਾਂ ਰਾਸ਼ਟਰੀ ਪੋਸ਼ਣ ਮਾਹ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਦੋਸਤੋ, ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਸ਼ਾਮ ਸੁਹਾਨੀ। ਤੁਸੀਂ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹੋ 0164-2240-3031 ਨੰਬਰ ਡਾਇਲ ਕਰਕੇ। ਇੱਕ ਸਰੋਤਾ ਇਹ ਨੰਬਰ ਡਾਇਲ ਕਰਕੇ ਸਾਡੇ ਨਾਲ ਆ ਜੁੜੇ ਨੇ। ਹੈਲੋ
2: ਜੀ, ਸਤਿ ਸ੍ਰੀ ਅਕਾਲ ਜੀ।
1: ਪਿਆਰ ਭਰੀਏ ਸਤਿ ਸ੍ਰੀ ਅਕਾਲ ਜੀ। ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ? ਰਾਮਨਾਥ ਜੀ, ਫਤਿਹਗੜ੍ਹ ਸਾਹਿਬ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਾਮਨਾਥ ਜੀ। ਨਹੀਂ, ਅਸੀਂ ਧੰਨਵਾਦ ਕਰਦੇ ਹਾਂ, ਸਾਡੇ ਪਿਆਰੇ ਸਰੋਤਾ ਸਾਨੂੰ ਕਾਲ ਕਰਦੇ ਨੇ, ਆਪਣੀਆਂ ਇਨਫੋਰਮੇਸ਼ਨ ਦੱਸਦੇ ਨੇ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤੇ ਰਾਮਨਾਥ ਜੀ, ਦੱਸੋ ਕਿ ਰੁਸਣਾ ਮਨਾਉਣਾ ਜ਼ਿੰਦਗੀ 'ਚ ਜਾਰੀ ਹੈ ਜੇ ਕਿ ਹੁਣ ਬਹੁਤ ਸਿਆਣਪ ਆ ਗਈ ਵੀ ਹੁਣ ਰੁਸਣਾ ਮਨਾਉਣਾ ਹੈ ਬੰਦ ਕਰ ਦੇਣਾ? ਬਿਲਕੁਲ, ਬਹੁਤ ਛੋਟੇ ਸਮੇਂ ਲਈ, ਹਨਾ, ਥੋੜੇ ਸਮੇਂ ਲਈ ਹੋਣਾ
2: ਚਾਹੀਦਾ।
1: ਬਿਲਕੁਲ, ਫਿਰ ਜ਼ਿੰਦਗੀ ਦੇ ਰੰਗ ਹੈ ਜਿਹੜੇ ਨਾ ਉਹ ਫਿੱਕੇ ਪੈਣ ਲੱਗ ਜਾਂਦੇ ਆ, ਹਨਾ। ਹਾਂ, ਤੇ ਕਹਿੰਦੇ ਨਾ ਵੀ ਰੋਸਾ ਸਾਡਾ ਉਮਰਾਂ

0: ਵੱਡਾ ਨਹੀਂ ਹੋਣਾ ਚਾਹੀਦਾ।
1: ਵੱਡਾ ਨਹੀਂ ਹੋਣਾ ਚਾਹੀਦਾ ਯਾਰ,
0: ਹਾਂ ਬਸ ਘੜੀ ਦੋ ਘੜੀ ਆਇਆ ਤੇ ਗਿਆ ਬਸ।
1: ਇਹਦੇ ਨਾਲ ਸਾਡੀ ਸਿਹਤ ਖਰਾਬ ਹੋ ਜਾਂਦੀ
0: ਜੀ, ਬਿਲਕੁਲ ਖੁਸ਼
1: ਸੋਚੋ
0: ਰਹਿਣਾ
1: ਨਾ।
0: ਚਾਹੀਦਾ ਹਮੇਸ਼ਾ। ਚਲੋ ਅਸੀਂ ਆਪਣਿਆਂ ਨਾਲ ਹੀ ਰੁੱਸਦੇ ਹਾਂ ਤੇ ਉਹ ਵੀ ਖੂਬਸੂਰਤੀ ਹੈ ਇੱਕ, ਹਨਾ, ਪਰ ਥੋੜੇ ਸਮੇਂ ਲਈ।
1: ਥੋੜੇ ਜਿਹੇ ਵਾਸਤੇ ਹੁੰਦੇ ਜੀ।
0: ਹਾਂ ਬਿਲਕੁਲ। ਤੇ ਗੀਤ ਕਿਹੜਾ ਸੁਣੋਗੇ ਰਾਮਨਾਥ ਜੀ? ਲਓ ਜੀ, ਹਰਚਰਨ ਗਰੇਵਾਲ ਤੇ ਨਾਲ ਉਹਨਾਂ ਦੇ ਨਰਿੰਦਰ ਬੀਬਾ ਨੇ, ਤੇ ਗੀਤ ਤੁਹਾਡੀ ਫਰਮਾਇਸ਼ ਦਾ ਤੁਹਾਨੂੰ ਸੁਣਵਾ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ।
1: ਸਤਿ ਸ਼੍ਰੀ ਅਕਾਲ ਜੀ। ਹਾਂ ਜੀ,
0: ਸਤਿ ਸ਼੍ਰੀ ਅਕਾਲ।

0: ਮਨਾਉਣ
1: हाँ जी
0: ਤੇ
1: हाँ जी,
0: ਰੁੱਸ ਜਾਂਦੇ ਹੋ ਜੇ ਤੱਕ ਵੀ ਆਪਣਿਆਂ ਨਾਲ ਥੋੜੇ ਬਹੁਤ
1: ਮਾੜਾ ਮੋਟਾ ਹੋ ਜਾਂਦਾ ਜੀ, ਰੋਸਾ ਰੋਸਾ ਤਾਂ ਉਹ ਹੁੰਦਾ ਹੀ ਰਹਿੰਦਾ,
0: ਹੁੰਦਾ ਹੀ
1: ਕੋਈ
0: ਰਹਿੰਦਾ?
1: ਸਾਰਾ ਮਤਲਬ ਡਰਤੇ ਨਹੀਂ ਲਾਈ ਆਪਾਂ ਕਦੇ
0: ਕਿਆ ਬਾਤ ਹੈ, ਬਸ ਇਹੀ ਗੱਲ ਹੈ
1: ਮਤਲਬ।
0: ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਦਿਲ ਦੇ ਵਿੱਚ ਕੋਈ ਗੱਲ ਨਹੀਂ ਰੱਖਣੀ, ਔਰ ਰੋਸਾ ਸਾਡਾ ਆਵੇ ਹਵਾ ਦੇ ਝੋਂਕੇ ਵਾਂਗੂ ਆਵੇ ਤੇ ਚਲਾ
1: हाँ जी
0: ਜਾਵੇ,
1: हाँ जी, बस
0: ਤੇ ਸਾਡੀ
1: एक तो टाइम तो हुंदा,
0: ਜੀ ਦਿਨ भी
1: बाकी
0: ਬਹੁਤ
1: दिन
0: ਵੱਡਾ
1: ਉਹਦੇ
0: ਕਹਿਤਾ
1: ਹੀ ਹੋ
0: ਲਕਸ਼ਮਣ ਜੀ,
1: ਜਾਂਦੇ।
0: ਤੁਸੀਂ ਦਿਨ ਤਾਂ ਬੜਾ ਵੱਡਾ ਕਹਿਤਾ, ਘੜੀ ਪਲ ਦਾ ਹੀ ਬਸ, ਕੁਝ ਸੈਕਿੰਟਾਂ ਦਾ
1: हाँ
0: ਹੀ,
1: जी हाँ जी,
0: ਤੇ ਸਾਡੇ ਰਿਸ਼ਤੇ ਹੋਰ ਜ਼ਿਆਦਾ ਗੂੜੇ ਹੋ ਜਾਣ, ਹੋਰ ਸਾਡੀਆਂ ਜੋ ਮੋਹ ਦੀਆਂ ਤੰਦਾਂ ਉਹ ਪੀੜੀਆਂ ਹੋ ਜਾਣ। ਤੇ ਗੀਤ ਕਿਹੜਾ ਸੁਣੋਗੇ ਇਹ
1: हाँ जी,
0: ਦੱਸੋ?
1: ਆਪਾਂ ਨੂੰ ਗੁਰਵਿੰਦਰ ਬਰਾੜ ਦਾ ਟਰਾਲੀ ਗੀਤ ਸੁਣਾ ਦੇ ਜੀ।
0: ਲਓ ਜੀ, ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ ਗੀਤ ਟਰਾਲੀ ਤੁਹਾਡੀ ਨਜ਼ਰ ਕਰ ਰਹੇ ਹਾਂ ਲਕਸ਼ਮਣ ਜੀ, ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ ਜੀ ਤੁਹਾਡਾ,
0: ਮਿਹਰਬਾਨੀ।
1: ਧੰਨਵਾਦ ਬਾਗਾ ਜੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਮੁਹੱਬਤ ਮੇਂ ਵੋ ਮਜ਼ਾ ਨਹੀਂ ਹੈ, ਮੁਹੱਬਤ ਮੇਂ ਵੋ ਮਜ਼ਾ ਨਹੀਂ ਹੈ, ਕਿਉਂਕਿ ਰੂਠਨੇ ਮਨਾਨੇ ਕੀ ਸਜ਼ਾ ਨਹੀਂ ਹੈ। ਜੀ, ਪ੍ਰੋਗਰਾਮ ਸ਼ਾਮ ਸੁਹਾਨੀ, ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:51 ਤੇ 55 ਸਕਿੰਟ ਦਾ। ਇੱਕ ਸਰੋਤਾ 0161 2240 331 ਨੰਬਰ ਡਾਇਲ ਕਰਕੇ ਆ ਜੁੜੇ ਨੇ ਸਾਡੇ ਨਾਲ। ਹੈਲੋ,
2: ਸਤਿ ਸ਼੍ਰੀ ਅਕਾਲ ਵੀਰ ਜੀ।
1: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਗੱਲ ਕਰ ਰਹੇ ਹੋ ਔਰ ਕੌਣ ਗੱਲ ਕਰ ਰਹੇ ਹੋ?
2: ਮੈਂ ਰਮਨਦੀਪ ਕੌਰ ਜੀ, ਮਾਤਾ ਜੀ ਵਿਨਗਰ ਬਠਿੰਡਾ ਤੋਂ ਬੋਲਦੀ ਹਾਂ ਜੀ। ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਜੀ ਰਮਨ ਭੈਣ ਜੀ, ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮ ਸਵਾਨੀ ਚ।
2: ਥੈਂਕ ਯੂ ਸਰ ਜੀ।
1: ਤੇ ਅੱਜ ਅਸੀਂ ਹਲਕੀ ਫੁਲਕੀ ਰਮਨ ਭੈਣ ਜੀ ਗੱਲਬਾਤ ਕਰ ਰਹੇ ਹਾਂ ਰੋਸਿਆਂ ਤੇ, ਮਨਾਉਣ ਤੇ, ਰੁਸਣ ਤੇ, ਕੀ ਕਹਿਣਾ ਚਾਹੋਗੇ?
2: ਹਾਂਜੀ, ਰੋਸਾ ਤਾਂ ਸਰ ਜੀ ਮੇਰਾ ਤਾਂ ਬੇਟਾ ਹੀ ਗੱਲ ਗੱਲ ਤੇ ਰੁਸ ਜਾਂਦਾ ਜੀ।
1: ਅੱਛਾ, ਰੁਸ ਜਾਂਦਾ ਜੀ?
2: ਸਾਲਾਂ ਦਾ, ਹਾਂਜੀ, ਹੁਣ ਵੀ ਰੁਸਿਆ ਬੈਠਾ ਜੀ।
1: ਜੀ, ਬੱਚਿਆਂ ਵਾਲਾ ਵੈਸੇ ਰੋਸਾ ਹੋਣਾ ਚਾਹੀਦਾ ਰਮਨ ਦੀ ਭੈਣ ਜੀ ਆਪਣਾ, ਹਨਾ? ਵੀ ਹੁਣੇ ਰੁਸੇ ਤੇ ਹੁਣੇ ਬਸ ਆਪਾਂ ਨੂੰ ਰੋਸਾ ਹੈ ਹੀ ਨਹੀਂ, ਉੱਡ ਪੁੱਟ ਗਿਆ, ਹਨਾ?
2: ਹਾਂਜੀ, 10 ਮਿੰਟ ਰੁਸਦਾ ਫਿਰ ਮੰਨ ਜਾਂਦਾ,
1: ਫਿਰ ਫਿਰ ਮੰਨ ਜਾਂਦਾ ਹੈ। ਤੇ ਫਿਰ ਗੀਤ ਕਿਹੜਾ ਸੁਣੋਗੇ ਦੱਸੋ, ਫਿਰ ਆਪਾਂ ਇਹਦਾ ਰੋਸਾ ਦੂਰ ਕਰ ਦਿੰਦੇ ਹਾਂ।
2: ਹਾਂਜੀ, ਵੀਰ ਸਿੰਘ ਦਾ ਸੁਣਾ ਦਿਓ ਜੀ।
1: ਲਓ ਜੀ, ਤੁਹਾਡੀ ਪਸੰਦ ਦਾ ਗੀਤ।
2: ਸਰ 1 ਮਿੰਟ।
1: ਜੀ ਜੀ ਜੀ ਜੀ ਜੀ ਜੀ ਜੀ
2: ਸਰ, ਤੁਹਾਡੀ ਆਵਾਜ਼ ਤੇ ਪੇਸ਼ਕਾਰੀ ਬਾ ਕਮਾਲ ਆਈ, ਜਦੋਂ ਤੁਸੀਂ ਕਹਿੰਦੇ ਨਾ ਪੂਰੀ ਪੂਰੀ ਸਰ, ਉਦੋਂ ਬਹੁਤ ਵਧੀਆ ਲੱਗਦਾ
1: ਜੀ। ਸ਼ੁਕਰੀਆ, ਮਿਹਰਬਾਨੀ ਭੈਣ ਜੀ, ਮਿਹਰਬਾਨੀ। ਜੁੜੇ ਰਹੋ ਆਕਾਸ਼ਵਾਣੀ ਬਠਿੰਡਾ ਨਾਲ, ਮੁਹੱਬਤ ਕਰਦੇ ਰਹੋ, ਸੁਣਦੇ ਰਹੋ ਪ੍ਰੋਗਰਾਮ।
2: ਥੈਂਕ ਯੂ ਸਰ।
1: ਸ਼ੁਕਰੀਆ ਸ਼ੁਕਰੀਆ।
3: ਪੌਣਾ ਦਾ ਰੋਂਕਣ ਵੀ ਤੈਨੂੰ ਉਡੀਕੇ, ਇਹ ਕਲੀਆਂ ਨੇ ਜੋਬਨ ਵੀ ਸਾਂਭੇ ਪਏ ਨੇ, ਦਿਲ ਹੈ ਕਿ ਬਸ ਤੇਰੇ ਖਿਆਲਾਂ ਚ ਰਹਿੰਦਾ, ਇਹ ਦੁਨੀਆਂ ਦੇ ਧੰਦੇ ਤਾਂ ਲਾਂਭੇ ਪਏ ਨੇ।

0: ਤੇ ਨੰਬਰ ਡਾਇਲ ਕਰਕੇ ਸਾਡੇ ਨਾਲ ਆ ਜੁੜੇ ਨੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਪਣਾ ਨਾਂ ਤੇ ਗ੍ਰਾਂ ਦੱਸ ਦਿਓ।
1: ਜੋਗਿੰਦਰ ਸਿੰਘ ਮਾਲਾ ਜੀ, ਅਬਲੂ ਦੇ ਕੋਟੇ ਸੰਧਵਾਲਾ ਚੋਂ ਬੋਲਦਾ ਜੀ।
0: ਜੋਗਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਹਾਂ ਜੀ, ਨਮਸਕਾਰ ਜੀ।
0: ਤੇ ਕਿੰਨੇ ਕੁ ਸਮੇਂ ਬਾਅਦ ਫੋਨ ਲਗਾ ਲੈਂਦੇ ਹੋ?
1: ਫੋਨ ਜੀ ਨਵੰਬਰ ਦੇ ਵਿੱਚ ਲੱਗਿਆ ਸੀ ਜੀ, ਉਸ ਤੋਂ ਬਾਅਦ ਲੱਗਿਆ ਨੀ ਜੀ।
0: ਕਾਫੀ ਲੰਬਾ ਵਕਫਾ ਹੋ ਗਿਆ ਹੈ ਨਾ?
1: ਹਾਂ ਜੀ, ਸਰਪ੍ਰਾਈਜ਼ ਦਾ ਜੀ ਰੋਲ ਜੀ ਕਰਦੇ ਆ।
0: ਤੇ ਜੇ ਮੈਂ ਤੁਹਾਡੇ ਤੋਂ ਬਹੁਤ ਹੀ ਸੰਖੇਪ ਦੇ ਵਿੱਚ
1: ਹਾਂ,
0: ਥੋੜੇ ਸ਼ਬਦਾਂ 'ਚ ਪੁੱਛਣਾ ਚਾਹਾਂ ਕਿ ਅਜੇ ਵੀ ਰੁੱਸ ਪੈਂਦੇ ਹੋ ਕਿ ਹੁਣ ਰੁੱਸੇ ਛੱਡਤੇ?
1: ਨਾ ਜੀ, ਹਜੇ ਵੀ ਮਾੜਾ ਮਾੜਾ ਹੈਗਾ ਜੀ।
0: ਹੈਗਾ ਜੀ। ਚਲੋ, ਅਸੀਂ ਰੁੱਸਦੇ ਵੀ ਆਪਣਿਆਂ ਨਾਲ ਹੈ ਨਾ। ਸਾਨੂੰ ਪਤਾ ਹੁੰਦਾ ਵੀ ਸਾਨੂੰ ਮਨਾ ਲੈਣਗੇ, ਹੋਰ ਮੁਹੱਬਤ ਨਾਲ ਸਾਨੂੰ ਅਪਣਾ ਲੈਣਗੇ, ਹੈ ਨਾ। ਜਦੋਂ ਕੋਈ ਮਨਾਉਣ ਵਾਲਾ ਨਹੀਂ ਹੁੰਦਾ ਫਿਰ ਅਸੀਂ ਰੁੱਸਦੇ ਵੀ ਨਹੀਂ, ਹੈ ਨਾ।
1: ਹਾਂ ਜੀ ਹਾਂ ਜੀ, ਇਹ ਤਾਂ ਹੈਗਾ ਆਪਣੇ ਨਾਲ ਜੀ।
0: ਜੀ। ਤੇ ਗੀਤ ਕਿਹੜਾ ਸੁਣੋਗੇ? ਗੀਤ ਦੱਸ ਦਿਓ, ਆਪਣੇ ਕੋਲ ਸਮਾਂ ਘੱਟ ਹੈ।
1: ਗੀਤ ਜੀ ਗੁਰਪਾਲ ਸਿੰਘ ਰੁਪਾਲ ਦਾ, ਦਾਤੇ ਦੀਆਂ ਵੇ ਪ੍ਰਵਾਹੀਆਂ ਤੋਂ ਡਰਿਆ।
0: ਲਓ ਜੀ, ਲਓ ਲਓ ਜੀ, ਲਓ ਤੁਹਾਡੀ ਪਸੰਦ ਦਾ ਗੀਤ ਨਜ਼ਰ ਕਰ ਰਹੇ ਹਾਂ। ਤੁਹਾਡੀ ਬਹੁਤ ਬਹੁਤ ਸ਼ੁਕਰੀਆ।

ਛੱਡ ਰੋਸੇ ਆ ਗਲ ਲੱਗ ਜਾਈਏ, ਗੀਤ ਪਿਆਰ ਦਾ ਹੋਂਠੀ ਲਾਈਏ, ਇੱਕ ਦੂਜੇ ਦਾ ਹੱਥ ਫੜ ਸੱਜਣਾ, ਆ ਜ਼ਿੰਦਗੀ ਦਾ ਪੰਧ ਮੁਕਾਈਏ, ਆ ਜ਼ਿੰਦਗੀ ਦਾ ਪੰਧ ਮੁਕਾਈਏ। ਜੀ ਦੋਸਤੋ ਬਿਲਕੁਲ, ਆਓ ਅਸੀਂ ਸਭ ਸਾਰੇ ਜਣੇ ਛੋਟੇ ਛੋਟੇ ਰੋਸਿਆਂ ਨੂੰ ਛੱਡ ਕੇ ਜ਼ਿੰਦਗੀ ਦੀ ਸਤਰੰਗੀ ਪੀਂਘ 'ਤੇ ਖੁਸ਼ੀਆਂ ਦੇ ਹੁਲਾਰੇ ਲਈਏ, ਇਹਨਾਂ ਹੁਲਾਰਿਆਂ ਨਾਲ ਹੱਸਦੇ ਗਾਉਂਦੇ ਜੀਵਨ ਸਫ਼ਰ ਮੁਕਾਈਏ। ਸੋ ਦੋਸਤੋ, ਘੜੀ ਦੀਆਂ ਸੂਈਆਂ ਹੋਰ ਆਗਿਆ ਨਹੀਂ ਦਿੰਦੀਆਂ, ਇਸ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸਵਾਨੀ ਖਤਮ ਕਰਨ ਦੀ ਆਪਣੇ ਦੋਸਤ ਬਲਵਿੰਦਰ ਵਾਘਾ ਨੂੰ ਦਿਵਾ ਗਿਆ। ਖੁਸ਼ ਰਹੋ, ਆਬਾਦ ਰਹੋ, ਸ਼ਾਦ ਰਹੋ, ਜਿੱਥੇ ਵੀ ਰਹੋ ਜ਼ਿੰਦਾਬਾਦ ਰਹੋ।

ਸਰੋਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ, ਇਸ ਸੰਬੰਧੀ ਆਪਣੀ ਰਾਏ, ਆਪਣੇ ਮਸ਼ਵਰੇ, ਆਪਣੇ ਸੁਝਾਅ, ਆਪਣੀ ਤਾਰੀਫ, ਆਪਣੀ ਤਨਕੀਦ ਤੁਸੀਂ ਜੇਕਰ ਖਤਾਂ ਰਾਹੀਂ ਲਿਖਣੀ ਚਾਹੁੰਦੇ ਹੋ ਤਾਂ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ ਐਫ ਐਮ ਬਠਿੰਡਾ। ਸਾਡਾ ਪਿੰਨ ਯਾਨੀ ਕਿ ਪੋਸਟਲ ਇੰਡੈਕਸ ਨੰਬਰ ਹੈ 151001। ਅਤੇ ਅੱਜ ਕੱਲ੍ਹ ਸੂਚਨਾ ਤਕਨੀਕੀ ਦਾ ਜ਼ਮਾਨਾ ਹੈ, ਜੇਕਰ ਤੁਸੀਂ ਈਮੇਲ ਕਰਨੀ ਚਾਹੁੰਦੇ ਹੋ, ਸਾਡਾ ਈਮੇਲ ਦਾ ਪਤਾ ਹੈ airfm.bti@gmail.com। ਜੇਕਰ ਤੁਸੀਂ ਵਟਸਐਪ ਰਾਹੀਂ ਆਪਣੀ ਰਾਏ, ਆਪਣੇ ਮਸ਼ਵਰੇ ਭੇਜਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਵੀ ਨੋਟ ਕਰ ਲਓ, 77173 73146।

ਐਫਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:30 ਤੇ 10 ਸਕਿੰਟ ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ।

ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਬਲਵਿੰਦਰ ਬਾਗਾ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਜੀ ਦੋਸਤੋ, ਕੀ ਹਾਲ ਹੈ? ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਸਾਰੇ ਦੋਸਤ ਬਿਲਕੁਲ ਠੀਕ ਠਾਕ ਹੋਣਗੇ, ਚੜ੍ਹਦੀ ਕਲਾ 'ਚ ਹੋਣਗੇ, ਉਹਨਾਂ ਦੀ ਜ਼ਿੰਦਗੀ ਵਿੱਚ ਗੁਲਜ਼ਾਰ ਖਿੜੀ ਹੋਏਗੀ। ਦੋਸਤੋ, ਤੁਹਾਡੇ ਖਤਾਂ ਦੁਆਰਾ ਜਿਹੜੀਆਂ ਭੇਜੀਆਂ ਫਰਮਾਇਸ਼ਾਂ ਨੇ ਜਾਂ ਵਟਸਐਪ ਰਾਹੀਂ ਜੋ ਤੁਸੀਂ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਸਾਨੂੰ ਭੇਜੀਆਂ ਨੇ, ਅਤੇ ਉਹਨਾਂ ਫਰਮਾਇਸ਼ਾਂ ਨੂੰ ਅਸੀਂ ਪੂਰੀਆਂ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਹਾਂ। ਅਤੇ ਪਹਿਲੀ ਫਰਮਾਇਸ਼ ਜਿਨ੍ਹਾਂ ਦੋਸਤਾਂ ਨੇ ਲਿਖ ਕੇ ਭੇਜੀ ਹੈ, ਉਹਨੇ ਜੀ ਰੇਲਵੇ ਕਲੋਨੀ ਹਨੁਮਾਨਗੜ੍ਹ ਜੰਕਸ਼ਨ ਤੋਂ, ਰਾਜਸਥਾਨ ਤੋਂ, ਜੁਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, JS ਨਾਇਕ ਅਤੇ ਇਹਨਾਂ ਦਾ ਪੂਰਾ ਡਾਗਲਾ ਪਰਿਵਾਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ, ਮਸੀਤਾਂ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਇਸੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਅੰਬਾਲਾ ਹਰਿਆਣਾ ਤੋਂ ਹਰਵੰਸ ਸਿੰਘ ਸੰਧੂ, ਬੰਸੀ ਲਾਲ ਸੰਧੂ ਅਤੇ ਕਬੀਰ ਸੰਧੂ ਨੇ। ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਗੁਰਦਾਸ ਸਿੰਘ ਸਿੱਧੂ,

ਕੁਲਬਾਗ ਸਿੱਧੂ, ਹਰਨਾਜ ਸਿੱਧੂ, ਮਹਿੰਦਰ ਤਿਵਾੜੀ, ਹਰਨਾਮ ਸਿੱਧੂ ਤੇ ਸਤਪਾਲ ਸਿੱਧੂ। ਇਸੇ ਗੀਤ ਦੀ ਪਸੰਦ ਸਾਨੂੰ ਲਿਖ ਕੇ ਭੇਜੀ ਹੈ ਜੀ ਮਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਨੇ। ਇਹਨਾਂ ਸਾਰੇ ਦੋਸਤਾਂ ਦੀ ਪਸੰਦ ਤੇ ਪੇਸ਼ ਕਰ ਰਹੇ ਹਾਂ ਸ਼ੌਕਤ ਅਲੀ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਦੋਸਤੋ ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ।
1: ਜੀ ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਤੇ ਸਰੋਤਿਓ ਜੋ ਤੁਸੀਂ ਸਾਨੂੰ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਭੇਜੀਆਂ ਨੇ ਖਤਾਂ ਰਾਹੀਂ ਚਾਹੇ ਵਟਸਐਪ ਰਾਹੀਂ ਉਹ ਅਸੀਂ ਤੁਹਾਡੀਆਂ ਪੂਰੀਆਂ ਕਰ ਰਹੇ ਹਾਂ ਤੇ ਅਗਲੇ ਗੀਤ ਦੀ ਫਰਮਾਇਸ਼ ਜਿਨ੍ਹਾਂ ਦੋਸਤਾਂ ਨੇ ਸਾਨੂੰ ਲਿਖ ਕੇ ਭੇਜੀ ਆ ਰਾਮਾ ਮੰਡੀ ਤੋਂ ਜੱਗਾ ਸਿੰਘ, ਬਲਜੀਤ ਕੌਰ, ਤਨਵੀਰ ਸਿੰਘ, ਗੁਰਵੀਰ ਸਿੰਘ ਤੇ ਜਸਨੂਰ ਸਿੰਘ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਜੀ, ਪਿੰਡ ਕੋਟ ਸ਼ਮੀਰ ਤੋਂ ਪਿਆਰਾ ਸਿੰਘ, ਜਥੇਦਾਰ ਪਿਆਰਾ ਸਿੰਘ, ਸੁਖਪਾਲ ਸਿੰਘ, ਮੇਜਰ ਸਿੰਘ, ਪਾਲ ਸਿੰਘ, ਪੱਪੂ ਸ਼ਰਮਾ, ਅਵਤਾਰ ਸਿੰਘ, ਬਲਵਿੰਦਰ ਸਿੰਘ ਤੇ ਪ੍ਰਗਟ ਸਿੰਘ ਹੋਰੀ ਇਸੇ ਗੀਤ ਦੀ ਸਾਨੂੰ ਪਸੰਦ ਭੇਜੀ ਹੈ ਜੀ। ਪਿੰਡ ਮਲੋੜ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਧੌਲਾ ਕੰਗਰਾ ਤੋਂ ਜਗਤਾਰ ਜੱਗਾ ਤੇ ਖਾਨੇ ਕੀ ਢਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸ਼ਮਸ਼ੇਰ ਸਿੰਘ ਹੋਰਾਂ ਨੇ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ ਨਿਹਾਰਕਾ ਤੇ ਵੰਸ਼ ਬੱਤਾ, ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ, ਲਾਟੀ ਵਿਵਾਨ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ। ਮੈਸ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਤੇ ਗੁਰਮੰਨਤ ਤੇ ਇਸੇ ਗੀਤ ਦੀ ਸਾਨੂੰ ਫਰਮਾਇਸ਼ ਭੇਜੀ ਹੈ ਜੀ। ਪਿੰਡ ਕੋਟਲੀ ਅਬਲੂ ਤੋਂ ਸੁਰਜੀਤ ਸਿੰਘ, ਰਾਣਾ ਨੰਬਰਦਾਰ, ਕਾਲਾ ਸੁੱਖਾ, ਕਿੰਦਾ, ਪਰਮਿੰਦਰ ਚਾਂਦੀ, ਗੁਰਪ੍ਰੀਤ ਤੇ ਧਰਮਾ ਹੋਰਾਂ ਨੇ। ਸੋ ਸਾਰੇ ਦੋਸਤਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਇਹ ਗੀਤ ਫਿਲਮ ਲਾਟਲੀ ਦੇ ਵਿੱਚੋਂ।

ਸੁਣ ਰਹੇ ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ ਪ੍ਰਸਾਰਣ ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 11:20 ਹੋਏ ਨੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ ਕੱਲ੍ਹ ਸਵੇਰੇ 5:55 'ਤੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਆਗਿਆ ਜੈ ਹਿੰਦ।